ਹੁਣ ਪੇਸ਼ ਹੈ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। FM ਨਿਊਜ਼ ਹੈੱਡਲਾਈਨਸ ਸਵੇਰੇ 7 ਵਜੇ ਅਤੇ ਉਸ ਤੋਂ ਠੀਕ ਬਾਅਦ ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਸੁਣ ਪਾਓਗੇ ਗੁੱਡ ਮਾਰਨਿੰਗ ਜਲੰਧਰ 8:30।

ਪਰਮਾਤਮਾ ਦੀਆਂ ਜੋ ਕੀਤੀਆਂ ਹੋਈਆਂ ਨੇ ਅਸੀਂ ਉਸਨੂੰ ਸਮਝ ਨਹੀਂ ਸਕਦੇ। ਸਾਨੂੰ ਔਖਾ ਜ਼ਰੂਰ ਲੱਗਦਾ ਉਸ ਵੇਲੇ।

ਜਦੋਂ ਸਾਡੇ ਨਾਲ ਕੁਝ ਮੁਸ਼ਕਿਲਾਂ ਆਉਂਦੀਆਂ ਨੇ ਜਾਂ ਸਾਨੂੰ ਕੋਈ ਤਕਲੀਫ ਦਿੱਤੀ ਜਾਂਦੀ ਹੈ, ਲੇਕਿਨ ਕਈ ਵਾਰ ਪਰਮਾਤਮਾ ਸਾਨੂੰ ਉਹ ਛੋਟਾ ਕਸ਼ਟ ਦੇ ਕੇ ਸਾਡੀਆਂ ਬਹੁਤ ਵੱਡੀਆਂ ਜੋ ਤਕਲੀਫਾਂ ਨੇ ਜੋ ਸਾਨੂੰ ਨਜ਼ਰ ਨਹੀਂ ਆਉਂਦੀਆਂ ਉਹ ਕੱਟ ਦਿੰਦਾ ਹੈ।

ਸਾਨੂੰ ਪਰਮਾਤਮਾ ਦੇ ਕੋਲੋਂ ਜੋ ਵੀ ਹੈ ਉਸ ਤੋਂ ਹੀ ਮੰਗਣਾ ਚਾਹੀਦਾ ਹੈ। ਕਦੀ ਨਾ ਕਦੀ ਉਹ ਸਾਡੀ ਅਰਦਾਸ ਜ਼ਰੂਰ ਸੁਣ ਕੇ ਪੂਰੀ ਕਰਦੇ ਨੇ।

FM ਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ ਅਸੀਂ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ 102.7 ਅਤੇ 103.6 ਮੈਗਾਹਰਟਜ਼ ਤੇ।

ਸੰਸਾਰ ਦੇ ਵਿੱਚ ਰਹਿੰਦੇ ਸਾਨੂੰ ਦੁਨੀਆ ਦੇ ਸਾਨੂੰ ਪ੍ਰਾਣੀਆਂ ਦੇ ਅਲੱਗ ਅਲੱਗ ਰੰਗ ਦੇਖਣ ਨੂੰ ਮਿਲਦੇ ਨੇ। ਇਹ ਸਾਰੇ ਹੀ ਜੀਵ ਪਰਮਾਤਮਾ ਦੇ ਬਣਾਏ ਹੋਏ ਨੇ। ਕਿਸੇ ਦੇ ਮਨ ਦੇ ਅੰਦਰ ਬਹੁਤ ਜ਼ਿਆਦਾ ਮੋਹ ਮਮਤਾ ਭਰ ਦਿੰਦਾ ਹੈ ਅਤੇ ਕਦੀ ਕਦੀ ਪਰਮਾਤਮਾ ਕਿਸੇ ਦੇ ਮਨ ਨੂੰ ਬਿਲਕੁਲ ਹੀ ਬੇਰੰਗ ਅਤੇ ਰੁੱਖਾ ਵੀ ਬਣਾ ਦਿੰਦਾ ਹੈ ਅਤੇ ਉਦੋਂ ਹੀ ਇਨਸਾਨ ਨੂੰ ਪਤਾ ਚੱਲਦਾ ਹੈ ਕਿ ਉਸਦਾ ਆਪਣਾ ਕੌਣ ਹੈ ਅਤੇ ਪਰਾਇਆ ਕੌਣ ਹੈ।

ਪਰਮਾਤਮਾ ਚਾਹੇ ਤਾਂ ਸਾਡੀਆਂ ਸਾਰੀਆਂ ਮੁਸ਼ਕਿਲਾਂ, ਸਾਡੇ ਸਾਰੇ ਕਲੇਸ਼, ਸਾਡੇ ਸਾਰੇ ਹੀ ਸੰਕਟ ਉਹ ਇੱਕ ਪਲ ਵਿੱਚ ਹਰ ਸਕਦਾ ਹੈ।

ਪਰਮਾਤਮਾ ਚਾਹੇ ਤਾਂ ਸਾਡੀਆਂ ਸਾਰੀਆਂ ਮੁਸ਼ਕਿਲਾਂ, ਸਾਡੇ ਸਾਰੇ ਕਲੇਸ਼, ਸਾਡੇ ਸਾਰੇ ਹੀ ਸੰਕਟ ਉਹ ਇੱਕ ਪਲ ਵਿੱਚ ਹਰ ਸਕਦਾ ਹੈ।

ਆਕਾਸ਼ਵਾਣੀ ਐਫਐਮ ਰੇਨਬੋ ਤੇ ਸਵੇਰ ਦੀ 7 ਵਜ ਰਹੇ ਨੇ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ। ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਤੁਸੀਂ ਸੁਣੋਗੇ ਐਫਐਮ ਨਿਊਜ਼ ਹੈਡਲਾਈਨਸ।

ਰੇਡੀਓ ਰੇਨਬੋ ਦੀ ਕੜੀ ਤੇ ਸਵੇਰ ਦੇ 7 ਵਜ ਰਹੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲੀ ਵਿਚ ਹਾਲ ਹੀ ਦੇ ਸਾਲਾਂ ਵਿਚ ਮਜ਼ਬੂਤ ਵਾਧਾ ਹੋਇਆ ਹੈ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿਚ ਭਾਰਤ ਨੂੰ ਮੌਕਿਆਂ, ਨਵੀਨਤਾ ਅਤੇ ਆਤਮ ਵਿਸ਼ਵਾਸ ਰਾਹੀਂ ਸੰਚਾਲਿਤ ਰਾਸ਼ਟਰ ਵਿਚ ਬਦਲ ਦਿੱਤਾ ਹੈ। ਭਾਰਤੀ ਫੌਜ ਦੇ ਮੇਜਰ ਅਭਿਲਾਸ਼ਾ ਬਰਾਕ ਨੂੰ ਸੰਯੁਕਤ ਰਾਸ਼ਟਰ ਦੇ ਮਿਲਟਰੀ ਜੈਂਡਰ ਐਡਵੋਕੇਟ ਆਫ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਜਰ ਬਰਾਕ ਨੂੰ ਵਧਾਈ ਦਿੱਤੀ ਏ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ SSP ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ। ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਨੂੰ ਲੂ ਚੱਲਣ ਦੀ ਪਿਸ਼ੀਨਗੋਈ ਕੀਤੀ ਏ। ਆਕਾਸ਼ਵਾਣੀ ਜਲੰਧਰ ਵੱਜੋਂ ਅੱਜ ਸ਼ਾਮੀ 6:30 KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਫੁੱਟਬਾਲ 'ਚ ਭਾਰਤ ਵੱਲੋਂ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ 'ਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਖੇਡਾਂ ਬਾਰੇ ਮੰਤਰੀ ਨੇ ਵਧਾਈ ਦਿੱਤੀ ਏ।

ਭਾਰਤੀ ਪਹਿਲਵਾਨ ਨੇ ਮੰਗੋਲੀਆ ਵਿੱਚ ਉਲਾਨ ਬਾਤਾਰ ਓਪਨ ਵਿੱਚ ਮਰਦਾਂ ਦੇ ਫ੍ਰੀ ਸਟਾਈਲ ਵਰਗ ਵਿੱਚ 2 ਸੋਨੇ ਦੇ ਅਤੇ 2 ਕਾਂਸੇ ਦੇ ਤਮਗੇ ਜਿੱਤੇ ਨੇ। ਇਹ ਸਨ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ।

90 ਸਾਲ ਪੂਰੇ ਹੋਣ ਦਾ ਦਿਨ ਉਹ ਜਸ਼ਨ ਮਨਾ ਰਹੇ ਹਾਂ ਅਸੀਂ, ਕਿਉਂਕਿ ਅੱਜ ਆਲ ਇੰਡੀਆ ਰੇਡੀਓ ਦਾ ਫਾਊਂਡੇਸ਼ਨ ਡੇ ਹੈ। ਅੱਜ ਹੀ ਦੇ ਦਿਨ ਤੁਹਾਡੀ ਆਪਣੀ ਆਲ ਇੰਡੀਆ ਰੇਡੀਓ ਆਕਾਸ਼ਵਾਣੀ ਦੀ ਸਥਾਪਨਾ ਹੋਈ ਸੀ। ਅੱਜ ਇਹ ਸਥਾਪਨਾ ਦਿਵਸ ਹੈ ਔਰ ਤੁਹਾਡਾ ਆਲ ਇੰਡੀਆ ਰੇਡੀਓ, ਤੁਹਾਡੀ ਆਕਾਸ਼ਵਾਣੀ ਅੱਜ ਪੂਰੇ 90 ਸਾਲ ਪੂਰੇ ਕਰ ਚੁੱਕੀ ਹੈ ਆਪਣੇ। ਸੋ ਅ ਵੈਰੀ ਬਲੈਸਡ ਐਂਡ ਹੈਪੀ ਆਲ ਇੰਡੀਆ ਰੇਡੀਓ ਫਾਊਂਡੇਸ਼ਨ ਡੇ ਟੂ ਆਲ ਆਫ ਅਸ। ਅਤੇ ਜਲਦੀ ਦੇ ਨਾਲ ਮੈਨੂੰ ਲੱਗਦਾ ਕਿ ਅਸੀਂ ਅੱਜ ਦੇ ਇਸ ਪਿਆਰੇ ਅਤੇ ਸ਼ੁੱਭ ਜਿਹੇ ਦਿਨ ਦੀ ਸ਼ੁਰੂਆਤ ਕਰ ਲਈਏ ਫਿਰ ਬਿਨਾਂ ਸੋਚ ਵਿਚਾਰੇ ਕਰਦੇ ਹਾਂ। ਲੇਕਿਨ ਦੱਸਵਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੋਣ ਜਾਏਗਾ ਨਾ, ਬੜਾ ਸਪੈਸ਼ਲ ਹੋਏਗਾ। ਅਸੀਂ ਸਾਰੀਆਂ ਗੱਲਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀਆਂ ਕਰਨੀਆਂ ਨੇ, ਜੋ ਅਸੀਂ 90 ਸਾਲ ਦਾ ਸਫ਼ਰ ਪੂਰਾ ਕੀਤਾ ਹੈ। ਸੋ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹਾਂ। ਗੁੱਡ ਮਾਰਨਿੰਗ ਜਲੰਧਰ, ਸੁਣੋਗੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਕੋਨੇ ਕੋਨਿਆਂ ਦੇ ਵਿੱਚ ਆਪਣੇ ਇਸੇ ਪਿਆਰੇ ਆਕਾਸ਼ਵਾਣੀ FM ਰੇਨਬੋ ਦੇ ਜ਼ਰੀਏ। 8:30 ਤੱਕ ਚੱਲੇਗਾ ਗੁੱਡ ਮਾਰਨਿੰਗ ਰੇਨਬੋ, ਗੁੱਡ ਮਾਰਨਿੰਗ ਜਲੰਧਰ ਰੇਨਬੋ 'ਤੇ। 8:30 ਸੁਣੋਗੇ ਖ਼ਬਰਾਂ FM ਰੇਨਬੋ 'ਤੇ, ਯਾਨੀ ਤੁਹਾਡੇ ਆਪਣੇ ਚੈਨਲ 'ਤੇ। ਮੁੜ ਕੇ FM ਰੇਨਬੋ 'ਤੇ ਜਿਵੇਂ ਹੀ 8:40 ਹੋਣਗੇ, ਸੁਣੋਗੇ ਅੱਡੀ ਟੱਪਾ, ਯਾਨੀ ਕਿ ਨੋਨ ਸਟੋਪ ਪੰਜਾਬੀ ਬੀਟ ਮਿਊਜ਼ਿਕ ਬੈਕ ਟੂ ਬੈਕ ਇੰਜੋਏ ਕਰੋਗੇ। ਜਿਵੇਂ ਹੀ 9 ਵਜਣਗੇ ਮੇਰੇ ਤੋਂ ਸੁਣੋਗੇ FM ਨਿਊਜ਼ ਹੈਡਲਾਈਨਸ, ਔਰ ਫਿਰ ਉਹੀ ਪ੍ਰੋਗਰਾਮ ਜਿਸ ਦੇ ਵਿੱਚ ਤੁਸੀਂ ਵੀ ਆਪਣੇ ਅੱਜ ਖਾਸ ਐਕਸਪੀਰੀਅੰਸਿਸ ਸਾਂਝਾ ਕਰਨੇ ਨੇ ਮੇਰੇ ਨਾਲ। ਪ੍ਰੋਗਰਾਮ ਹੋਵੇਗਾ ਦਿਲ ਆਪਣਾ ਪੰਜਾਬੀ। ਸੋ ਕੁੱਲ ਮਿਲਾ ਕੇ ਤੁਹਾਡਾ ਅਤੇ ਮੇਰਾ ਸਾਥ ਹੈ ਜੀ 10 ਵਜੇ ਤੱਕ। ਸੋ ਜਲਦੀ ਦੇ ਨਾਲ ਅੱਜ ਦੇ ਇਸ ਪਿਆਰੇ ਜਿਹੇ ਦਿਨ ਦੀ ਸ਼ੁਰੂਆਤ ਕਰੀਏ ਇਸ ਪਿਆਰੇ ਜਿਹੇ ਗੀਤ ਦੇ ਨਾਲ। ਗੁੱਡ ਮਾਰਨਿੰਗ ਜਲੰਧਰ, ਆਰ ਜੇ ਪੂਜਾ ਟੋਹਾਨੀ ਦੇ ਨਾਲ, ਐਂਡ ਹੈਪੀ ਆਲ ਇੰਡੀਆ ਰੇਡੀਓ ਫਾਊਂਡੇਸ਼ਨ ਡੇ ਦੀ ਸ਼ੁਰੂਆਤ ਕਰਦੇ ਹਾਂ।

ਬਿਲਕੁਲ, ਔਰ ਉਸੇ ਧੁਨ 'ਤੇ ਸਾਨੂੰ ਨੱਚਣਾ ਵੀ ਪੈਂਦਾ ਹੈ, ਗਾਉਣਾ ਵੀ ਪੈਂਦਾ, ਟੱਪਣਾ ਵੀ ਪੈਂਦਾ, ਅਤੇ ਕਈ ਵਾਰੀ ਜਸ਼ਨ ਵੀ ਮਨਾਉਣੇ ਪੈਂਦੇ ਨੇ। ਅਤੇ ਜਸ਼ਨ ਮਨਾਉਣ ਦੇ ਲਈ ਮੈਂ ਹਾਂ ਨਾ ਤੁਹਾਡੇ ਨਾਲ, ਔਰ ਅੱਜ ਦਾ ਇਹ ਜਿਹੜਾ ਜਸ਼ਨ ਦਾ ਸਫ਼ਰ ਹੈ ਚੱਲ ਰਿਹਾ ਹੈ ਪੂਜਾ ਟੋਹਾਨੀ ਯਾਨੀ ਕਿ ਮੇਰੇ ਨਾਲ, ਔਰ ਡੈਫੀਨੇਟਲੀ ਓਬਵੀਅਸ, ਵੈਰੀ ਓਬਵੀਅਸ ਤੁਹਾਡੇ ਨਾਲ, ਤੁਹਾਡੇ ਤੋਂ ਬਿਨਾਂ ਕੁਝ ਪੋਸੀਬਲ ਹੈ ਤੁਹਾਡੇ ਨਾਲ, ਕਿਉਂਕਿ ਅਸੀਂ ਤੁਹਾਡੇ ਨਾਲ ਹਾਂ, ਰੇਡੀਓ ਤੁਹਾਡੇ ਨਾਲ ਹੈ, ਔਰ ਅੱਜ ਤੁਸੀਂ ਸੁਣ ਰਹੇ ਹੋ ਕਿਉਂਕਿ ਸਾਨੂੰ ਇਹ ਸਾਰੀ ਐਨਰਜੀ, ਜਿਵੇਂ ਤੁਸੀਂ ਕਹਿੰਦੇ ਹੁੰਦੇ ਕਿ ਮੈਂ ਆਉਂਦੀ ਹਾਂ ਅਤੇ ਮੇਰੀ ਆਵਾਜ਼ ਸੁਣ ਕੇ ਤੁਹਾਨੂੰ ਬਹੁਤ ਬਹੁਤ ਬਹੁਤ ਐਨਰਜੀ ਮਹਿਸੂਸ ਹੁੰਦੀ ਹੈ, ਅਤੇ ਤੁਸੀਂ ਸੁਣਦੇ ਹੋ ਔਰ ਫੀਡਬੈਕ ਦਿੰਦੇ ਹੋ, ਬਈ ਮੇਰੀ ਐਨਰਜੀ ਤਾਂ ਮੈਨੂੰ ਉੱਥੋਂ ਹੀ ਮਿਲਦੀ ਹੈ। ਮੇਰੀ ਐਨਰਜੀ ਦਾ ਕਾਰਨ ਔਰ ਜਿਹੜੀ ਡੋਜ਼ ਹੈ ਉਹ ਤੁਸੀਂ ਹੀ ਹੋ। ਸੋ ਦਿਲ ਤੋਂ ਥੈਂਕ ਯੂ ਹੈ ਜੀ ਅੱਜ ਸਾਰੇ ਹੀ ਲਿਸਨਰ ਦਾ, ਵੈਸੇ ਤਾਂ ਹਰ ਵਾਰ ਕਰਦੀ ਹਾਂ ਲੇਕਿਨ ਅੱਜ ਸਪੈਸ਼ਲ ਵਾਲਾ ਥੈਂਕ ਯੂ, ਅੱਜ ਤਾਂ ਕਰਨਾ ਬਣਦਾ ਨਾ। ਸੋ ਆਲ ਇੰਡੀਆ ਰੇਡੀਓ ਦਾ ਅੱਜ ਫਾਊਂਡੇਸ਼ਨ ਡੇ ਮਨਾ ਰਹੇ ਹਾਂ, ਅੱਜ ਤੋਂ ਸ਼ੁਰੂਆਤ ਹੋਈ ਸੀ ਤੁਹਾਡੇ ਆਲ ਇੰਡੀਆ ਰੇਡੀਓ AIR ਦੀ। ਵੈਸੇ ਭਾਰਤ ਵਿੱਚ ਰੇਡੀਓ ਦੇ ਪ੍ਰਸਾਰਣ ਦੀ ਸ਼ੁਰੂਆਤ ਮੁੰਬਈ ਅਤੇ ਕੋਲਕਾਤਾ ਵਿੱਚ 1927 ਦੇ ਦੋ ਇੱਕ ਮਤਲਬ ਨਿੱਜੀ ਟਰਾਂਸਮੀਟਰਸ ਤੋਂ ਹੋਈ ਸੀ। ਉਸ ਤੋਂ ਬਾਅਦ 1930 ਦੇ ਵਿੱਚ ਰਾਸ਼ਟਰੀਕਰਨ ਹੋਇਆ, ਭਾਰਤੀ ਪ੍ਰਸਾਰਣ ਸੇਵਾ ਇੰਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਇਸਦਾ ਨਾਮ ਰੱਖਿਆ ਗਿਆ, ਔਰ ਬਾਅਦ ਵਿੱਚ 1957 ਦੇ ਵਿੱਚ ਇਸਦਾ ਨਾਮ ਬਦਲ ਕੇ ਆਕਾਸ਼ਵਾਣੀ ਰੱਖਿਆ ਗਿਆ। ਇਹ ਤਾਂ ਮੈਂ ਤੁਹਾਨੂੰ ਦੱਸ ਦਿੱਤਾ, ਠੀਕ ਹੈ। ਔਰ ਹੁਣ ਅਸੀਂ ਗੱਲ ਕਰਦੇ ਹਾਂ ਥੋੜ੍ਹਾ ਜਿਹਾ ਇਹਦੇ ਬਾਰੇ ਕਿ ਮਤਲਬ ਇੱਦਾਂ ਦਾ ਮੀਡੀਅਮ ਕਿ ਵਿੱਚ ਵਿੱਚ ਆਪਾਂ ਇਮੋਸ਼ਨਲ ਟੱਚ ਵੀ ਤਾਂ ਦੇਣਾ ਨਾ, ਇੱਕ ਐਸਾ ਮੀਡੀਅਮ, ਇੱਦਾਂ ਦਾ ਪਲੇਟਫਾਰਮ ਜਿਸ ਨੂੰ ਸੁਣਦੇ ਹੋਏ ਕਰੋੜਾਂ ਭਾਰਤੀਆਂ ਨੇ ਆਪਣਾ ਬਚਪਨ, ਆਪਣੀ ਜਵਾਨੀ ਅਤੇ ਜ਼ਿੰਦਗੀ ਦੇ ਅਨਮੋਲ ਪਲ ਬਿਤਾਏ, ਉਦੋਂ ਜਦੋਂ ਤੁਸੀਂ ਬਹੁਤ ਜ਼ਿਆਦਾ ਇਕੱਲਾਪਨ ਫੀਲ ਕਰ ਰਹੇ ਸੀ। ਨਾਲ ਕੌਣ ਸੀ ਤੁਹਾਡੇ? AIR। ਔਰ ਜਦੋਂ ਤੁਸੀਂ ਬਹੁਤ ਜ਼ਿਆਦਾ ਖੁਸ਼ ਸੀ ਉਦੋਂ ਕੌਣ ਸੀ ਨਾਲ ਤੁਹਾਡੇ? ਓਬਵੀਅਸ ਜੀ ਗੱਲ ਹੈ, AIR। ਚਾਹੇ ਉਦਾਸ ਹੋ, ਖੁਸ਼ ਕਰਨ ਲਈ AIR, ਖੁਸ਼ ਹੋ ਜਸ਼ਨ ਮਨਾਉਣ ਦੇ ਲਈ AIR, ਫਰਸਟ੍ਰੇਸ਼ਨ ਦੇ ਦੌਰ ਨੂੰ ਦੂਰ ਕਰਨ ਦੇ ਲਈ ਫਿਰ ਤੁਹਾਡੇ ਨਾਲ ਹੈ, ਟ੍ਰੈਫਿਕ ਦੇ ਵਿੱਚ ਫਸੇ ਹੋਏ ਤੁਹਾਨੂੰ ਥੋੜ੍ਹਾ ਜਿਹਾ ਰਿਲੈਕਸ ਕਰਨ ਦੇ ਲਈ, ਤੁਹਾਡੇ ਮੂਡ ਨੂੰ ਠੀਕ ਕਰਨ ਦੇ ਲਈ AIR ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ। ਆਵਾਜ਼ਾਂ ਦਾ ਇੱਕ ਸਫ਼ਰ ਹੈ, ਯਾਦਾਂ ਦੀ ਇੱਕ ਕਹਾਣੀ ਹੈ। ਆਵਾਜ਼ਾਂ ਦਾ ਇੱਕ ਸਫ਼ਰ ਹੈ, ਯਾਦਾਂ ਦੀ ਇੱਕ ਕਹਾਣੀ ਹੈ। ਰੇਡੀਓ ਸਿਰਫ ਮਸ਼ੀਨ ਨਹੀਂ, ਹਰ ਦਿਲ ਦੀ ਪੁਰਾਣੀ ਨਿਸ਼ਾਨੀ ਹੈ। ਉਸ ਰੇਡੀਓ ਦਾ ਨਾਮ ਜਦੋਂ AIR ਯਾਨੀ ਕਿ ਆਲ ਇੰਡੀਆ ਰੇਡੀਓ ਹੋਵੇ ਤਾਂ ਉਹ ਕਹਾਣੀ ਹੋਰ ਵੀ ਜ਼ਿਆਦਾ ਪਿਆਰੀ ਅਤੇ ਹੋਰ ਵੀ ਜ਼ਿਆਦਾ ਖਾਸ ਬਣ ਜਾਂਦੀ ਹੈ, ਕਿਉਂਕਿ ਇਸ ਦੇ ਵਿੱਚ ਸਾਥ ਹੁੰਦਾ ਹੈ ਜੀ ਤੁਹਾਡਾ, ਸਾਡੇ ਨਾਲ, ਔਰ ਸਾਡਾ ਤੁਹਾਡੇ ਨਾਲ। ਆਕਾਸ਼ਵਾਣੀ ਨੇ ਭਾਰਤੀ ਸੰਗੀਤ, ਸਾਹਿਤ, ਲੋਕ ਕਲਾਵਾਂ ਅਤੇ ਭਾਸ਼ਾਵਾਂ ਦੇ ਸੰਰਖਣ ਯਾਨੀ ਕਿ ਕੰਜ਼ਰਵੇਸ਼ਨ ਅਤੇ ਪ੍ਰਸਾਰ ਵਿੱਚ ਵੀ ਵਿਸ਼ੇਸ਼ ਯੋਗਦਾਨ ਦਿੱਤਾ। ਅਨੇਕਾਂ ਪ੍ਰਸਿੱਧ ਗਾਇਕਾਂ, ਸੰਗੀਤਕਾਰਾਂ, ਕਵੀਆਂ ਅਤੇ ਲੇਖਕਾਂ ਨੂੰ ਆਪਣੀ ਕਲਾ ਪੇਸ਼ ਕਰਨ ਦਾ ਇਹ ਪਹਿਲਾ ਵੱਡਾ ਮੰਚ ਆਲ ਇੰਡੀਆ ਰੇਡੀਓ ਆਕਾਸ਼ਵਾਣੀ ਤੋਂ ਮਿਲਿਆ। ਦੇਸ਼ ਦੀਆਂ ਦਰਜਨਾਂ ਭਾਸ਼ਾਵਾਂ ਅਤੇ ਬੋਲੀਆਂ ਵਿੱਚ ਪ੍ਰੋਗਰਾਮ ਪ੍ਰਸਾਰਿਤ ਕਰਕੇ ਇਸਨੇ ਵਿਭਿੰਨਤਾ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਔਰ ਇਸ ਵੇਲੇ ਦੇਖੋ ਨਾ, ਤੁਸੀਂ ਸਿਰਫ ਜਲੰਧਰ ਦੇ ਵਿੱਚ ਥੋੜ੍ਹੀ ਨਾ ਸੁਣ ਰਹੇ ਹੋ ਮੈਨੂੰ, ਤੁਸੀਂ ਸੁਣ ਰਹੇ ਹੋ 102.7 ਦੇ ਜ਼ਰੀਏ, ਜਿੱਥੇ ਜਿੱਥੇ ਤੱਕ ਇਸ ਫ੍ਰੀਕੁਐਂਸੀ ਦੀ ਰੇਂਜ ਹੈ। 103.6 ਦੇ ਜ਼ਰੀਏ ਤੁਸੀਂ AIR ਅੰਮ੍ਰਿਤਸਰ ਤੋਂ ਸੁਣ ਰਹੇ ਹੋ, ਔਰ ਇਸੇ ਫ੍ਰੀਕੁਐਂਸੀ ਦੇ ਜ਼ਰੀਏ ਸਰਹੱਦ ਪਾਰ ਤੋਂ ਸੁਣ ਰਹੇ ਨੇ ਸਾਡੇ ਪਿਆਰੇ ਪਿਆਰੇ ਦੋਸਤ, ਔਰ ਸਾਡੀ ਐਪ ਨਿਊਜ਼ ਔਨ AIR ਦੇ ਜ਼ਰੀਏ ਦੇਸ਼ਾਂ ਵਿਦੇਸ਼ਾਂ ਦੇ ਕੋਨੇ ਕੋਨਿਆਂ ਦੇ ਵਿੱਚ ਸੁਣ ਰਹੇ ਹੋ ਨਾ ਤੁਸੀਂ।

ਵਿਭਿੰਨਤਾ ਵਿੱਚ ਏਕਤਾ ਦੀ ਭਾਵਨਾ ਨੂੰ ਸਿਰਫ ਮਜ਼ਬੂਤ ਨਹੀਂ ਕੀਤਾ, ਉਸਨੂੰ ਪ੍ਰਮਾਣਿਤ ਕੀਤਾ ਹੈ। ਔਰ 90 ਸਾਲ ਦੇ ਇਸ ਲੰਬੇ ਔਰ ਖੂਬਸੂਰਤ ਸਫ਼ਰ ਦੇ ਵਿੱਚ ਬਾਖੂਬੀ ਪਿਆਰ ਦੇ ਨਾਲ ਲੈ ਕੇ ਤੁਰਿਆ ਹੈ ਤੁਹਾਡਾ ਆਲ ਇੰਡੀਆ ਰੇਡੀਓ, ਤੁਹਾਡਾ ਇਹ ਆਪਣਾ ਆਕਾਸ਼ਵਾਣੀ। ਔਰ ਅੱਜ ਸਾਲ 2026 ਵਿੱਚ ਆਕਾਸ਼ਵਾਣੀ ਆਪਣੇ 90 ਸਾਲ ਪੂਰੇ ਕਰ ਰਹੀ ਹੈ, ਹੈ ਨਾ? ਫਿਰ ਇਹ ਪੂਰਾ ਹੀ ਸਾਲ ਜਸ਼ਨ ਦਾ। 9 ਦਹਾਕਿਆਂ ਦੀ ਇਸ ਯਾਤਰਾ ਦੌਰਾਨ ਰੇਡੀਓ ਨੇ ਤਕਨੀਕੀ ਤੌਰ 'ਤੇ ਕਈ ਬਦਲਾਵ ਦੇਖੇ ਨੇ, ਪਰ ਲੋਕਾਂ ਦੇ ਦਿਲਾਂ ਵਿੱਚ ਇਸ ਦੀ ਭਰੋਸੇਯੋਗਤਾ ਅਤੇ ਮਹੱਤਤਾ ਅੱਜ ਵੀ ਬਰਕਰਾਰ ਹੈ। ਕਿਵੇਂ ਭੁੱਲ ਸਕਦੇ ਹਾਂ ਅਸੀਂ ਉਹ ਗ੍ਰੇਡਿਡ ਆਰਟਿਸਟ ਜਿਸ ਨੂੰ ਅਸੀਂ ਲੀਜੈਂਡਸ ਮੰਨਦੇ ਹਾਂ, ਲੀਜੈਂਡ ਮੰਨਦੇ ਹਾਂ ਕਿਉਂਕਿ ਉਹ ਲੀਜੈਂਡ ਨੇ। ਉਹਨਾਂ ਨੇ ਬਹੁਤ ਬਹੁਤ ਤਪੱਸਿਆ ਕੀਤੀ, ਉਹ ਤਪ ਕੀਤਾ ਇਸ ਭੂਮੀ 'ਤੇ, ਇਹਨਾਂ ਸਟੂਡੀਓਜ਼ ਦੇ ਵਿੱਚ ਤਪੱਸਿਆ ਕੀਤੀ, ਬਾਰ ਬਾਰ ਰਿਆਜ਼ ਕੀਤਾ। ਇਸੇ ਵਜ੍ਹਾ ਕਰਕੇ ਉਹਨਾਂ ਆਵਾਜ਼ਾਂ ਦੀ ਗੱਲ ਹੋਰ ਸੀ। ਉਹ ਆਵਾਜ਼ਾਂ ਸਿਰਫ ਕੰਨਾਂ ਤੱਕ ਹੀ ਨਹੀਂ, ਕੰਨਾਂ ਤੋਂ ਹੋ ਕੇ ਦਿਲ ਤੋਂ ਰੂਹ ਤੱਕ ਪਹੁੰਚਦੀਆਂ ਸੀ। ਇਹੀ ਖਾਸ ਸੀ ਗੱਲ ਉਹਨਾਂ ਆਵਾਜ਼ਾਂ ਦੀ। ਨਾ ਉਹ ਨਾਮ ਘੁੰਮਦੇ ਨੇ, ਨਾ ਉਹ ਆਵਾਜ਼ਾਂ ਘੁੰਮਦੀਆਂ ਨੇ ਜੋ ਆਕਾਸ਼ਵਾਣੀ ਤੋਂ ਤੁਹਾਡੇ ਤੱਕ ਪਹੁੰਚੀਆਂ ਨੇ। ਔਰ ਇਹ ਸ਼ਾਨਦਾਰ ਸਫ਼ਰ ਇੱਦਾਂ ਹੀ ਚੱਲਦਾ ਰਹੇਗਾ, ਔਰ ਇਸ ਸ਼ਾਨਦਾਰ ਸਫ਼ਰ ਦਾ ਅਸੀਂ ਅੱਜ ਜਸ਼ਨ ਮਨਾ ਰਹੇ ਹਾਂ, ਔਰ ਇਸ ਜਸ਼ਨ ਦੇ ਵਿੱਚ ਤੁਸੀਂ ਮੇਰੇ ਨਾਲ ਭਾਗੀਦਾਰ ਜ਼ਰੂਰ ਬਣਨਾ ਹੈ। ਔਰ ਤੁਹਾਡੀ ਦੋਸਤ ਪੂਜਾ ਟੋਹਾਨੀ ਤੁਹਾਡੀ ਲਈ ਪਲੇਅ ਕਰਨ ਜਾ ਰਹੀ ਹੈ ਇੱਕ ਬਹੁਤ ਹੀ ਵਨ ਆਫ ਮਾਈ ਫੇਵਰੇਟ ਟਰੈਕ, ਮੇਰੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਬਾਰ ਬਾਰ ਮੈਂ ਪੁੱਛਦੀ ਹੁੰਦੀ ਹਾਂ ਆਵਾਜ਼ ਸੁਣ ਕੇ ਪਛਾਣਿਆ ਮੈਨੂੰ ਕਿ ਨਹੀਂ ਪਛਾਣਿਆ, ਕਿਉਂਕਿ ਨਾਮ ਜਾਂ ਚਿਹਰਾ ਮੁਹਤਾਜ ਨਹੀਂ ਹੈ ਪਛਾਣ ਦਾ, ਜਦੋਂ ਰਿਸ਼ਤਾ ਹੋਵੇ ਦਿਲ ਤੋਂ ਦਿਲ ਤੱਕ ਦਾ, ਔਰ ਖਾਸ ਕਰਕੇ ਆਵਾਜ਼ ਦਾ ਰਿਸ਼ਤਾ। ਔਰ ਇਸੇ ਆਵਾਜ਼ ਦੇ ਮਾਧਿਅਮ ਨੂੰ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਆਲ ਇੰਡੀਆ ਰੇਡੀਓ ਦੇ 90 ਈਅਰਸ ਹੋ ਗਏ ਨੇ ਫਾਊਂਡੇਸ਼ਨ ਡੇ 'ਤੇ, ਔਰ ਬਹੁਤ ਹੀ ਪਿਆਰਾ ਜਿਹਾ ਗੀਤ ਤੁਹਾਡੇ ਲਈ ਮੈਂ ਵੇਟ ਨਹੀਂ ਕਰ ਪਾ ਰਹੀ ਤੁਹਾਡੇ ਲਈ ਪਲੇਅ ਕਰਨ ਲਈ। ਸੋ ਲੈਟਸ ਇੰਜੋਏ ਅਗਲਾ ਟਰੈਕ।

ਹੋ ਗਈ ਸੀ ਪਿਛਲੀ ਸਦੀ ਦੇ ਵਿੱਚ ਹੀ। ਮਤਲਬ 90% ਤੱਕ ਆਬਾਦੀ ਨੂੰ ਆਕਾਸ਼ਵਾਣੀ ਨੇ ਕਵਰ ਕਰ ਲਿਆ ਸੀ ਅਤੇ ਇਹ ਉਹ ਮੰਚ ਬਣ ਗਈ ਜਿੱਥੇ ਪਿੰਡਾਂ ਦੀ ਚੌਪਾਲ ਤੋਂ ਲੈ ਕੇ ਕਸਬਿਆਂ ਅਤੇ ਨਗਰਾਂ ਤੱਕ ਉਸਨੇ ਸਨਮਾਨਜਨਕ ਅਤੇ ਵਿਸ਼ਵਾਸ ਨਾਲ ਭਰੀ ਥਾਂ ਆਪਣੀ ਬਣਾ ਲਈ ਅਤੇ ਪੱਕੀ ਕਰ ਲਈ, ਜਿਸ ਨੂੰ ਅੱਜ ਵੀ ਵਿਦ ਗਰੰਟੀ ਕਹਿ ਰਹੀ ਹਾਂ ਕੋਈ ਹੋਰ ਰਿਪਲੇਸ ਕਰ ਹੀ ਨਹੀਂ ਸਕਦਾ ਕਦੀ ਵੀ। ਸੋ 1895 ਵਿੱਚ ਮਾਰਕੋਨੀ ਨੇ ਰੇਡੀਓ ਦੀ ਖੋਜ ਕੀਤੀ। 1927 ਦੇ ਵਿੱਚ ਬੰਬਈ ਕਲਕੱਤਾ 'ਚ ਇੰਡੀਅਨ ਬ੍ਰੌਡਕਾਸਟਿੰਗ ਕੰਪਨੀ ਵੱਲੋਂ ਪਹਿਲਾ ਪ੍ਰਸਾਰਣ। 1930 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਇੰਡੀਅਨ ਬ੍ਰੌਡਕਾਸਟਿੰਗ ਸਰਵਿਸ ਬਣਾਈ। 8 ਜੂਨ ਅੱਜ ਦੇ ਦਿਨ 1936 ਦੇ ਵਿੱਚ ਨਾਂ ਬਦਲ ਕੇ ਕੀਤਾ ਗਿਆ ਆਲ ਇੰਡੀਆ ਰੇਡੀਓ। ਰਵਿੰਦਰਨਾਥ ਟੈਗੋਰ ਜੀ ਨੇ ਬਿਲਕੁਲ ਇਮੋਸ਼ਨਲ ਇਮੋਸ਼ਨਸ ਦੇ ਨਾਲ ਭਰੇ ਹੋਏ ਨਾਮ ਨੂੰ ਅਪਣਾਇਆ, ਬਣਾਇਆ ਅਤੇ ਖੰਭ ਲਗਾ ਕੇ ਤੁਹਾਡੇ ਦਿਲਾਂ ਤੱਕ ਪਹੁੰਚਾਇਆ। ਨਾਮ ਕਰ ਦਿੱਤਾ ਗਿਆ ਆਕਾਸ਼ਵਾਣੀ ਔਰ ਇਸਨੇ 90% ਦੇਸ਼ ਤੱਕ ਆਪਣੀ ਆਕਾਸ਼ਵਾਣੀ ਨੇ ਪਹੁੰਚ ਬਣਾ ਲਈ। ਤੇ ਇਹਦੇ ਵਿੱਚੋਂ ਅੱਜ ਮੈਂ ਕੁਐਸਚਨ ਪੁੱਛਣੇ ਨੇ ਤੁਹਾਨੂੰ, ਇਸ ਕਰਕੇ ਰਿਪੀਟ ਤੇ ਦੱਸਿਆ। ਔਰ ਹੁਣ ਥੋੜੀ ਜਿਹੀਆਂ ਹੋਰ ਗੱਲਾਂ ਵੀ ਕਰ ਲਈਏ। ਹਾਂਜੀ, ਨਵੀਆਂ ਗੱਲਾਂ ਅਤੇ ਹੋਰ ਗੱਲਾਂ ਦੇ ਵਿੱਚ ਮੈਨੂੰ ਇਹ ਯਾਦ ਆਉਂਦਾ ਹੈ ਕਿ ਮਤਲਬ ਬੜੀਆਂ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿਹਦੇ ਵਿੱਚ ਅਲੱਗ ਅਲੱਗ ਪ੍ਰੋਗਰਾਮ ਨੇ, ਤਾਂ ਹੀ ਤੁਹਾਨੂੰ ਅਲੱਗ ਅਲੱਗ ਜਾਣਕਾਰੀ ਮਿਲਦੀ ਹੈ ਨਾ। ਯਾਨੀ ਕਿ ਆਲ ਇੰਡੀਆ ਰੇਡੀਓ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਹਰ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਅਤੇ ਫੁੱਲ ਆਫ ਐਂਟਰਟੇਨਮੈਂਟ ਇਨਫੋਰਮੇਸ਼ਨ ਮਿਲੇ। ਐਂਟਰਟੇਨਮੈਂਟ ਯਾਨੀ ਕਿ ਇਨਫੋਰਮੇਸ਼ਨ ਦੇ ਨਾਲ ਪਿਰੋ ਕੇ ਤੁਹਾਡੇ ਤੱਕ ਪਹੁੰਚਾਈ ਦੀ ਹੈ। ਆਕਾਸ਼ਵਾਣੀ ਨੇ ਨੌਜਵਾਨਾਂ ਲਈ ਯੁਵਾਣੀ ਦਾ ਪ੍ਰਸਾਰਣ 21 ਜੁਲਾਈ 1969 ਨੂੰ ਸ਼ੁਰੂ ਕੀਤਾ ਸੀ। ਖਾਸ ਪ੍ਰੋਗਰਾਮ ਸੀ, ਖਾਸ ਮੰਚ ਸੀ ਨੌਜਵਾਨਾਂ ਦੇ ਲਈ। ਕਿਸਾਨ ਵਾਣੀ ਅਤੇ ਚੌਪਾਲ ਵਰਗੇ ਪ੍ਰੋਗਰਾਮਾਂ ਨੇ ਖੇਤੀ ਕ੍ਰਾਂਤੀ 'ਚ ਮਹੱਤਵਪੂਰਨ ਭਾਗੀਦਾਰੀ ਨਿਭਾਈ। ਆਕਾਸ਼ਵਾਣੀ ਦੇ ਸਮਾਚਾਰ ਵਾਚਕਾਂ ਦੀ ਸ਼ੈਲੀ ਯਾਨੀ ਕਿ ਜੋ ਨਿਊਜ਼ ਅਨਾਊਂਸਰ ਸੀ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਇੱਦਾਂ ਸੀ ਕਿ ਤੁਹਾਡੇ ਦਿਲਾਂ ਤੱਕ ਪਹੁੰਚੇ। ਯਾਨੀ ਕਿ ਇੱਦਾਂ ਦੇ ਸਮਾਚਾਰ ਵਾਚਕਾਂ ਦੀ ਸ਼ੈਲੀ ਜਿਨ੍ਹਾਂ ਨੇ ਸਰੋਤਿਆਂ ਨੂੰ ਬੰਨ੍ਹ ਲਿਆ। ਦੇਵਕੀ ਨੰਦਨ ਪਾਂਡੇ ਆਪਣੀ ਦਮਦਾਰ ਆਵਾਜ਼ ਅਤੇ ਅਸ਼ੋਕ ਬਾਜਪੇਈ ਸਮਾਚਾਰ ਪੜ੍ਹਨ ਦੀ ਸ਼ੈਲੀ ਲਈ ਅੱਜ ਵੀ ਯਾਦ ਕੀਤੇ ਜਾਂਦੇ ਨੇ। ਆਕਾਸ਼ਵਾਣੀ ਨੇ ਕਈ ਮੌਕਿਆਂ 'ਤੇ ਪੁੱਲ ਦਾ ਕੰਮ ਵੀ ਕੀਤਾ। ਬੰਗਲਾਦੇਸ਼ ਯੁੱਧ ਤੋਂ ਬਾਅਦ ਆਤਮ ਸਮਰਪਣ ਕਰ ਚੁੱਕੇ ਪਾਕਿਸਤਾਨੀ ਕੈਦੀਆਂ ਦੀ ਸੂਚਨਾ ਦੇਣ ਲਈ ਹਮ ਖੈਰੀਅਤ ਸੇ ਹੈ ਪ੍ਰੋਗਰਾਮ ਸਹਿਨਸ਼ੀਲਤਾ ਦੀ ਮਿਸਾਲ ਬਣਿਆ। ਕੱਛ ਦੇ ਭੂਚਾਲ ਤੇ ਸੁਨਾਮੀ ਵਰਗੀਆਂ ਆਫਤਾਂ 'ਚ ਸੂਚਨਾ ਪਹੁੰਚਾਉਣ 'ਚ ਵੀ ਆਕਾਸ਼ਵਾਣੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਦੇਸ਼ ਕੀ ਸੁਰੀਲੀ ਧੜਕਨ ਵਿਵਿਧ ਭਾਰਤੀ ਕੇਵਲ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ 'ਚ ਵੀ ਲੋਕਪ੍ਰਿਯ ਹੈ। 2 ਅਕਤੂਬਰ 1957 ਨੂੰ ਇਹ ਸੇਵਾ ਸ਼ੁਰੂ ਕੀਤੀ ਗਈ ਸੀ। ਪ੍ਰਸਿੱਧ ਰਚਨਾਕਾਰ ਪੰਡਿਤ ਨਰਿੰਦਰ ਸ਼ਰਮਾ ਨੇ ਇਸਦੀ ਰੂਪਰੇਖਾ ਤਿਆਰ ਕਰਨ 'ਚ ਮਹੱਤਵਪੂਰਨ ਭਾਗੀਦਾਰੀ ਨਿਭਾਈ। ਗੱਲਾਂ ਬਹੁਤ ਨੇ, ਚੀਜ਼ਾਂ ਬਹੁਤ ਨੇ ਔਰ ਸਮਾਂ ਆਪਣੇ ਕੋਲ ਬਹੁਤ ਘੱਟ ਹੈ। 90 ਸਾਲ ਦੇ ਸਫ਼ਰ ਨੂੰ ਕੋਸ਼ਿਸ਼ ਹੈ ਮੇਰੀ ਕਿ ਮੈਂ ਫਟਾਫਟ ਜਲਦੀ ਜਲਦੀ ਤੁਹਾਡੇ ਨਾਲ ਸਾਂਝੀ ਕਰਦੀ ਰਹਾਂ, ਲੇਕਿਨ ਜਿਵੇਂ ਮੈਂ ਤਾਂ ਦੱਸਿਆ ਇਨਫੋਰਮੇਸ਼ਨ ਐਂਟਰਟੇਨਮੈਂਟ ਨਾਲ ਦੀ ਨਾਲ ਚੱਲੇਗਾ। ਸੋ ਪੂਜਾ ਟੋਹਾਨੀ ਤੁਹਾਡੇ ਨਾਲ ਸੈਲੀਬ੍ਰੇਟ ਕਰੀ ਜਾ ਰਹੇ ਹਾਂ ਔਰ ਕਰਦੇ ਰਹਾਂਗੇ 90 ਸਾਲ ਆਕਾਸ਼ਵਾਣੀ ਦੇ ਨਾਲ ਆਲ ਇੰਡੀਆ ਰੇਡੀਓ ਦੀ ਫਾਊਂਡੇਸ਼ਨ ਡੇ ਦਾ। ਅੱਜ 90 ਸਾਲ ਦਾ ਸਫ਼ਰ 8 ਜੂਨ ਨੂੰ ਪੂਰਾ ਕਰ ਰਹੇ ਹਾਂ ਅਤੇ ਥੋੜ੍ਹਾ ਜਿਹਾ ਨੱਚਣ ਟੱਪਣ ਦਾ ਮਾਹੌਲ ਵੀ ਤਾਂ ਬਣਦਾ ਹੈ ਨਾ। ਸੋ ਸਟੇ ਟਿਊਨਡ ਐਂਡ ਇੰਜੋਏ ਨੈਕਸਟ ਟ੍ਰੈਕ।

रेडियो चलते रहा ना तुहाडा, बंद मैं होन नहीं देना तुहाडा रेडियो। भई आज दा दिन बहुत खास है और आपां रल मिल के इस दिन नूं होर ज्यादा सुपर खास सुपर स्पेशल बनाउणा है। आज दे इस जशन दे विच मेरा साथ छड़ के जाना नहीं है, बने रहना तुसी मेरे नाल। सो गल आपां कर रहे सी थोड़ा जिहा पुरानियां यादां ते बहुत ही स्ट्रोंग पिल्लर दे वजो किद्दां AIR ने आकाशवाणी ने काम किया। गल पहुंची सी देश की सुरीली तड़कन विविध भारती तक, जो कि मैं दस रही भारत विच नहीं विदेशों विच भी आज भी बहुत लोकप्रिय है। 2 अक्टूबर 1957 इस सेवा की शुरुआत हुई सी। ਇਹ ਤੇ ਮੈਂ ਦੱਸਿਆ ਕਿ ਸਾਡੇ ਪ੍ਰਸਿੱਧ ਰਚਨਾਕਾਰ ਪੰਡਿਤ ਨਰਿੰਦਰ ਸ਼ਰਮਾ ਜੀ ਨੇ ਇਸ ਦੀ ਰੂਪ ਰੇਖਾ ਤਿਆਰ ਕੀਤੀ ਸੀ, ਦੇਸ਼ ਦੀ ਸੁਰੀਲੀ ਧੜਕਨ ਵਿਵਿਧ ਭਾਰਤੀ ਦੀ। ਸੋ ਆਕਾਸ਼ਵਾਣੀ ਮਾਣ ਨਾਲ ਕਹਿ ਸਕਦੀ ਹੈ ਕਿ ਇਹ ਭਾਰਤ ਮਾਤਾ ਦਾ ਸਭ ਤੋਂ ਸੁੰਦਰ ਤੇ ਕੀਮਤੀ ਗਹਿਣਾ ਹੈ, ਤੁਹਾਡਾ ਆਕਾਸ਼ਵਾਣੀ, ਤੁਹਾਡਾ ਆਲ ਇੰਡੀਆ ਰੇਡੀਓ। ਅੱਜ ਦਾ ਇਹ ਆਕਾਸ਼ਵਾਣੀ ਜਿਸ 'ਚ ਕਲਾ, ਸੰਸਕ੍ਰਿਤੀ, ਸਾਹਿਤ, ਪਰੰਪਰਾ, ਸ਼ੌਰਯ ਅਤੇ ਦੇਸ਼ ਭਗਤੀ ਦੇ ਅਨਮੋਲ ਰਤਨ ਗੁੰਦੇ ਹੋਏ ਨੇ, ਅਨਮੋਲ ਰਤਨ ਪਿਰੋਏ ਹੋਏ ਨੇ, ਇਹ ਉਹ ਅਦ੍ਰਿਸ਼ ਗਹਿਣਾ ਹੈ ਜਿਸ 'ਤੇ ਅਸੀਂ ਸਾਰੇ ਮਾਣ ਕਰਦੇ ਹਾਂ, ਕਰਦੇ ਹੋ ਨਾ? ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਆਕਾਸ਼ਵਾਣੀ ਹੈ ਉਹ ਗਹਿਣਾ ਜਿਸਨੇ ਸੁਣਿਆ ਉਸਨੇ ਪਹਿਨਿਆ। ਹੁਣ ਇਹ ਸੋਚ ਲਓ ਤੁਸੀਂ ਕਿ ਇੱਕ ਗਹਿਣਾ ਪਾ ਕੇ ਬੈਠੇ ਹੋ ਜੋ ਅਦ੍ਰਿਸ਼ ਹੈ, ਕਿਉਂਕਿ ਸੁਣ ਰਹੇ ਹੋ ਤੁਸੀਂ ਆਕਾਸ਼ਵਾਣੀ।

ਯਾਨੀ ਕਿ ਯੁਵਾਣੀ ਦੀ ਗੱਲ ਹੋਵੇ ਜਾਂ ਕਿਸਾਨਾਂ ਦੀ ਵਾਣੀ ਤੇ ਚੌਪਾਲ ਦੀ ਗੱਲ ਹੋਵੇ, ਜਿੱਥੇ ਹਰੀ ਕ੍ਰਾਂਤੀ ਦਾ ਵੱਡਾ ਯੋਗਦਾਨ ਰਿਹਾ, ਮਸ਼ਹੂਰ ਆਵਾਜ਼ਾਂ ਜਿਨ੍ਹਾਂ ਨੇ ਨਿਊਜ਼ ਰੀਡਰ ਵੱਲੋਂ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਦੇਵਕੀ ਨੰਦਨ ਪਾਂਡੇ, ਅਸ਼ੋਕ ਵਾਜਪੇਈ ਜੀ। ਹਮ ਖੈਰੀਅਤ ਸੇ ਹੈ 1971 ਦੇ ਵਿੱਚ ਬੰਗਲਾਦੇਸ਼ ਯੁੱਧ ਦੇ ਬਾਅਦ ਪਾਕਿਸਤਾਨੀ ਕੈਦੀਆਂ ਦੀ ਖਬਰ ਉਹਨਾਂ ਦੇ ਘਰ ਤੱਕ ਪਹੁੰਚਾਉਣ ਦਾ ਪੈਗਾਮ ਦੇ ਰੂਪ ਵਿੱਚ ਕੰਮ ਕੀਤਾ ਆਕਾਸ਼ਵਾਣੀ ਨੇ। ਆਫਤਾਂ 'ਚ ਸੇਵਾ ਦਿੱਤੀ, ਕੱਚ ਭੁਚਾਲ ਅਤੇ ਸੁਨਾਮੀ ਵੇਲੇ ਜਾਂ ਜਿੰਨੇ ਵੀ ਪ੍ਰਾਕਿਰਤਿਕ ਆਪਦਾਵਾਂ ਆਈਆਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਹਮੇਸ਼ਾ ਤੁਹਾਨੂੰ ਸੁਰੱਖਿਅਤ ਰੱਖਣ ਦੇ ਲਈ, ਤੁਹਾਨੂੰ ਅਪਡੇਟ ਕਰਨ ਦੇ ਲਈ ਰਹਿੰਦਾ ਹੈ ਜੀ ਤੁਹਾਡੇ ਨਾਲ। ਆਕਾਸ਼ਵਾਣੀ ਦੀ ਪਛਾਣ ਹੀ ਹੈ ਕਲਾ, ਸੰਸਕ੍ਰਿਤੀ, ਸਾਹਿਤ ਤੇ ਦੇਸ਼ ਭਗਤੀ। ਇਸੇ ਕਰਕੇ ਤਾਂ ਜਨ ਜਨ ਦੀ ਬਾਣੀ ਬਣਿਆ ਰੇਡੀਓ। ਇਹ ਆਕਾਸ਼ਵਾਣੀ ਕਿਸੇ ਇੱਕ ਦੀ ਬਾਣੀ ਨਹੀਂ, ਹਰ ਜਨ ਦੀ, ਜਨ ਜਨ ਦੀ ਬਾਣੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਤੁਹਾਡਾ ਆਕਾਸ਼ਵਾਣੀ। ਇੱਕ ਵਾਰੀ ਭਗਵਾਨ ਬੁੱਧ ਨੇ ਆਪਣੇ ਚੇਲਿਆਂ ਇੱਕ ਵਾਰੀ ਭਗਵਾਨ ਬੁੱਧ ਤੋਂ ਉਹਨਾਂ ਦੇ ਚੇਲਿਆਂ ਨੇ ਉਹਨਾਂ ਤੋਂ ਪੁੱਛਿਆ ਕਿ ਸੰਸਾਰ ਦੀ ਸੇਵਾ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਤੁਹਾਨੂੰ ਪਤਾ ਹੈ ਮਹਾਤਮਾ ਬੁੱਧ ਜੀ ਨੇ, ਭਗਵਾਨ ਬੁੱਧ ਨੇ ਕੀ ਕਿਹਾ? ਉਹਨਾਂ ਨੇ ਕਿਹਾ, ਚਰਥ ਪਿਕ ਖਵੇ ਚਰਿੰਕਮ ਬਹੁਜਨ ਹਿਤਾਏ ਬਹੁਜਨ ਸੁਖਾਏ। ਯਾਨੀ ਕਿ ਬਹੁਤਿਆਂ ਦੇ ਹਿੱਤ ਤੇ ਸੁੱਖ ਵਿੱਚ ਵਿਚਰਨ ਕਰੋ। ਭਗਵਾਨ ਬੁੱਧ ਦੀ ਇਸੇ ਸਿੱਖਿਆ ਨੂੰ ਆਕਾਸ਼ਵਾਣੀ ਨੇ ਜਨ ਜਨ ਦੀ ਸੇਵਾ ਤੇ ਹਿੱਤ ਵਿੱਚ ਪੂਰੀ ਸ਼ਕਤੀ ਦੇ ਨਾਲ ਅਪਣਾਇਆ। ਬਹੁਜਨ ਹਿਤਾਏ ਬਹੁਜਨ ਸੁਖਾਏ। ਅਗਰ ਤੁਸੀਂ ਏ ਆਰ ਦਾ ਲੋਗੋ ਯਾਨੀ ਕਿ ਆਕਾਸ਼ਵਾਣੀ ਦੇ ਲੋਗੋ ਨੂੰ ਧਿਆਨ ਦੇ ਨਾਲ ਦੇਖਿਆ ਹੋਏਗਾ ਤੇ ਤੁਸੀਂ ਜ਼ਰੂਰ ਪੜਿਆ ਹੋਏਗਾ ਉਹਦੇ ਲੋਗੋ ਦੇ ਵਿੱਚ ਬਹੁਜਨ ਹਿਤਾਏ ਬਹੁਜਨ ਸੁਖਾਏ। ਬਹੁਤਿਆਂ ਦੇ ਹਿੱਤ ਤੇ ਸੁੱਖ ਨਾਲ ਵਿਚਰਦਾ ਹੈ ਇਹ ਆਕਾਸ਼ਵਾਣੀ। ਇਹਨਾਂ 90 ਸਾਲਾਂ 'ਚ ਤਕਨੀਕ ਬਦਲੀ, ਯੰਤਰ ਬਦਲੇ, ਵਾਤਾਵਰਣ ਬਦਲਿਆ, ਪਰ ਆਕਾਸ਼ਵਾਣੀ ਦੀ ਸਾਰਥਕਤਾ, ਸਹਿਜਤਾ ਤੇ ਮਿਠਾਸ ਲਗਾਤਾਰ ਬਣੀ ਰਹੀ। ਇਸ ਦੇ ਪ੍ਰੋਗਰਾਮਾਂ ਨੇ ਹਰ ਸਮਾਂ ਦੇਸ਼ ਨੂੰ ਸੰਬਲ ਦਿੱਤਾ, ਯਾਨੀ ਕਿ ਸਾਥ ਦਿੱਤਾ, ਸਹਿਯੋਗ ਦਿੱਤਾ, ਸ਼ਕਤੀ ਦਿੱਤੀ ਤੇ ਸਸ਼ਕਤ ਬਣਾਇਆ। ਆਜ਼ਾਦੀ ਦੇ ਅੰਦੋਲਨ 'ਚ ਜਦੋਂ ਆਵਾਜ਼ ਤੇ ਜਜ਼ਬਾਤ ਤੇ ਪੈਰਾ ਸੀ, ਜੀ ਹਾਂ, ਆਜ਼ਾਦੀ ਦੇ ਅੰਦੋਲਨ ਤੇ ਉਦੋਂ ਇੰਨੀ ਆਜ਼ਾਦੀ ਥੋੜ੍ਹੀ ਸੀ ਉਹ ਤੋਂ ਪਹਿਲਾਂ। ਆਜ਼ਾਦੀ ਦੇ ਅੰਦੋਲਨ 'ਚ ਜਦੋਂ ਆਵਾਜ਼ ਤੇ ਜਜ਼ਬਾਤਾਂ ਤੇ ਪੈਰਾ ਸੀ, ਤਦ ਵੀ ਆਕਾਸ਼ਵਾਣੀ ਨੇ ਜਨਮਾਨਸ ਦਾ ਹੌਸਲਾ ਵਧਾਇਆ। ਆਜ਼ਾਦੀ ਤੋਂ ਬਾਅਦ ਤਾਂ ਆਕਾਸ਼ਵਾਣੀ ਸੱਚਮੁੱਚ ਜਨ ਜਨ ਦੀ ਬਾਣੀ ਬਣ ਗਿਆ, ਜਿਸਦਾ ਯੋਗਦਾਨ ਕੇਵਲ ਮਨੋਰੰਜਨ ਤੱਕ ਸੀਮਿਤ ਤੇ ਬਿਲਕੁਲ ਹੀ ਨਹੀਂ ਰਿਹਾ। ਇਸਨੇ ਸਾਹਿਤ, ਸੰਸਕ੍ਰਿਤੀ ਦੇ ਵਿਰਾਸਤ ਨੂੰ ਬਹੁਤ ਹੀ ਪਿਆਰ ਦੇ ਨਾਲ ਸੰਵਾਰਿਆ, ਜੋ ਅੱਜ ਵੀ ਅਸੀਂ ਨਾਲ ਲੈ ਕੇ ਚੱਲਦੇ ਹਾਂ। ਸ਼ਾਸਤਰੀ ਸੰਗੀਤ ਦੀ ਆਤਮਾ ਨੂੰ ਸੁਰੱਖਿਅਤ ਰੱਖਣ 'ਚ ਆਕਾਸ਼ਵਾਣੀ ਦੇ ਸਭ ਤੋਂ ਵੱਡਾ ਯੋਗਦਾਨ ਰਿਹਾ। ਸਾਲ 1950 'ਚ ਤਤਕਾਲੀਨ ਸੂਚਨਾ ਤੇ ਪ੍ਰਸਾਰਣ ਮੰਤਰੀ ਡਾਕਟਰ ਕੇਸਕਰ ਨੇ ਸ਼ਾਸਤਰੀ ਸੰਗੀਤ ਨੂੰ ਵੱਧ ਤੋਂ ਵੱਧ ਪ੍ਰਸਾਰਣ ਸਮਾਂ ਦੇਣ ਦੇ ਨਿਰਦੇਸ਼ ਦਿੱਤੇ ਸੀ ਤੇ ਅੱਜ ਵੀ ਸ਼ਾਸਤਰੀ ਸੰਗੀਤ ਦੇ ਮਹਾਨ ਕਲਾਕਾਰਾਂ ਦਾ ਪ੍ਰਸਾਰਣ ਨਿਯਮਿਤ ਹੁੰਦਾ ਹੈ ਆਕਾਸ਼ਵਾਣੀ ਤੇ। ਔਰ ਇਸ ਸਭ ਦੇ ਨਾਲ ਸਾਡੀ ਤੇ ਤੁਹਾਡੀ ਜ਼ਿੰਦਗੀ ਇੱਕਦਮ ਰੌਕ ਕਰਦੀ ਹੈ, ਕਰਦੀ ਹੈ ਨਾ ਡਾਂਸ, ਸਾਡੀ ਮਨ, ਸਾਡੀ ਆਤਮਾ, ਸਾਡੇ ਜਜ਼ਬਾਤ ਆਕਾਸ਼ਵਾਣੀ ਦੇ ਨਾਲ। ਫਿਲਹਾਲ ਪੂਜਾ ਟੋਹਾਨੀ ਤੁਹਾਡੇ ਨਾਲ, ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਤੁਹਾਡੇ ਨਾਲ ਕਰ ਰਹੀ ਹਾਂ ਇੰਜੋਏ ਤੇ ਕੋਸ਼ਿਸ਼ ਪੂਰੀ ਹੈ ਕਿ ਤੁਹਾਨੂੰ ਵੀ ਨਾਲ ਦੇ ਨਾਲ ਕਰਵਾਵਾਂ ਇੰਜੋਏ। Let's rock this day and this show with this song. Stay tuned.

0: ਕੌਰ ਜੀ ਸਾਡੇ ਅੱਜ ਦੇ ਖਾਸ ਮਹਿਮਾਨ ਹੋਣਗੇ, ਲੇਕਿਨ ਉਸ ਤੋਂ ਪਹਿਲਾਂ ਜੀ ਫਟਾਫਟ ਤੁਹਾਡੇ ਲਈ ਡਾਂਸਿੰਗ ਟਰੈਕ ਪਲੇ ਕਰਨਾ ਤੇ ਬਣਦਾ ਹੈ ਨਾ, ਕਿਉਂਕਿ ਜਸ਼ਨ ਦਾ ਸਫ਼ਰ, ਨੱਚਣ ਟੱਪਣ ਦਾ ਸਫ਼ਰ ਰੁਕਣਾ ਥੋੜ੍ਹੀ ਨਾ ਚਾਹੀਦਾ ਹੈ। ਸੋ ਇਹ ਸਫ਼ਰ ਵੀ ਇੱਦਾਂ ਹੀ ਚੱਲਦਾ ਰਹੇਗਾ, ਲੇਕਿਨ ਤੁਸੀਂ ਜਾਣਾ ਨਹੀਂ ਹੈ ਕਿਤੇ। ਇੱਕ ਛੋਟੀ ਜਿਹੀ ਬ੍ਰੇਕ ਆ ਰਹੀ ਹੈ ਤੁਹਾਡੇ ਲਈ, ਤੇ ਬ੍ਰੇਕ ਤੋਂ ਬਾਅਦ ਆਏਗਾ ਗੀਤ ਤੁਹਾਡੇ ਲਈ। ਸੋ ਸਟੇ ਟਿਊਨਡ ਓਨਲੀ ਔਨ FM ਰੇਨਬੋ।
1: ਸੁਣੋ, ਕੀ ਤੁਸੀਂ PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
2: ਭਾਰਤ ਸਰਕਾਰ ਕਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
1: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ PM ਸੂਰਿਆ ਘਰ .gov.in ਤੇ।

ਵੈਲਕਮ ਬੈਕ ਵਾਂਸ ਅਗੇਨ। ਔਰ ਜਿਵੇਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਇਸ ਗੀਤ ਤੋਂ ਬਾਅਦ, ਪਿਆਰੇ ਜਿਹੇ ਗੀਤ ਤੋਂ ਬਾਅਦ, ਸਾਡੇ ਅੱਜ ਦੇ ਟੌਪਿਕ ਦੇ ਐਕਸਪਰਟ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਹੋਣਗੇ, ਤੇ ਐਸ ਪਰ ਮਾਈ ਪ੍ਰੋਮਿਸ ਆ ਚੁੱਕੇ ਨੇ ਸਾਡੇ ਅੱਜ ਦੇ ਟੌਪਿਕ ਦੇ ਐਕਸਪਰਟ ਸਾਡੇ ਨਾਲ ਫੋਨ ਲਾਈਨ ਤੇ, ਜਿੱਥੇ ਅੱਜ ਇੱਕ ਬਹੁਤ ਹੀ ਖਾਸ ਦਿਨ ਹੈ। ਆਕਾਸ਼ਵਾਣੀ ਆਲ ਇੰਡੀਆ ਰੇਡੀਓ ਆਪਣੇ ਫਾਊਂਡੇਸ਼ਨ ਡੇ ਨੂੰ ਮਨਾ ਰਿਹਾ ਹੈ, ਯਾਨੀ ਕਿ 90 ਸਾਲ ਅੱਜ ਪੂਰੇ ਹੋ ਚੁੱਕੇ ਨੇ ਆਕਾਸ਼ਵਾਣੀ ਆਲ ਇੰਡੀਆ ਰੇਡੀਓ ਨੂੰ। ਉੱਥੇ ਹੀ ਅੱਜ ਇੱਕ ਹੋਰ ਬਹੁਤ ਖਾਸ ਦਿਨ ਹੈ। ਸੋ ਪੂਜਾ ਤੁਹਾਨੀ, ਯਾਨੀ ਕਿ ਮੇਰੇ ਨਾਲ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਔਰ ਅੱਜ ਦਾ ਜੋ ਖਾਸ ਦਿਨ ਹੈ ਉਹ ਹੈ ਜੀ ਵਿਸ਼ਵ ਸਮੁੰਦਰ ਦਿਵਸ, ਯਾਨੀ ਕਿ ਅੱਜ ਹੈ ਵਰਲਡ ਓਸ਼ੀਅਨਸ ਡੇ। ਔਰ ਸਾਡੇ ਨਾਲ ਇਸ

0: ਸਮੁੰਦਰੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਜਾਂ ਇਹ ਸਾਰੀਆਂ ਚੀਜ਼ਾਂ ਮਿਲ ਕੇ ਸਾਡੇ ਕਲਾਈਮੇਟ ਚੇਂਜ ਨੂੰ ਕਿੰਨਾ ਕੁ ਜ਼ਿਆਦਾ ਇਫੈਕਟ ਕਰਦੀਆਂ ਨੇ?
1: ਨਹੀਂ, ਕਲਾਈਮੇਟ ਜਿਹੜਾ ਹੈਗਾ ਸਾਡਾ ਬਹੁਤ ਜ਼ਿਆਦਾ ਇੰਪੈਕਟ ਹੋ ਰਿਹਾ ਹੈ ਇਸ ਦੇ ਨਾਲ, ਜਿਹੜਾ ਆਪਣਾ ਜਿਹੜਾ ਸਾਡਾ ਟੈਂਪਰੇਚਰ ਐਟਮੋਸਫੀਰਿਕ ਜਾਂ ਓਸ਼ਨ ਦਾ ਜਿਹੜਾ ਟੈਂਪਰੇਚਰ ਹੈ ਨਾ, ਸਭ ਤੋਂ ਜ਼ਿਆਦਾ ਸਾਡੀ ਜਿਹੜੀ ਹੈ ਨਾ ਮੈਰਾਈਨ ਲਾਈਫ ਇਫੈਕਟ ਹੋ ਰਹੀ ਹੈ. ਉਹਦਾ ਜਿਹੜਾ ਐਲਗਾਸ ਨੇ, ਕੈਲਕਟਨਸ ਨੇ, ਉਹ ਕਿਸੇ ਮੈਕਸੀਮਮ ਜਿਹੜਾ ਉਹਨਾਂ ਦਾ ਨਾ ਇੱਕ ਸਪੈਸਿਫਿਕ ਟੈਂਪਰੇਚਰ ਹੁੰਦਾ ਜਿਸ ਤੇ ਉਹ ਸਰਵਾਈਵ ਕਰ ਸਕਦੇ ਨੇ. ਜਿੰਨਾ ਜ਼ਿਆਦਾ ਹਾਇਰ ਟੈਂਪਰੇਚਰ ਹੋਏਗਾ ਸਾਡੀਆਂ ਜਿਹੜੀਆਂ ਨੇ ਫਿਸ਼ਿਜ਼ ਨੇ ਜਾਂ ਮੈਰਾਈਨ ਲਾਈਫ ਜਿਹੜੀ ਹੈ ਉਹ ਡਿਸਟਰਬ ਹੋ ਜਾਂਦੀ ਹੈ.
0: ਜੀ, ਇੱਥੇ ਹੀ ਇੱਕ ਮੈਨੂੰ ਇੱਕ ਹੋਰ ਚੀਜ਼ ਮਤਲਬ ਧਿਆਨ ਦੇ ਵਿੱਚ ਆ ਰਹੀ ਹੈ, ਗਲੋਬਲ ਵਾਰਮਿੰਗ ਜਾਂ ਕਲਾਈਮੇਟ ਚੇਂਜ ਕਰਕੇ ਇੱਕ ਜਿਹੜਾ ਅਸੀਂ ਪ੍ਰਦੂਸ਼ਣ ਬੜਾ ਤਰ੍ਹਾਂ ਦਾ ਹੈ, ਲੇਕਿਨ ਜੋ ਹਾਲ ਹੀ ਦੇ ਵਿੱਚ ਬੜੀਆਂ ਇੱਦਾਂ ਦੀਆਂ ਸਾਰੀਆਂ ਡਾਕੂਮੈਂਟਰੀਜ਼ ਸਾਹਮਣੇ ਆਈਆਂ ਨੇ ਹਨਾ, ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਕਿ ਇਹ ਜਿਹੜਾ ਕਚਰਾ ਆ, ਅਸੀਂ ਗੱਲ ਕਰੀਏ ਹਨਾ ਕਚਰੇ ਦੀ, ਬੜਾ ਤਰ੍ਹਾਂ ਦਾ ਕਚਰਾ ਅਸੀਂ ਸਮੁੰਦਰ ਦੇ ਵਿੱਚ ਸੁੱਟਦੇ ਨੇ, ਖਾਸ ਕਰਕੇ ਔਰ ਪਰਟੀਕੁਲਰਲੀ ਪਲਾਸਟਿਕ ਕਚਰਾ ਜਿਹੜਾ ਆ, ਇਹ ਸਮੁੰਦਰੀ ਪ੍ਰਦੂਸ਼ਣ ਤੇ ਸਮੁੰਦਰੀ ਜੀਵਾਂ ਦੇ ਉੱਤੇ ਕਿੱਦਾਂ ਦਾ ਪ੍ਰਭਾਵ ਪਾਉਂਦਾ ਤੇ ਕਿੰਨਾ ਕੁ ਖਤਰਨਾਕ ਹੈ ਇਹ ਸਭ?
1: ਹਾਂਜੀ ਮੈਡਮ, ਵੰਡਰਫੁਲ ਕੁਐਸਚਨ. ਓਸ਼ਨ ਪਲਾਸਟਿਕ ਪੋਲਿਊਸ਼ਨ ਜਿਹੜੀ ਹੈ ਨਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਕ੍ਰਿਟੀਕਲ ਗਲੋਬਲ ਕ੍ਰਾਈਸਿਸ ਜਿਹੜਾ ਹੈ ਬਣਿਆ ਹੋਇਆ
0: ਜੀ.
1: ਕਿਹਾ ਜਾਂਦਾ ਹੈ ਕਿ 11 ਮਿਲੀਅਨ ਮੀਟ੍ਰਿਕ ਟਨਸ ਆਫ ਪਲਾਸਟਿਕ ਹਰ ਸਾਲ ਜਿਹੜਾ ਓਸ਼ਨ ਦੇ ਵਿੱਚ ਐਂਟਰ ਕਰ ਜਾਂਦਾ ਹੈ, ਜੋ ਕਿ ਮੈਰਾਈਨ ਇਕੋਸਿਸਟਮ ਨੂੰ ਡਿਸਟਰਬ ਕਰਦਾ
0: ਜੀ.
1: ਉਸ ਦੇ ਨਾਲ ਕੀ ਹੁੰਦਾ, ਸਾਡਾ ਜਿਹੜਾ ਮੈਰਾਈਨ ਫੂਡ ਚੇਨ ਵੀ ਡਿਸਟਰਬ ਹੁੰਦੀ ਹੈ, ਨਾਲ ਨਾਲ ਜਿਹੜਾ ਹੈ ਜਿਹੜੀ ਹੈ ਮਰਾਈਨ ਜਿਹੜੀ ਹੈ ਲਾਈਫ ਜਿਹੜੀ ਹੈ ਪੋਇਜ਼ਨਸ ਵੀ ਹੋ ਜਾਂਦੀ ਹੈ ਜਿਹੜੀ ਹੈ. ਇਹ ਸਭ ਤੋਂ ਜ਼ਿਆਦਾ ਡਿਫੀਕਲਟ ਜਿਹੜੀ ਚੀਜ਼ ਜਿਹੜੀ ਹੈ ਅਸੀਂ ਫੇਸ ਕਰ ਰਹੇ ਹਾਂ. ਜਿਹੜਾ ਹੈਗਾ ਕਿਸ ਤਰ੍ਹਾਂ ਅਸੀਂ ਰੋਕ ਸਕਦੇ ਹਾਂ, ਸਭ ਤੋਂ ਪਹਿਲਾਂ ਤਾਂ ਹੁੰਦਾ ਵੀ ਮਿਨੀਮਾਈਜ਼ ਜਿਹੜੀ ਹੈਗੀ ਆ ਯੂਜ਼ ਆਫ ਪਲਾਸਟਿਕ ਕੰਜ਼ੰਪਸ਼ਨ, ਜਿੰਨਾ ਹੋ ਸਕੇ ਪਲਾਸਟਿਕ ਨੂੰ ਘੱਟ ਯੂਜ਼ ਕੀਤਾ ਜਾਏ, ਰਾਈਟ? ਦੂਸਰਾ, ਸੈਕਿੰਡਲੀ ਜਿਹੜਾ ਇੰਟਰਸੈਪਸ਼ਨ ਆਫ ਪਲਾਸਟਿਕ ਇਨ ਦਾ ਰਿਵਰ ਬਿਫੋਰ ਇਟ ਰੀਚਿਸ ਦਾ ਸੀ, ਸੀ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਇਹਨੂੰ ਇੰਟਰਸੈਪਸ਼ਨ ਹੋ ਜਾਣੀ ਚਾਹੀਦੀ ਹੈ, ਪਲਾਸਟਿਕ ਨੂੰ ਜਿਹੜਾ ਵਾਟਰ ਦੇ ਵਿੱਚ ਐਂਟਰ ਨਹੀਂ ਕਰਨ ਦੇਣਾ ਚਾਹੀਦਾ. ਸੈਕਿੰਡਲੀ, ਜਿਹੜਾ ਡੈਮੇਜ ਹੋ ਚੁੱਕਾ ਹੈ ਆਲਰੇਡੀ, ਡੈਮੇਜ ਜਿਹੜਾ ਕਿੰਨੇ ਸਾਲਾਂ ਤੋਂ ਹੋ ਚੁੱਕਾ ਹੈ, ਉਹਦੇ ਲਈ ਐਕਟਿਵਲੀ ਕਲੀਨ ਅਪ ਜਿਹੜੀਆਂ ਨੇ ਕਲੀਨ ਅਪ ਜਿਹੜੇ ਡਰਾਈਵ ਨੇ ਉਹ ਸ਼ੁਰੂ ਕਰ ਦੇਣੇ ਚਾਹੀਦੇ ਆ, ਸੋ ਦੈਟ ਅਸੀਂ ਮੈਰਾਈਨ ਨੂੰ ਫਰਦਰ ਪੋਲਿਊਸ਼ਨ ਨੂੰ ਰੋਕ ਸਕੀਏ.
0: ਤੇ ਹੁਣ ਜੇ ਆਪਾਂ ਗੱਲ ਕਰੀਏ ਭਾਰਤ ਵੱਲੋਂ, ਸਾਡੇ ਦੇਸ਼ ਵੱਲੋਂ ਸਮੁੰਦਰੀ ਵਾਤਾਵਰਣ ਦੀ ਸੰਭਾਲ ਦੇ ਲਈ ਕੋਈ ਏਦਾਂ ਦੀਆਂ ਮਹੱਤਵਪੂਰਨ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜੋ ਸਾਨੂੰ ਪਤਾ ਹੋਣੀ ਚਾਹੀਦੀ ਹੈ?
1: ਹਾਂਜੀ ਮੈਡਮ, ਇਹ ਜਿਹੜੀ ਹੈਗੀ ਆਪਾਂ ਜੇ ਗੱਲ ਕਰੀਏ ਅਸੀਂ ਪਲਾਸਟਿਕ ਦੀ ਕੰਜ਼ੰਪਸ਼ਨ ਦੇ ਉੱਤੇ ਸਭ ਤੋਂ ਜ਼ਿਆਦਾ ਰੋਕ ਲਗਾਇਆ ਜਾ ਰਿਹਾ ਹੈ. ਦੂਸਰਾ, ਇੰਟਰਸੈਪਸ਼ਨ ਆਫ ਪਲਾਸਟਿਕ ਨੂੰ ਪਲਾਸਟਿਕ ਇਨ ਦਾ ਰਿਵਰ ਬਿਫੋਰ ਇਟ ਰੀਚਿਸ ਦਾ ਸੀ, ਇਹ ਵਾਲੇ ਕਾਨਸੈਪਟ ਦੇ ਉੱਤੇ ਮੈਕਸੀਮਮ ਕੰਮ ਕੀਤਾ ਜਾ ਰਿਹਾ ਹੈ, ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਵੀ ਆਪਣਾ ਜਿਹੜਾ ਸਰਾਊਂਡਿੰਗਸ ਨੇ ਕਲੀਨ ਕੀਤੀਆਂ ਜਾਣ. ਮੋਸਟਲੀ ਜੇ ਤੁਸੀਂ ਕੋਸਟਲ ਏਰੀਆਜ ਦੇ ਉੱਤੇ ਘੁੰਮਣ ਜਾ ਰਹੇ ਹੋ ਜਾਂ ਓਸ਼ਨ ਦੇ ਵਿੱਚ ਕੋਈ ਟੂਰਿਜ਼ਮ ਐਕਟੀਵਿਟੀਜ਼ ਦੇ ਉੱਤੇ ਜਾ ਰਹੇ ਹੋ, ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜਿਹੜਾ ਧਿਆਨ ਰੱਖਿਆ ਜਾਏ, ਕਿਉਂਕਿ ਪਲਾਸਟਿਕ ਨੂੰ ਜਿਹੜਾ ਹੈਗਾ ਖਤਮ ਹੋਣ ਦੇ ਵਿੱਚ ਕਿੰਨੇ ਹੀ ਸਾਲ ਲੱਗ ਜਾਂਦੇ
0: ਹਨ ਜੀ. ਇੱਕ ਹੋਰ ਸਵਾਲ ਮੇਰੇ ਦਿਮਾਗ ਦੇ ਵਿੱਚ ਆ ਰਿਹਾ, ਜਦੋਂ ਅਸੀਂ ਸੋਚਦੇ ਹਾਂ ਕਿ ਸਮੁੰਦਰ ਤੋਂ ਸਾਡੇ ਤੋਂ ਬਹੁਤ ਦੂਰ ਹੈ ਹਨਾ, ਮਤਲਬ ਅਸੀਂ ਨਾਪ ਵੀ ਨਹੀਂ ਸਕਦੇ, ਆਮ ਭਾਸ਼ਾ ਦੇ ਵਿੱਚ ਆਪਾਂ ਕਹੀਏ ਕਿ ਸਾਨੂੰ ਤਾਂ ਪਤਾ ਹੀ ਨਹੀਂ ਹੈ, ਕੋਹਾਂ ਦੂਰ ਕਹਿ ਦਿੰਦੇ ਕਿ ਸਾਨੂੰ ਤਾਂ ਨਾ ਦਿਸਦਾ ਨਾ ਸਾਨੂੰ ਕੋਈ ਲੈਣਾ ਦੇਣਾ ਉਹਦੇ ਨਾਲ. ਲੇਕਿਨ ਪ੍ਰੈਕਟੀਕਲ ਗੱਲ ਇਹ ਕਿ ਅਸੀਂ ਹਰ ਇਨਸਾਨ, ਅਸੀਂ ਜੋ ਨੌਜਵਾਨ ਪੀੜ੍ਹੀ ਇਸ ਵੇਲੇ ਤੁਹਾਨੂੰ ਸੁਣ ਰਹੇ ਹਾਂ ਹਨਾ, ਸਾਡੇ ਐਫ ਐਮ ਰੇਨਬੋ ਦੇ ਜ਼ਰੀਏ ਦੂਰ ਦੂਰ ਤੱਕ ਤੁਹਾਨੂੰ ਸੁਣਿਆ ਜਾ ਰਿਹਾ ਹੈ, ਤੇ ਸਾਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਨੌਜਵਾਨ ਪੀੜ੍ਹੀ ਹਰ ਇੱਕ ਇਨਸਾਨ ਜੋ ਸੁਣ ਰਿਹਾ ਇਸ ਵੇਲੇ ਤੁਹਾਨੂੰ ਕਿ ਵਰਲਡ ਓਸ਼ੀਅਨ ਡੇ ਤੇ ਅਸੀਂ ਆਮ ਜ਼ਿੰਦਗੀ ਦੇ ਵਿੱਚ ਜਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਿੱਦਾਂ ਦੀਆਂ ਇੱਦਾਂ ਦੀਆਂ ਆਦਤਾਂ ਆ ਜਾਂ ਕਿਹੜੀਆਂ ਜਿਹੜੀਆਂ ਅਸੀਂ ਅਪਣਾ ਕੇ ਸਮੁੰਦਰਾਂ ਦੀ ਸੁਰੱਖਿਆ ਦੇ ਵਿੱਚ ਅਸੀਂ ਆਪਣਾ ਕੋਈ ਯੋਗਦਾਨ ਪਾ ਸਕੀਏ?
1: ਹਾਂਜੀ, ਮੇਰਾ ਯੂਥ ਨੂੰ ਨਾ ਇੱਕੋ ਹੀ ਮੈਸੇਜ ਹੈ, ਅਸੀਂ ਚਾਹੇ ਕਿੰਨੇ ਵੀ ਦੂਰ ਹਾਂ, ਨੋ ਮੈਟਰ ਹਾਊ ਫਾਰ ਯੂ ਲਿਵ ਫਰੋਮ ਦਾ ਕੋਰਸ, ਫਿਰ ਵੀ ਓਸ਼ਨ ਸਾਨੂੰ ਕਨੈਕਟ ਕਰ ਰਿਹਾ ਹੈ, ਓਸ਼ਨ ਸਾਨੂੰ ਇਫੈਕਟ ਕਰ ਰਿਹਾ, ਕਨੈਕਟ ਕਰ ਰਿਹਾ. ਸੋ ਦੇਰ ਆਰ ਸਰਟਨ ਥਿੰਗਸ, ਫਸਟਲੀ ਸਟ੍ਰਿਕਟ ਕੈਚ ਆਫ ਫਿਸ਼ਿੰਗ, ਉਹਨੂੰ ਜਿਹੜੀ ਫਿਸ਼ਿੰਗ ਫਿਸ਼ ਕੈਚਿੰਗ ਹੋ ਰਹੀ ਹੈ ਉਹਨੂੰ ਸਟ੍ਰਿਕਟ ਕਰੋ, ਲਿਮਿਟ ਦੇ ਵਿੱਚ ਕਰੋ. ਸੈਕਿੰਡ, ਮਰਾਈਨ ਪ੍ਰੋਟੈਕਟਿਡ ਏਰੀਆ ਕ੍ਰੀਏਟ ਹੋਣਾ ਚਾਹੀਦਾ, ਰਿਡਿਊਸ ਪਲਾਸਟਿਕ ਵੇਸਟ ਅਗੇਨ, ਹਨਾ, ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਯੂਥ ਵਾਸਤੇ ਬਹੁਤ ਜ਼ਰੂਰੀ ਨੇ. ਲਾਸਟ ਦੇ ਵਿੱਚ ਉਹਨਾਂ ਲਈ

0: message ये भी है, कीप अवर ओशन क्लीन एंड कीप लाइफ थ्राइविंग राइट एंड प्रोटेक्ट ब्लू प्रिजर्व ग्रीन, ये मेरा यूथ दे लिए मैसेज है
1: जी। ਤੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਮੱਛੀ ਫੜਨ ਦੀ ਪ੍ਰਕਿਰਿਆ ਹੈ ਉਸਨੂੰ ਥੋੜਾ ਘਟਾ ਦੇਣਾ ਚਾਹੀਦਾ ਹੈ। ਅਜੇ 2 ਦਿਨ ਪਹਿਲਾਂ ਹੀ ਇੱਕ ਵਰਲਡ ਡੇ ਵੀ ਮਨਾਇਆ ਗਿਆ ਸੀਗਾ ਕਿ ਜਿਹੜੀ ਇਲੀਗਲ ਫਿਸ਼ਿੰਗ ਹੈ ਉਸ ਤੇ ਰੋਕ ਲਗਾਈ ਜਾਵੇ, ਸਿਰਫ ਇਸ ਵਜ੍ਹਾ ਕਰਕੇ ਤਾਂ ਕਿ ਓਸ਼ਨ ਦੀ ਲਾਈਫ, ਮਰੀਨ ਲਾਈਫ ਨੂੰ ਪ੍ਰੋਟੈਕਟ ਕੀਤਾ ਜਾਵੇ, ਕਿਉਂਕਿ ਸਾਡੇ ਪਲੈਨਟ ਦੇ ਲਈ ਇਹ ਬਹੁਤ ਜ਼ਰੂਰੀ ਹੈ। ਤੋ ਆਖਿਰ ਦੇ ਵਿੱਚ ਮੈਮ, ਤੁਸੀਂ ਆਪਣੇ ਵੱਲੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਸਮੁੰਦਰਾਂ ਦੀ ਸੰਭਾਲ ਤੇ ਸੰਰਕਸ਼ਣ ਪ੍ਰਤੀ ਜਾਗਰੂਕ ਕਰਨ ਦੇ ਲਈ ਆਪਣੇ ਵੱਲੋਂ ਕੋਈ ਖਾਸ ਸੁਨੇਹਾ ਦੇਣਾ ਚਾਹੋਗੇ?
0: मैसेज ये है कि ओशन हमें कनेक्ट कर रहा है, वी आर कनेक्टेड टू ओशन, सो हमें प्रोटेक्ट ग्रीन एंड प्रिजर्व प्रोटेक्ट ब्लू प्रिजर्व ग्रीन की तरफ जाना चाहिए
1: जी। और मेनू नाल ही एक गल होर याद आ रही है कि जेड़ा सी एवरीडे लाइफ दे विच, यानी कि दूध दा पैकेट खोलिया उसका एक बरीक माइक्रो जिहा है ना हिस्सा कट के सुट दिता, दही दा पैकेट खोलिया, शैम्पू दे पैकेट खोल दिते, मतलब पहला नहीं सी हुंदा इन्ना ज्यादा प्लास्टिक दा यूज, ते हुण ये जेड़ा छोटा छोटा है ना माइक्रो प्लास्टिक दे जेड़े कण है, ये सब तो खतरनाक है और वो असी आम लोग आ ना जेड़े यही क्रिएट करते हैं। तो मैनू लगता जी इदां दीआं छोटीआं छोटीआं आदतां नूं असी बदल लईए या सुधार लईए ते बहुत मेजर 80-90% ਹੈ ਨਾ ਜਿਹੜਾ ਇੰਪੈਕਟ ਜਾਂ ਜਿਹੜੇ ਸਾਈਡ ਇਫੈਕਟ ਹੋ ਰਹੇ ਹੈ ਮਰੀਨ ਲਾਈਫ ਦੇ ਖਰਾਬ ਹੋਣ ਤੇ ਸਾਡੇ ਵੱਲੋਂ ਬਹੁਤ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਥੈਂਕ ਯੂ ਸੋ ਮਚ ਮੈਮ, ਤੁਸੀਂ ਆਪਣੇ ਕੀਮਤੀ ਸਮੇਂ ਚ ਸਮਾਂ ਕੱਢਿਆ ਔਰ ਅੱਜ ਦੇ ਖਾਸ ਦਿਨ ਤੇ ਸਾਡੇ ਲਿਸਨਰਸ ਨੂੰ ਇੰਨੀ ਅਹਿਮ ਜਾਣਕਾਰੀ ਦਿੱਤੀ। ਥੈਂਕ ਯੂ ਸੋ ਮਚ ਮੈਮ ਐਂਡ ਹੈਪੀ ਵਰਲਡ ਓਸ਼ੀਅਨਸ ਡੇ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਸੋ ਜੀ, ਇਹ ਸੀ ਗੱਲਬਾਤ ਡਾਕਟਰ ਸ਼ਿਵਜੀਤ ਕੌਰ ਜੀ ਦੇ ਨਾਲ, ਜੋ ਕਿ ਜੋਗ੍ਰਾਫੀ ਡਿਪਾਰਟਮੈਂਟ ਦੇ ਵਿੱਚ ਆਪਣੇ ਸਰਵਿਸਿਜ਼ ਦੇ ਰਹੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ। ਔਰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਿਆ ਹੋਏਗਾ। ਔਰ ਫਿਲਹਾਲ ਗੱਲਾਂ ਅਸੀਂ ਕਰ ਲਈਆਂ, ਲੇਕਿਨ ਤੁਸੀਂ ਜਾਣਾ ਕਿਤੇ ਨਹੀਂ ਹੈ, ਕਿਉਂਕਿ ਆਰ ਜੇ ਪੂਜਾ ਟੋਹਾਨੀ ਦੇ ਨਾਲ ਸ਼ੋਅ ਚੱਲ ਰਿਹਾ ਹੈ ਜੀ ਗੁੱਡ ਮਾਰਨਿੰਗ ਜਲੰਧਰ, ਔਰ ਬਹੁਤ ਹੀ ਵਧੀਆ ਜਿਹਾ ਗੀਤ ਤੁਹਾਡੇ ਲਈ ਮੈਂ ਪਲੇ ਕਰਨ ਜਾ ਰਹੀ ਹਾਂ। ਸੋ ਸਟੇ ਟਿਊਨਡ, ਕੀਪ ਕਨੈਕਟਡ, ਜਿਵੇਂ ਸਮੁੰਦਰ ਸਾਨੂੰ ਕਨੈਕਟ ਕਰਦਾ, ਮੈਂ ਤੁਹਾਡੇ ਦਿਲਾਂ ਨੂੰ ਕਨੈਕਟ ਕਰਦੀ ਹਾਂ ਆਪਣੇ ਰੇਡੀਓ ਸਟੇਸ਼ਨ ਦੀ ਆਵਾਜ਼ ਦੇ ਨਾਲ। ਸੋ ਸਟੇ ਟਿਊਨਡ ਐਂਡ ਕੀਪ ਲਿਸਨਿੰਗ, ਕੀਪ ਇੰਜੋਇੰਗ ਗੁੱਡ ਮਾਰਨਿੰਗ ਜਲੰਧਰ ਆਰ ਜੇ ਪੂਜਾ ਟੋਹਾਨੀ ਦੇ ਨਾਲ। ਸਟੇ ਟਿਊਨਡ।

0: ਸਾਨੂੰ ਇਸ ਸਫ਼ਰ ਦੇ ਵਿੱਚ ਆਪਣੇ ਨਾਲ ਹਮ ਸਫ਼ਰ ਬਣਾ ਕੇ ਅੱਗੇ ਲੈ ਕੇ ਜਾ ਰਹੀ ਹਾਂ, ਕਿਉਂਕਿ ਤੁਹਾਡੇ ਤੋਂ ਬਿਨਾਂ ਅਸੀਂ ਕਿੱਥੇ ਇਸ ਸਫ਼ਰ ਪੂਰਾ ਕਰ ਸਕਦੇ ਸੀ। ਸੋ ਜੋ ਅਸੀਂ ਅੱਜ ਹਾਂ ਉਹ ਸਿਰਫ਼ ਔਰ ਸਿਰਫ਼ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਾਥ ਦੀ ਹੀ ਬਦੌਲਤ ਹੈ। ਸੋ ਤੁਹਾਨੂੰ ਸਪੈਸ਼ਲੀ ਵੱਡੇ ਵਾਲਾ ਥੈਂਕ ਯੂ, ਦਿਲ ਤੋਂ ਥੈਂਕ ਯੂ, ਐਂਡ ਤੁਹਾਨੂੰ ਸਾਡੇ ਤੋਂ ਜ਼ਿਆਦਾ ਮੁਬਾਰਕਾਂ ਅੱਜ ਦੇ ਇਸ ਖਾਸ ਦਿਨ ਦੀਆਂ। ਸੋ ਆਲ ਇੰਡੀਆ ਰੇਡੀਓ ਦੀ ਪਹੁੰਚ ਭਾਰਤ ਦੇ ਕੋਨੇ ਕੋਨੇ ਤੱਕ ਹੈ, ਲੇਕਿਨ ਇਹ ਮੈਂ ਕਹਿ ਸਕਦੀ ਹਾਂ ਕਿ ਆਲ ਇੰਡੀਆ ਰੇਡੀਓ ਦੀ ਪਹੁੰਚ ਭਾਰਤ ਦੇ ਕੋਨੇ ਕੋਨੇ ਤੱਕ ਸੀ, ਅੱਜ ਤੇ ਦੁਨੀਆ ਭਰ ਨੂੰ ਕਵਰ ਕਰ ਰਿਹਾ ਐਪ ਦੇ ਜ਼ਰੀਏ। ਇਹ ਦੇਸ਼ ਦੀ ਲਗਭਗ 99% ਆਬਾਦੀ 'ਤੇ ਕਵਰ ਕਰਦਾ ਹੀ ਕਰਦਾ ਹੈ ਅਤੇ ਭੂਗੋਲਿਕ ਖੇਤਰ ਦਾ 92% ਕਵਰ ਕਰਦਾ ਹੈ ਤੁਹਾਡਾ ਆਪਣਾ ਆਲ ਇੰਡੀਆ ਰੇਡੀਓ ਆਕਾਸ਼ਵਾਣੀ। ਸੋ 90 ਸਾਲਾਂ ਦਾ ਇਹ ਗੌਰਵਮਈ ਸਫ਼ਰ ਤੁਹਾਡੇ ਪਿਆਰ ਅਤੇ ਸਾਥ ਨਾਲ ਚੱਲ ਰਿਹਾ ਹੈ। ਗੱਲ ਜਦੋਂ ਆਕਾਸ਼ਵਾਣੀ ਦੀ ਆਉਂਦੀ ਹੈ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਚੱਲ ਰਹੀ ਗੁਰਬਾਣੀ ਸਾਡੇ ਕਿਸੇ ਚੈਨਲ 'ਤੇ ਤੁਹਾਡੇ ਕੰਨਾਂ 'ਚ ਪੈਂਦੀ ਹੈ ਅਤੇ FM ਰੇਨਬੋ 'ਤੇ ਬੰਦੇ ਮਾਤਰਮ ਦੇ ਨਾਲ ਸ਼ੁਰੂਆਤ ਕਰਦੇ ਹਾਂ ਅਸੀਂ, ਅਤੇ ਉਸ ਤੋਂ ਬਾਅਦ ਤੁਸੀਂ ਪੂਰੇ ਹੀ ਮਾਣ ਅਤੇ ਚਾਹ ਦੇ ਨਾਲ ਅਤੇ ਪੂਰੇ ਉਤਸ਼ਾਹ ਦੇ ਨਾਲ ਸਾਡੀਆਂ ਸਾਰੀਆਂ ਗੱਲਾਂ ਸੁਣਦੇ ਹੋ, ਸਾਡਾ ਸਾਥ ਦਿੰਦੇ ਹੋ, ਅਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਣਦਾ ਹੈ ਨਾ ਸਫ਼ਰ ਦੇ ਵਿੱਚ। ਆਕਾਸ਼ਵਾਣੀ ਸਿਰਫ ਰੇਡੀਓ ਨਹੀਂ ਸਗੋਂ ਭਾਰਤ ਦੀ ਆਵਾਜ਼, ਸੰਸਕ੍ਰਿਤੀ ਦਾ ਰਾਖਾ ਅਤੇ ਜਨਤਾ ਦਾ ਸੱਚਾ ਸਾਥੀ ਹੈ। 90 ਸਾਲਾਂ ਤੋਂ ਇਹੀ ਤਾਂ ਲੋਕਾਂ ਨੂੰ ਜੋੜਦਾ, ਜਗਾਉਂਦਾ ਅਤੇ ਉਹਨਾਂ ਨੂੰ ਵਿਰਾਸਤ ਸਮਝਾਉਂਦਾ ਅਤੇ ਵਿਰਾਸਤ ਸੰਭਾਲਦਾ ਆਇਆ ਹੈ, ਹੈ ਨਾ, ਮੰਨਦੇ ਹੋ ਨਾ ਇਸ ਗੱਲ ਨੂੰ। ਸੋ ਇਹ ਜਿਹੜਾ ਤੁਹਾਡੇ ਐਂਟਰਟੇਨਮੈਂਟ ਦੇ ਲਈ ਹੈ, ਤੁਹਾਨੂੰ ਇਨਫੋਰਮੇਸ਼ਨ ਦੇਣ ਦੇ ਲਈ ਹੈ, ਤੁਹਾਨੂੰ ਇਨਫੋਰਮ ਕਰਨ ਦੇ ਲਈ ਹੈ ਇਹ ਮਾਧਿਅਮ, ਇਹ ਹੈ ਜੀ ਆਲ ਇੰਡੀਆ ਰੇਡੀਓ, ਇਹ ਹੈ ਸਾਡਾ, ਤੁਹਾਡਾ ਅਤੇ ਸਾਡਾ ਆਕਾਸ਼ਵਾਣੀ। ਅੱਜ ਦੇ ਸਮੇਂ 'ਚ ਹਰ ਚੀਜ਼ ਸਕਰੀਨ 'ਤੇ ਆ ਗਈ ਹੈ, ਉੱਥੇ ਰੇਡੀਓ ਅਜੇ ਵੀ ਦਿਲਾਂ 'ਚ ਵੱਸਦਾ ਹੈ। ਅਤੇ ਰੇਡੀਓ ਦੇ ਵਿੱਚ ਮੈਨੂੰ ਲੱਗਦਾ ਸਿਰਫ਼ ਔਰ ਸਿਰਫ਼ ਆਕਾਸ਼ਵਾਣੀ ਆਲ ਇੰਡੀਆ ਰੇਡੀਓ ਹੀ ਇੱਦਾਂ ਦਾ ਹੈ ਜੋ ਪੂਰਾ ਔਥੈਂਟਿਕ ਅਤੇ ਪੂਰਾ ਭਰੋਸਾ ਤੁਹਾਡਾ ਜਿੱਤ ਚੁੱਕਾ ਹੈ। ਜਿਸ ਵੇਲੇ ਦੇਸ਼ ਦੀ ਹਰ ਵੱਡੀ ਖ਼ਬਰ, ਹਰ ਦੇਸ਼ ਭਗਤੀ ਦਾ ਗੀਤ, ਹਰ ਖੇਤੀਬਾੜੀ ਸਲਾਹ, ਹਰ ਸੱਭਿਆਚਾਰਕ ਪ੍ਰੋਗਰਾਮ ਲੋਕਾਂ ਤੱਕ AIR ਹੀ ਪਹੁੰਚਾਉਂਦਾ ਸੀ ਅਤੇ ਹਜੇ ਵੀ ਇਹ AIR ਹੀ ਤੁਹਾਡੇ ਤੱਕ ਤਾਂ ਪਹੁੰਚਾਉਂਦਾ ਹੈ। ਅਤੇ ਬੜਾ ਤਰ੍ਹਾਂ ਦਾ ਸਫ਼ਰ, ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਇੰਨੇ ਤੈਅ ਕੀਤੀਆਂ, ਕਰਦੇ ਰਹਾਂਗੇ ਅੱਜ 10 ਵਜੇ ਤੱਕ ਇੱਦਾਂ ਦੀਆਂ ਹੀ ਗੱਲਾਂ, ਲੇਕਿਨ ਫਿਲਹਾਲ ਐਂਟਰਟੇਨਮੈਂਟ ਦੇ ਲਈ ਗੀਤ ਵੀ ਤਾਂ ਜ਼ਰੂਰੀ ਹੈ। ਸੋ ਆ ਰਿਹਾ ਹੈ ਪੂਜਾ ਟੋਹਾਨੀ ਦੇ ਨਾਲ, ਤੁਸੀਂ ਮਿਲ ਕੇ ਇੰਜੋਏ ਕਰਨਾ ਹੈ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਇਹ ਅਗਲਾ ਟਰੈਕ।
1: ਨਮਸਤੇ ਬਹਿਨ ਔਰ ਭਾਈਓ, ਬੜੇ ਹੀ ਕਮ ਸ਼ਬਦੋਂ ਮੈਂ ਆਪਕੋ ਸੁਣਾਉਣਾ ਚਾਹਤਾ ਹੂੰ ਉਸ ਸਾਲ ਕਾ ਲੋਕਪ੍ਰਿਯ ਗੀਤ सलाम ले जाता हुआ उड़न खटोला और बीन बजाती हुई नागे

0: ਮੇਰੀਆਂ ਗੱਲਾਂ ਤੇ ਅੱਜ ਦਾ ਮੇਰਾ ਸੰਗੀਤ ਉਮੀਦ ਕਰਦੀ ਹਾਂ ਤੁਹਾਡੇ ਦਿਲਾਂ ਤੱਕ ਜ਼ਰੂਰ ਉਤਰਿਆ ਹੋਏਗਾ, ਰੂਹ ਤੱਕ ਉਹ ਇਮੋਸ਼ਨਸ ਮੇਰੇ ਜ਼ਰੂਰ ਪਹੁੰਚੇ ਹੋਣਗੇ। ਵੈਸੇ ਜਦੋਂ ਟੈਲੀਵਿਜ਼ਨ ਨਹੀਂ ਸੀ, ਜਦੋਂ ਇੰਟਰਨੈਟ ਨਹੀਂ ਸੀ, ਸਕਰੀਨ ਨਹੀਂ ਸੀ, ਉਸ ਵੇਲੇ ਦੇਸ਼ ਦੀ ਹਰ ਵੱਡੀ ਖਬਰ ਤੁਹਾਡੇ ਤੱਕ ਆਲ ਇੰਡੀਆ ਰੇਡੀਓ ਆਕਾਸ਼ਵਾਣੀ ਪਹੁੰਚਾਉਂਦਾ ਸੀ, ਅਤੇ ਅੱਜ ਵੀ ਇਹ ਸਾਥ ਇਹ ਸਫ਼ਰ ਇੱਦਾਂ ਹੀ ਤਾਂ ਚੱਲ ਰਿਹਾ। ਯਾਨੀ ਕਿ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, ਸਰਹੱਦਾਂ ਤੋਂ ਲੈ ਕੇ ਟਾਪੂਆਂ ਤੱਕ, ਅਤੇ ਇੱਕ ਦੇਸ਼ ਤੋਂ ਲੈ ਕੇ ਦੂਸਰੇ ਦੇਸ਼ ਤੱਕ ਆਲ ਇੰਡੀਆ ਰੇਡੀਓ ਨੇ ਭਾਰਤ ਨੂੰ ਇੱਕ ਸੂਤਰ ਦੇ ਵਿੱਚ ਪਿਰੋਇਆ ਹੋਇਆ ਹੈ, ਆਪਣਿਆਂ ਨੂੰ ਆਪਣੇ ਨਾਲ ਜੋੜਿਆ ਹੋਇਆ ਹੈ। ਕੋਈ ਅਮੈਰੀਕਾ ਦੇ ਵਿੱਚ ਬੈਠਾ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੈਸੇਜ ਕਰ ਦਿੰਦਾ ਕਿ ਬਈ ਅਸੀਂ ਤੁਹਾਡੇ ਰੇਡੀਓ ਸੈੱਟ ਨੂੰ ਔਨ ਕਰ ਲਿਆ ਹੈ, ਤੁਹਾਨੂੰ ਟਿਊਨ ਕਰ ਲਿਆ ਹੈ, ਤੁਹਾਡੇ ਐਫਐਮ ਰੇਨਬੋ ਜਲੰਧਰ ਨੂੰ ਟਿਊਨ ਇਨ ਕਰ ਲਿਆ ਹੈ। ਤੇ ਸੋਚ ਸਕਦੇ ਹੋ ਕਿੰਨੀ ਖੁਸ਼ੀ ਹੁੰਦੀ ਹੈ ਉਦੋਂ। ਨਾ ਕੋਈ ਚਿਹਰਾ, ਨਾ ਕੋਈ ਤਸਵੀਰ, ਫਿਰ ਵੀ ਦਿਲ ਦੇ ਨੇੜੇ ਹੈ ਰੇਡੀਓ ਦੀ ਇਹ ਦੁਨੀਆ, ਹਰ ਯਾਦ ਤੋਂ ਵੀ ਪੁਰਾਣੀ। ਤੁਹਾਨੂੰ ਪਤਾ AIR ਦੁਨੀਆ ਦੇ ਸਭ ਤੋਂ ਵੱਡੇ ਨੈਟਵਰਕਾਂ ਵਿੱਚੋਂ ਇੱਕ ਹੈ ਦੁਨੀਆ ਦੇ। ਇਹ ਦੇਸ਼ ਦੀ ਲਗਭਗ ਪੂਰੀ ਆਬਾਦੀ ਤੱਕ ਆਪਣੀ ਪਹੁੰਚ ਰੱਖਦਾ ਹੈ, ਸਟਰੋਂਗ ਵਾਲੀ। ਕਈ ਭਾਸ਼ਾਵਾਂ ਅਤੇ ਬੋਲੀਆਂ ਦੇ ਵਿੱਚ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ ਸਿਰਫ ਔਰ ਸਿਰਫ ਆਕਾਸ਼ਵਾਣੀ ਤੋਂ। ਨਿਊਜ਼, ਮਿਊਜ਼ਿਕ, ਐਜੂਕੇਸ਼ਨ, ਕਲਚਰ, ਸਪੋਰਟਸ, ਐਗਰੀਕਲਚਰ, ਯੂਥ ਪ੍ਰੋਗਰਾਮਸ, ਹਰ ਵਰਗ ਦੇ ਲਈ ਕੁਝ ਨਾ ਕੁਝ ਖਾਸ ਹਮੇਸ਼ਾ ਹੀ ਅਸੀਂ ਲੈ ਕੇ ਆਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਪੂਰੀ ਵਿਭਿੰਨਤਾ ਦੇ ਨਾਲ, ਬਹੁਤ ਸਾਰੀ ਕ੍ਰੀਏਟੀਵਿਟੀ ਦੇ ਨਾਲ। ਅਤੇ ਅੱਜ ਵੀ ਕੁਦਰਤੀ ਆਫਤਾਂ ਜਾਂ ਐਮਰਜੈਂਸੀ ਦੀ ਸਥਿਤੀਆਂ ਦੇ ਵਿੱਚ ਰੇਡੀਓ ਸਭ ਤੋਂ ਭਰੋਸੇਯੋਗ ਜੇਕਰ ਹੈ ਤਾਂ ਉਹ ਸਿਰਫ ਸਿਰਫ ਆਲ ਇੰਡੀਆ ਰੇਡੀਓ, ਤੁਹਾਡਾ ਆਕਾਸ਼ਵਾਣੀ ਹੈ। ਜੀ ਹਾਂ, ਦੁਨੀਆ ਦੇ ਸਭ ਤੋਂ ਭਰੋਸੇਯੋਗ ਮਾਧਿਅਮਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਤੁਹਾਡਾ ਆਪਣਾ ਆਕਾਸ਼ਵਾਣੀ। ਸੋ ਅੱਜ ਆਲ ਇੰਡੀਆ ਰੇਡੀਓ ਫਾਊਂਡੇਸ਼ਨ ਡੇ ਦੇ ਮੌਕੇ ਤੇ ਮੈਂ ਨਮਨ ਕਰਦੀ ਹਾਂ ਉਹਨਾਂ ਸਾਰੇ ਪ੍ਰਸਾਰਕਾਂ ਨੂੰ, ਉਹਨਾਂ ਸਾਰੇ ਆਰਜੀਸ ਨੂੰ, ਉਹਨਾਂ ਸਾਰੇ ਅਨਾਊਂਸਰਾਂ ਨੂੰ, ਰੈਗੂਲਰ ਨੇ ਚਾਹੇ ਕੈਜੂਅਲ ਨੇ, ਨਿਊਜ਼ ਰੀਡਰਸ ਨੇ, ਇੰਜੀਨੀਅਰਸ ਨੇ, ਮਾਈਕ ਦੇ ਪਿੱਛੇ ਰਹਿ ਕੇ ਟੈਕਨੀਕਲੀ ਇੰਨੀਆਂ ਸਾਰੀਆਂ ਮੁਸ਼ਕਿਲਾਂ ਦੇ ਨਾਲ ਇਸ ਸਾਰੀ ਟੀਮ ਜੋ ਸਾਨੂੰ ਸੰਭਾਲਦੀ ਹੈ, ਪ੍ਰੋਗਰਾਮਾਂ ਨੂੰ ਸੰਭਾਲਦੀ ਹੈ, ਜੋ ਸਾਰੀ ਪ੍ਰੋਡਕਸ਼ਨ ਟੀਮ ਹੈ ਜੋ ਡਿਜ਼ਾਈਨ ਕਰਦੀ ਹੈ, ਜੋ ਸੋਚਦੀ ਹੈ, ਜੋ ਅਪਰੂਵ ਕਰਦੀ ਹੈ, ਸਾਨੂੰ ਬਹੁਤ ਸਾਰੀ ਕ੍ਰੀਏਟੀਵਿਟੀ ਦੇ ਵਿੱਚ ਮਦਦ ਕਰਦੀ ਹੈ, ਸਪੋਰਟ ਕਰਦੀ ਹੈ, ਸਾਥ ਦਿੰਦੀ ਹੈ, ਉਹਨਾਂ ਸਾਰੇ ਕਰਮਚਾਰੀਆਂ ਨੂੰ ਜੋ ਸਾਨੂੰ ਇੱਥੇ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਵਿੱਚ ਸਾਡਾ ਸਾਥ ਦਿੰਦੇ ਨੇ, ਸਾਡੀ ਸਟੂਡੀਓਜ਼ ਨੂੰ ਸਾਫ ਕਰਦੇ ਨੇ, ਸਾਡੇ ਗਾਰਡਨ ਨੂੰ, ਆਕਾਸ਼ਵਾਣੀ ਦੇ ਪ੍ਰੈਮਿਸਿਸ ਨੂੰ ਸੋਹਣਾ ਬਣਾਉਣ ਦੇ ਵਿੱਚ ਆਪਣਾ ਪੂਰਾ ਸਪੋਰਟ ਦਿੰਦੇ ਨੇ, ਜਿਨ੍ਹਾਂ ਦੀ ਮਿਹਨਤ ਦੇ ਨਾਲ ਅੱਜ ਰੇਡੀਓ ਨੂੰ ਸਿਰਫ ਇੱਕ ਮਾਧਿਅਮ ਨਹੀਂ ਮੰਨਿਆ ਜਾਂਦਾ, ਇਹ ਦਿਲ ਦੀ ਧੜਕਣ ਹੈ, ਕਰੋੜਾਂ ਦਿਲਾਂ ਦੀ ਧੜਕਣ ਬਣਿਆ ਪਿਆ ਹੈ ਸਾਡਾ ਆਕਾਸ਼ਵਾਣੀ। ਨਮਨ ਕਰਦੀ ਹਾਂ ਮੈਂ ਉਹਨਾਂ ਸਾਰੇ ਕਰਮਚਾਰੀਆਂ ਨੂੰ ਅਤੇ ਤੁਹਾਨੂੰ ਸਾਥ ਦੇਣ ਦੇ ਲਈ, ਔਰ ਅੱਜ ਦੇ ਇਸ ਦਿਨ ਨੂੰ ਔਰ 90 ਸਾਲਾਂ ਦੇ ਇਸ ਸਫ਼ਰ ਨੂੰ, 9 ਦਹਾਕਿਆਂ ਦੇ ਸਫ਼ਰ ਨੂੰ ਖੂਬਸੂਰਤ ਔਰ ਬਹੁਤ ਹੀ ਸ਼ਾਨਦਾਰ ਬਣਾਉਣ ਦੇ ਲਈ ਪੂਜਾ ਟੋਹਾਨੀ ਦਿਲ ਤੋਂ ਥੈਂਕ ਯੂ ਕਰਦੀ। ਔਰ ਇਸ ਦੇ ਨਾਲ ਹੀ ਪ੍ਰੋਗਰਾਮ ਇੱਥੇ ਹੀ ਵਾਇੰਡ ਅਪ ਕਰ ਰਹੀ ਹਾਂ, ਲੇਕਿਨ ਇੱਕ ਖੂਬਸੂਰਤ ਗੀਤ ਕਨੈਕਟ ਕਰ ਰਿਹਾ ਹੈ ਫਿਰ ਤੋਂ ਸਾਨੂੰ। ਸਟੇ ਟਿਊਨ ਐਂਡ ਇੰਜੋਏ ਦਿਸ ਟ੍ਰੈਕ, ਲਵ ਯੂ ਆਲ।
1: ਮਨ ਕਾ ਰੇਡੀਓ ਬਜਨੇ ਦੇ ਜ਼ਰਾ, ਗਮ ਕੋ ਭੂਲ ਕਰ ਜੀ ਲੇ ਤੂੰ ਜ਼ਰਾ, ਸਟੇਸ਼ਨ ਕੋਈ ਨਯਾ

वेबसाइट से लॉगिन करके आपने तयशुदा प्रीख्या शहर बारे जानकारी प्राप्त कर सकते ने। एजेंसी वालों जारी किए गए एक जनतक नोटिस मुताबिक प्रीख्या भारत के 551 शहरों और विदेशों के 14 शहरों में दोपहर बाद 2 बजे तो शाम 5:15 बजे तक पेन और पेपर मोड में ली जाएगी। NTA ने स्पष्ट किया है कि प्रीख्या के शहर की सूचना एडमिट कार्ड नहीं है ਅਤੇ ਇਹ ਸਿਰਫ ਉਮੀਦਵਾਰਾਂ ਨੂੰ ਉਹਨਾਂ ਦੇ ਪ੍ਰੀਖਿਆ ਕੇਂਦਰ ਦੇ ਸ਼ਹਿਰ ਬਾਰੇ ਸੂਚਿਤ ਕਰਨ ਲਈ ਜਾਰੀ ਕੀਤਾ ਜਾ ਰਿਹਾ ਹੈ। ਏਜੰਸੀ ਨੇ ਉਮੀਦਵਾਰਾਂ ਨੂੰ ਸਿਰਫ ਅਧਿਕਾਰਤ ਵੈਬਸਾਈਟਾਂ ਤੋਂ ਪ੍ਰੀਖਿਆ ਅਤੇ ਐਡਮਿਟ ਕਾਰਡ ਜਾਰੀ ਹੋਣ ਨਾਲ ਸੰਬੰਧਿਤ ਤਾਜ਼ਾ ਜਾਣਕਾਰੀ ਲੈਣ ਦੀ ਅਪੀਲ ਕੀਤੀ ਹੈ। ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ NEET UG ਪ੍ਰੀਖਿਆ ਇਸ ਸਾਲ 3 ਮਈ ਨੂੰ ਹੋਈ ਸੀ, ਪਰ ਪੇਪਰ ਲੀਕ ਦੇ ਕਥਿਤ ਇਲਜ਼ਾਮਾਂ ਦਰਮਿਆਨ NTA ਨੇ 12 ਮਈ ਨੂੰ ਇਸ ਨੂੰ ਰੱਦ ਕਰ ਦਿੱਤਾ ਸੀ। ਕੇਂਦਰੀ ਜਾਂਚ ਬਿਊਰੋ CBI ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਮੁੜ ਪ੍ਰੀਖਿਆ 21 ਜੂਨ ਨੂੰ ਤੈਅ ਕੀਤੀ ਗਈ ਹੈ। ਹਰਿਆਣਾ ਵਿਧਾਨ ਸਭਾ ਵੱਲੋਂ ਕਰਾਈ ਜਾ ਰਹੀ ਭਾਰਤੀ ਖੇਤਰ ਦੇ ਉੱਤਰੀ ਜ਼ੋਨ 2 ਲਈ ਰਾਸ਼ਟਰ ਮੰਡਲ ਸੰਸਦੀ ਸੰਘ CPA ਕਾਨਫਰੰਸ ਦੀ ਅੱਜ ਚੰਡੀਗੜ੍ਹ ਵਿੱਚ ਸ਼ੁਰੂਆਤ ਕੀਤੀ ਜਾਏਗੀ। ਇਹ ਕਾਨਫਰੰਸ ਬੁੱਧਵਾਰ ਤੱਕ ਜਾਰੀ ਰਹੇਗੀ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਕਾਨਫਰੰਸ ਦਾ ਉਦਘਾਟਨ ਕਰਨਗੇ। ਰਾਜ ਸਭਾ ਦੇ ਉਪ ਸਭਾਪਤੀ ਹਰੀਵੰਸ਼, ਰਾਜ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 15 ਰਾਜ ਵਿਧਾਨ ਸਭਾਵਾਂ ਦੇ ਪ੍ਰਿਜ਼ਾਈਡਿੰਗ ਅਫਸਰ ਅਤੇ ਵਿਧਾਇਕ ਇਸ ਸਮਾਗਮ ਵਿੱਚ ਸ਼ਾਮਿਲ ਹੋਣਗੇ। ਉਹਨਾਂ ਕਿਹਾ ਕਿ ਵਿਚਾਰ ਵਟਾਂਦਰੇ ਰਾਸ਼ਟਰ ਨਿਰਮਾਣ ਵਿੱਚ ਵਿਧਾਨ ਸਭਾਵਾਂ ਦੀ ਭੂਮਿਕਾ, ਵਿਕਸਿਤ ਭਾਰਤ 2047 ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਮੇਤ ਮੁੱਖ ਵਿਸ਼ਿਆਂ 'ਤੇ ਕੇਂਦਰਿਤ ਹੋਣਗੇ। ਇਸ ਤੋਂ ਇਲਾਵਾ ਹਰਿਆਣਾ ਦੇ ਇਤਿਹਾਸ ਅਤੇ ਸੱਭਿਆਚਾਰ ਤੇ ਇੱਕ ਦਸਤਾਵੇਜ਼ੀ ਫਿਲਮ ਵੀ ਦਿਖਾਈ ਜਾਏਗੀ। ਕਾਨਫਰੰਸ ਵਿੱਚ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ, ਵਿਧਾਨਕ ਪ੍ਰਕਿਰਿਆਵਾਂ ਵਿੱਚ ਸੁਧਾਰ ਕਰਨ ਅਤੇ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਜਨਤਕ ਪ੍ਰਤੀਨਿਧੀਆਂ ਦੀ ਭੂਮਿਕਾ 'ਤੇ ਕਈ ਸੈਸ਼ਨ ਹੋਣਗੇ। ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਨੁੱਖੀ ਅਧਿਕਾਰ, ਵਿਧਾਨਕ ਸੰਸਥਾਵਾਂ ਸਾਹਮਣੇ ਚੁਣੌਤੀਆਂ ਵਿਸ਼ੇ 'ਤੇ ਇੱਕ ਵਿਸ਼ੇਸ਼ ਪੇਸ਼ਕਾਰੀ ਵੀ ਦਿੱਤੀ ਜਾਏਗੀ। ਸਮਾਪਤੀ ਸੈਸ਼ਨ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ, ਰਾਜ ਸਭਾ ਦੇ ਉਪ ਸਭਾਪਤੀ ਹਰੀਵੰਸ਼, ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਅਤੇ ਹਿੱਸਾ ਲੈਣ ਵਾਲੇ ਹੋਰ ਪਤਵੰਤਿਆਂ ਨੂੰ ਸੰਬੋਧਨ ਕਰਨਗੇ। ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅਤੇ ਇੰਡੋਨੇਸ਼ੀਆਈ ਵਿਦੇਸ਼ ਮੰਤਰੀ ਸ੍ਰੀ ਸੁਗਿਯੋਨੋ ਵਿਚਕਾਰ ਗੱਲਬਾਤ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇੰਡੋਨੇਸ਼ੀਆ ਭਾਰਤ ਦੀ ਐਕਟ ਈਸਟ ਨੀਤੀ ਦਾ ਇੱਕ ਮੁੱਖ ਥੰਮ ਹੈ। ਮੰਤਰਾਲੇ ਨੇ ਕਿਹਾ ਹੈ ਕਿ ਡੂੰਘੇ ਸੱਭਿਅਤਾਵਾਦੀ ਸਬੰਧਾਂ 'ਤੇ ਆਧਾਰਿਤ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲੀ ਮਜ਼ਬੂਤ ਹੁੰਦੀ ਜਾ ਰਹੀ ਹੈ। ਦੋਵਾਂ ਨੇਤਾਵਾਂ ਨੇ ਕੱਲ੍ਹ 8ਵੀਂ ਭਾਰਤ ਇੰਡੋਨੇਸ਼ੀਆ ਸਾਂਝੇ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਵਿਆਪਕ ਰਣਨੀਤਿਕ ਭਾਈਵਾਲੀ ਦੇ ਤਹਿਤ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦਾ ਜਾਇਜ਼ਾ ਲਿਆ। ਦੋਵਾਂ ਧਿਰਾਂ ਨੇ ਸਿਆਸੀ ਮਾਮਲਿਆਂ, ਰੱਖਿਆ, ਸੁਰੱਖਿਆ, ਸਮੁੰਦਰੀ ਵਪਾਰ, ਸਹਿਯੋਗ, ਵਪਾਰ ਅਤੇ ਨਿਵੇਸ਼, ਫਾਰਮਾਸੂਟੀਕਲ, ਸਿਹਤ ਸੰਭਾਲ, ਡਿਜੀਟਲ ਤਕਨਾਲੋਜੀ, ਊਰਜਾ, ਆਵਾਜਾਈ, ਪੁਲਾੜ ਸਿੱਖਿਆ, ਕੌਂਸਲਰ ਮਾਮਲਿਆਂ, ਸੱਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ। ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਚਕਾਰ ਗੱਲਬਾਤ ਨੇ ਦੁਵੱਲੇ ਸਬੰਧਾਂ ਨੂੰ ਨਵਾਂ ਹੁਲਾਰਾ ਦਿੱਤਾ ਹੈ। ਇਸ ਤੋਂ ਪਹਿਲਾਂ ਸ੍ਰੀ ਸੁਗਿਯੋਨੋ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇੰਡੋਨੇਸ਼ੀਆ ਦੀ ਆਉਣ ਦੀ ਯਾਤਰਾ ਲਈ ਉਤਸ਼ਾਹਿਤ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਨੂੰ ਮਨਾ ਰਹੀ ਹੈ। ਇਸ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੋਡਕਾਸਟਿੰਗ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ AIR ਰੱਖਿਆ ਗਿਆ ਸੀ। ਇਹ ਦਿਨ ਦੇਸ਼ ਦੇ ਸੱਭਿਆਚਾਰਕ, ਸੂਚਨਾ ਅਤੇ ਪ੍ਰਸਾਰਣ ਇਤਿਹਾਸ ਵਿੱਚ ਇੱਕ ਖਾਸ ਪਲ ਨੂੰ ਦਰਸਾਉਂਦਾ ਹੈ, ਜਿੱਥੇ ਇੱਕ ਆਵਾਜ਼ ਪੈਦਾ ਹੋਈ ਸੀ ਜੋ ਪੀੜ੍ਹੀਆਂ ਤੱਕ ਗੂੰਜਦੀ ਰਹੇਗੀ। ਆਜ਼ਾਦੀ ਤੋਂ ਬਾਅਦ ਆਕਾਸ਼ਵਾਣੀ ਦਾ ਤੇਜ਼ੀ ਨਾਲ ਪ੍ਰਸਾਰ ਹੋਇਆ ਅਤੇ 1956 ਵਿੱਚ ਆਕਾਸ਼ਵਾਣੀ ਨਾਂ ਅਪਣਾਇਆ ਗਿਆ। ਅੱਜ ਆਕਾਸ਼ਵਾਣੀ ਵੱਲੋਂ 591 ਸਟੇਸ਼ਨ ਚਲਾਏ ਜਾਂਦੇ ਨੇ ਜੋ ਭਾਰਤ ਦੀ 98% ਆਬਾਦੀ ਤੱਕ ਪਹੁੰਚਦੇ ਨੇ ਅਤੇ 23 ਭਾਸ਼ਾਵਾਂ ਅਤੇ 146 ਉਪ ਭਾਸ਼ਾਵਾਂ ਵਿੱਚ ਪ੍ਰਸਾਰਣ ਕਰਦੇ ਨੇ। ਆਕਾਸ਼ਵਾਣੀ ਦਾ ਐਕਸਟਰਨਲ ਸਰਵਿਸਿਜ਼ ਡਿਵੀਜ਼ਨ 100 ਤੋਂ ਵੱਧ ਦੇਸ਼ਾਂ ਵਿੱਚ ਪ੍ਰਸਾਰਣ ਕਰਦਾ ਹੈ, ਭਾਰਤ ਦੀ ਆਵਾਜ਼ ਨੂੰ ਵਿਸ਼ਵ ਪੱਧਰ 'ਤੇ ਪੇਸ਼ ਕਰਦਾ ਅਤੇ ਪ੍ਰਵਾਸੀਆਂ ਨਾਲ ਜੁੜਦਾ ਹੈ। ਬਹੁਜਨ ਹਿਤਾਇ, ਬਹੁਜਨ ਸੁਖਾਇ ਦੇ ਆਪਣੇ ਆਦਰਸ਼ ਵਾਰਕ 'ਤੇ ਖਰਾ ਉਤਰਦੇ ਹੋਏ ਆਕਾਸ਼ਵਾਣੀ ਦਾ ਸਮਾਚਾਰ ਸੇਵਾਵਾਂ ਡਿਵੀਜ਼ਨ NST ਰੇਡੀਓ ਪ੍ਰਸਾਰਣ ਵਿੱਚ ਸਰਵਉੱਚ ਪੇਸ਼ੇਵਰ ਨੈਤਿਕਤਾ ਅਤੇ ਮਿਆਰਾਂ ਨੂੰ ਬਰਕਰਾਰ ਰੱਖਦੇ ਹੋਏ ਇਸ ਵਿਸ਼ਾਲ ਦੇਸ਼

ਇਸ਼ਤਿਹਾਰ ਨਿਵਾਸੀ ਨੂੰ ਵੱਖ ਵੱਖ ਖੇਤਰਾਂ ਵਿੱਚ 24 ਘੰਟੇ 7 ਦਿਨ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਅਤੇ ਉਪ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਵਿਚਾਰ ਪ੍ਰਦਾਨ ਕਰਦਾ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪੁਲਾੜ ਆਰਥਿਕਤਾ ਅਗਲੇ 7 ਤੋਂ 8 ਸਾਲਾਂ ਵਿੱਚ ਕਰੀਬ 45 ਅਰਬ ਡਾਲਰ ਤੱਕ ਪਹੁੰਚ ਸਕਦੀ ਏ। ਇਹ ਆਰਥਿਕਤਾ ਇਸ ਸਮੇਂ 9 ਅਰਬ ਡਾਲਰ ਦੀ ਏ। ਮੀਡੀਆ ਨਾਲ ਗੱਲਬਾਤ ਦੌਰਾਨ ਨਰਿੰਦਰ ਮੋਦੀ ਸਰਕਾਰ ਦੇ ਪਿਛਲੇ 12 ਸਾਲਾਂ ਬਾਰੇ ਗੱਲ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਪਿਛਲੇ 12 ਸਾਲਾਂ ਵਿੱਚ ਦ੍ਰਿਸ਼ਟੀਕੋਣ ਵਿੱਚ ਜੋ ਬਦਲਾਅ ਆਇਆ ਉਹ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਏ। ਈਰਾਨ ਨੇ 8 ਅਪ੍ਰੈਲ ਦੀ ਜੰਗਬੰਦੀ ਤੋਂ ਬਾਅਦ ਕੱਲ੍ਹ ਇਜ਼ਰਾਈਲ 'ਤੇ ਪਹਿਲੀ ਵਾਰ ਮਿਜ਼ਾਈਲ ਹਮਲਾ ਕੀਤਾ। ਇਸ ਹਮਲੇ ਦੀ ਪੁਸ਼ਟੀ ਇਜ਼ਰਾਈਲ ਰੱਖਿਆ ਬਲਾਂ ਅਤੇ ਈਰਾਨ ਦੇ ਸਰਕਾਰੀ ਪ੍ਰਸਾਰਕ ਵੱਲੋਂ ਵੀ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਜਵਾਬੀ ਕਾਰਵਾਈ ਨਾ ਕਰਨ ਦੀ ਅਪੀਲ ਕਰਨਗੇ। ਸ੍ਰੀ ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਈਰਾਨ ਮਿਜ਼ਾਈਲਾਂ ਦਾ ਆਗੜਾ ਬੰਦ ਕਰੇ ਅਤੇ ਗੱਲਬਾਤ 'ਤੇ ਵਾਪਸ ਆਵੇ। ਉਹਨਾਂ ਇਹ ਵੀ ਕਿਹਾ ਕਿ ਇਜ਼ਰਾਈਲ ਦੇ ਪਹਿਲਾਂ ਦੇ ਹਮਲੇ ਵਾਸ਼ਿੰਗਟਨ ਦੇ ਤਾਲਮੇਲ ਤੋਂ ਬਿਨਾਂ ਕੀਤੇ ਗਏ ਸਨ ਅਤੇ ਉਹ ਇਸ ਗੱਲ ਤੋਂ ਖੁਸ਼ ਨਹੀਂ ਨੇ। ਬਰਤਾਨਵੀ ਵਿਦੇਸ਼ ਮੰਤਰੀ ਏਵਟ ਕੂਪਰ ਨੇ ਇਜ਼ਰਾਈਲ ਅਤੇ ਈਰਾਨ ਨੂੰ ਸੰਘਰਸ਼ ਨੂੰ ਘਟਾਉਣ ਦੀ ਅਪੀਲ ਕੀਤੀ ਏ। ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਤ੍ਰਿਕੁਟਾ ਪਹਾੜੀਆਂ ਵਿੱਚ ਸਥਿਤ ਮਾਤਾ ਵੈਸ਼ਨੋ ਦੇਵੀ ਜੀ ਦੀ ਪਵਿੱਤਰ ਗੁਫਾ ਤੀਰਥ ਸਥਾਨ 'ਤੇ ਸ਼ਰਧਾਲੂਆਂ ਦੀ ਭਾਰੀ ਆਮਦ ਦੇਖਣ ਨੂੰ ਮਿਲ ਰਹੀ ਏ। ਭੀੜ ਕਾਰਨ ਸ਼ਨਿਚਰਵਾਰ ਸ਼ਾਮ ਨੂੰ ਕੁਝ ਘੰਟੇ ਪਹਿਲਾਂ ਯਾਤਰਾ ਰਜਿਸਟ੍ਰੇਸ਼ਨ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ। ਹਾਲਾਂਕਿ ਐਤਵਾਰ ਸਵੇਰੇ ਰਜਿਸਟ੍ਰੇਸ਼ਨ ਪ੍ਰਕਿਰਿਆ ਮੁੜ ਸ਼ੁਰੂ ਹੋ ਗਈ, ਜਿਸ ਨਾਲ ਸ਼ਰਧਾਲੂ ਆਪਣੀ ਯਾਤਰਾ ਜਾਰੀ ਰੱਖ ਸਕੇ। ਫਿਰ ਰਜਿਸਟ੍ਰੇਸ਼ਨ ਪ੍ਰਕਿਰਿਆ ਕੱਲ੍ਹ ਸਵੇਰੇ 4 ਵਜੇ ਤੱਕ ਦੁਬਾਰਾ ਰੋਕ ਦਿੱਤੀ ਗਈ। ਨਵੀਆਂ ਰਜਿਸਟ੍ਰੇਸ਼ਨਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦੇ ਬਾਵਜੂਦ ਪਹਿਲਾਂ ਤੋਂ ਰਜਿਸਟਰਡ ਸ਼ਰਧਾਲੂਆਂ ਲਈ ਯਾਤਰਾ ਸੁਚਾਰੂ ਢੰਗ ਨਾਲ ਜਾਰੀ ਏ। ਫ੍ਰੈਂਚ ਓਪਨ ਟੈਨਿਸ ਵਿੱਚ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਹੈ। ਇਸ ਜਿੱਤ ਨਾਲ ਜ਼ਵੇਰੇਵ ਦਾ ਕਿਸੇ ਵੱਡੇ ਖਿਤਾਬ ਦਾ ਲੰਮਾ ਇੰਤਜ਼ਾਰ ਖਤਮ ਹੋ ਗਿਆ ਹੈ। ਆਖਿਰ 'ਚ ਖਾਸ ਖ਼ਬਰਾਂ। ਪੱਛਮੀ ਬੰਗਾਲ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਨੂੰ ਲਾਗੂ ਕਰਨ ਵਾਲਾ ਦੇਸ਼ ਦਾ 36ਵਾਂ ਰਾਜ ਬਣਨ ਜਾ ਰਿਹਾ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਸ਼ਹਿਰਾਂ ਦੀ ਜਾਣਕਾਰੀ ਜਾਰੀ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਚੰਡੀਗੜ੍ਹ 'ਚ ਰਾਸ਼ਟਰਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕਰਨਗੇ। ਅਪ੍ਰੈਲ 'ਚ ਹੋਈ ਜੰਗਬੰਦੀ ਤੋਂ ਬਾਅਦ ਈਰਾਨ ਨੇ ਪਹਿਲੀ ਵਾਰ ਇਸਰਾਇਲ 'ਤੇ ਮਿਜ਼ਾਈਲ ਹਮਲੇ ਦਾਗੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।

0: Musically yours and completely yours, Akashwani, All India Radio, da e channel hai ji, FM Rainbow, tu si tune kita hoya hai, filhaal 102.7 te 103.6 de zariye vi sanu sun rahe ho, aur naal di naal, tu si sanu sadi app News on AIR de zariye sun rahe ho, desha videshan de kone konya de vich bilkul live. Time ho chuka hai 8:41, aur e time ho gaya hai ji. ਮਸਤੀ ਦੇ ਸਫ਼ਰ ਨੂੰ, ਜਸ਼ਨ ਦੇ ਸਫ਼ਰ ਨੂੰ ਅੱਗੇ ਲੈ ਕੇ ਜਾਣ ਦਾ, ਔਰ ਯਾਨੀ ਕਿ ਟਾਈਮ ਹੋ ਗਿਆ ਹੈ ਸਾਡੇ ਖਾਸ ਸੈਗਮੈਂਟ ਅੱਡੀ ਟੱਪਾ ਦਾ, ਜਿਸ ਦੇ ਵਿੱਚ ਤੁਸੀਂ ਨੋਨ ਸਟੋਪ ਪੰਜਾਬੀ ਬੀਟ ਸੌਂਗਸ ਇੰਜੋਏ ਕਰੋਗੇ ਮੇਰੀ ਇੰਟਰਪਸ਼ਨ ਤੋਂ ਬਿਨਾਂ. ਅਤੇ ਮੈਨੂੰ ਲੱਗਦਾ ਕਿ ਹੁਣ ਜਲਦੀ ਦੇ ਨਾਲ ਸ਼ੁਰੂਆਤ ਕਰ ਲਈਏ ਫਿਰ ਆਪਾਂ. ਚਲੋ ਸ਼ੁਰੂਆਤ ਕਰਦੇ ਹਾਂ ਨੋਨ ਸਟੋਪ ਪੰਜਾਬੀ ਗਾਣੇ. ਸੁਣੋ, ਨੱਚੋ, ਟੱਪੋ, ਗਾਓ ਅਤੇ 90 ਸਾਲ ਦੇ ਆਕਾਸ਼ਵਾਣੀ ਦੇ ਇਸ ਜਸ਼ਨ ਨੂੰ ਪੂਰੇ ਜੋਸ਼ੋ ਖਰੋਸ਼ ਦੇ ਨਾਲ ਮਨਾਓ.
1: ਹੇ ਜੀ ਆਓ

ਰੇਡੀਓ ਰੇਨਬੋ ਦੀ ਘੜੀ ਤੇ ਸਵੇਰ ਦੇ 9 ਵਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੱਛਮੀ ਬੰਗਾਲ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੂੰ ਲਾਗੂ ਕਰਨ ਵਾਲਾ ਦੇਸ਼ ਦਾ 36ਵਾਂ ਰਾਜ ਬਣ ਗਿਆ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਸ਼ਹਿਰਾਂ ਦੀ ਜਾਣਕਾਰੀ ਜਾਰੀ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਅੱਜ ਚੰਡੀਗੜ੍ਹ ਚ ਰਾਸ਼ਟਰਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕਰਨਗੇ। ਪੰਜਾਬ ਭਰ ਵਿਚ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਦੇ ਮੱਦੇਨਜ਼ਰ ਰਾਜ ਦੇ 117 ਵਿਧਾਨ ਸਭਾ ਹਲਕਿਆਂ ਦੇ ਸਾਰੇ 24,453 ਵੋਟ ਕੇਂਦਰਾਂ ਤੇ ਕੱਲ ਵਿਸ਼ੇਸ਼ ਕੈਂਪ ਲਾਏ ਗਏ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਤ ਦੇ ਮਾਮਲੇ 'ਚ SSP ਸ੍ਰੀ ਮੁਕਤਸਰ ਸਾਹਿਬ ਵੱਲੋਂ 9 ਜੂਨ ਤੱਕ ਰਿਪੋਰਟ ਤਲਬ। ਅਪ੍ਰੈਲ 'ਚ ਹੋਈ ਜੰਗ ਬੰਦੀ ਤੋਂ ਬਾਅਦ ਇਰਾਨ ਨੇ ਪਹਿਲੀ ਵਾਰ ਇਜ਼ਰਾਈਲ ਤੇ ਮਿਜ਼ਾਈਲ ਹਮਲੇ ਕੀਤੇ। ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਏ। ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਨੂੰ ਮਨਾ ਰਹੀ ਏ। ਇਸ ਮੌਕੇ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ ਸ਼ਾਮੀ 6:30 KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਏ। ਅਤੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ 'ਚ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਇਸ ਸਨ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਬਣੇ ਰਹੋ FM ਰੇਨਬੋ ਦੇ ਨਾਲ। ਅਗਲਾ ਪ੍ਰੋਗਰਾਮ ਬਸ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ।

ਮਿਊਜ਼ਿਕਲੀ ਵੀ ਤੁਹਾਡਾ ਹੈ ਤੇ ਤੁਸੀਂ ਸਾਡੇ ਹੋ ਔਰ ਇਹ ਜਿਹੜਾ ਸਾਥ ਹੈ ਇਸ ਸਫ਼ਰ ਸਵੇਰ ਦਾ ਵੈਸੇ ਤਾਂ ਚੱਲ ਹੀ ਰਿਹਾ ਹੈ ਲੇਕਿਨ ਵਿੱਚ ਵਿੱਚ ਆਪਾਂ ਗੱਲਾਂ ਵੀ ਕਰ ਰਹੇ ਹਾਂ ਆਪਾਂ ਯਾਦ ਕਰ ਰਹੇ ਹਾਂ ਇਸ ਸਫ਼ਰ ਨੂੰ ਜਿਸ ਦੇ ਨਾਲ ਜ਼ਿੰਦਗੀ ਬਹੁਤ ਖੂਬਸੂਰਤ ਬਣ ਜਾਂਦੀ ਹੈ ਜਿਸ ਮਾਧਿਅਮ ਦੇ ਨਾਲ ਜ਼ਿੰਦਗੀ ਸ਼ਾਦਾਬ ਹੋ ਉੱਠਦੀ ਹੈ ਟੈਕਨੋਲੋਜੀ ਚੇਂਜਸ ਪਲੇਟਫਾਰਮ ਇਵੋਲਵ ਬਟ ਜੈਨੂਇਨ ਹਿਊਮਨ ਕਨੈਕਸ਼ਨ ਨੈਵਰ ਗੋਜ਼ ਆਊਟ ਆਫ ਸਟਾਈਲ ਤੇ ਉਹ ਹੈ ਜੀ ਰੇਡੀਓ ਤੁਹਾਡਾ ਆਪਣਾ ਆਲ ਇੰਡੀਆ ਰੇਡੀਓ ਤੇ ਆਕਾਸ਼ਵਾਣੀ ਜਿਹੜਾ ਕਿ ਅੱਜ ਵੀ ਅਸਲੀ ਹਿਊਮਨ ਕਨੈਕਸ਼ਨ ਜੋੜੀ ਰੱਖਦਾ ਹੈ ਇਹ ਤਾਰਾਂ ਦਿਲ ਤੋਂ ਜੁੜਦੀਆਂ ਨੇ ਬਿਲਕੁਲ ਦਿਲ ਤੱਕ ਪਹੁੰਚਦੀਆਂ ਨੇ ਇਹੀ ਹੈ ਅਸਲੀ ਹਿਊਮਨ ਕਨੈਕਸ਼ਨ ਡਾਇਰੈਕਟ ਦਿਲ ਸੇ ਸੋ ਅੱਜ ਆਲ ਇੰਡੀਆ ਰੇਡੀਓ ਫਾਊਂਡੇਸ਼ਨ ਡੇ ਦੇ ਮੌਕੇ ਤੇ ਅਸੀਂ ਨਮਨ ਕਰਦੇ ਹਾਂ ਉਹਨਾਂ ਸਾਰੇ ਹੀ ਪ੍ਰਸਾਰਕਾਂ ਨੂੰ ਜਿਨ੍ਹਾਂ ਨੇ ਕਦੇ ਇਸ ਸਫ਼ਰ ਦੀ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕੀਤਾ ਜੋ ਟੈਕਨੋਲੋਜੀ ਬਹੁਤ ਨਵੀਂ ਨਹੀਂ ਸੀ ਬਹੁਤ ਔਖੀ ਸੀ ਸਮਝਣੀ ਚਲਾਉਣੀ ਉਹਨਾਂ ਨੇ ਉਹ ਸਫ਼ਰ ਸ਼ੁਰੂ ਕੀਤਾ ਔਰ ਅੱਜ ਸਾਡੇ ਤੱਕ ਲੈ ਕੇ ਆਏ ਔਰ ਸਾਰਿਆਂ ਦੀ ਮਿਲ ਕੇ ਇਹ ਕੋਸ਼ਿਸ਼ ਰਹੀ ਕਿ ਤੁਹਾਡੇ ਤੱਕ ਨਿਰਵਿਘਨ ਬਿਨਾਂ ਕਿਸੇ ਰੁਕਾਵਟ ਦੇ ਬਿਨਾਂ ਕਿਸੇ ਪੌਜ਼ ਦੇ ਵਧੀਆ ਭਰੋਸੇਯੋਗ ਪ੍ਰਸਾਰਣ ਪਹੁੰਚਾਇਆ ਜਾ ਸਕੇ ਤਾਂ ਹੀ ਤਾਂ ਆਕਾਸ਼ਵਾਣੀ ਬਣਿਆ ਹੈ ਜੀ ਕਰੋੜਾਂ ਦਿਲਾਂ ਦੀ ਧੜਕਣ ਦੋਸਤੋ ਟੀਵੀ ਤੁਹਾਨੂੰ ਤਸਵੀਰਾਂ ਦਿਖਾਉਂਦਾ ਹੈ ਪਰ ਰੇਡੀਓ ਤੁਹਾਡੇ ਦਿਮਾਗ ਵਿੱਚ ਤਸਵੀਰਾਂ ਬਣਾਉਂਦਾ ਹੈ ਇਹੀ ਤਾਂ ਰੇਡੀਓ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਹਰ ਲਿਸਨਰ ਆਪਣੀ ਕਲਪਨਾ ਦਾ ਖੁਦ ਡਾਇਰੈਕਟਰ ਹੁੰਦਾ ਹੈ ਸੋ ਜੀ ਵੈਲਕਮ ਬੈਕ ਵਾਂਸ ਅਗੇਨ ਇਸ ਖੂਬਸੂਰਤ ਜਿਹੇ ਮਾਧਿਅਮ ਤੇ ਪੂਜਾ ਟੋਹਾਨੀ ਯਾਨੀ ਕਿ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਵਾਪਸ ਆ ਗਈ ਹਾਂ ਸੋ ਵਾਂਸ ਅਗੇਨ ਨਮਸਕਾਰ ਸਤਿ ਸ਼੍ਰੀ ਅਕਾਲ ਐਂਡ ਗ੍ਰੇਟ ਫੈਂਟਾਸਟਿਕ ਗੁੱਡ ਮਾਰਨਿੰਗ ਹੈ ਜੀ ਤੁਹਾਨੂੰ ਸਾਰਿਆਂ ਨੂੰ ਔਰ ਸਵਾਗਤ ਕਰਦੀ ਹਾਂ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਰਿਆਂ ਦੇ ਹੀ ਇਸ ਫੇਵਰੇਟ ਵਾਲੇ ਮਾਧਿਅਮ ਦਾ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ 90 ਸਾਲ ਆਲ ਇੰਡੀਆ ਰੇਡੀਓ ਦੀ ਫਾਊਂਡੇਸ਼ਨ ਡੇ ਨੂੰ ਸਵੇਰ ਤੋਂ ਅਗਰ ਤੁਸੀਂ ਮੇਰੇ ਨਾਲ ਬਣੇ ਹੋ ਤਾਂ ਠੀਕ ਹੈ ਨਹੀਂ ਤਾਂ ਜਿਨ੍ਹਾਂ ਨੇ ਹੁਣੇ ਹੀ ਰੇਡੀਓ ਸੈੱਟ ਔਨ ਕੀਤਾ ਬੜੀਆਂ ਸਾਰੀਆਂ ਮਹੱਤਵਪੂਰਨ ਜਾਣਕਾਰੀ ਤੁਸੀਂ ਗਵਾ ਲਈਆਂ ਨੇ ਜੇ ਤੁਸੀਂ 9 ਵਜੇ ਦੇ ਇੰਤਜ਼ਾਰ ਦੇ ਵਿੱਚ ਬੈਠੇ ਰਹਿੰਦੇ ਹੋ ਤਾਂ ਸੋ ਅੱਜ ਮਲਾਲ ਹੋਏਗਾ ਤੁਹਾਨੂੰ ਜਦੋਂ ਬਾਕੀ ਦੇ ਲਿਸਨਰਸ ਨੇ ਆਪਣੀ ਉਪਸਥਿਤੀ ਦਰਜ ਕਰਵਾਈ ਉਹ ਗੱਲਾਂ ਦੱਸ ਕੇ ਜਿਹੜੀਆਂ ਮੈਂ ਸਵੇਰ ਤੋਂ ਦੱਸ ਰਹੀ ਹਾਂ ਹੁਣ ਤੱਕ ਸੋ ਫਿਲਹਾਲ ਮੈਂ ਤਾਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਸਾਂਝੀਆਂ ਕੀਤੀਆਂ ਅਤੇ ਉਮੀਦ ਕਰਦੀ ਹਾਂ ਹੁਣ ਤੁਸੀਂ ਵੀ ਉਹ ਗੱਲਾਂ ਮੇਰੇ ਨਾਲ ਸਾਂਝੀਆਂ ਕਰੋਗੇ ਅੱਜ ਹਾਏ ਹੈਲੋ ਵਾਲੇ ਮੈਸੇਜ ਆਪਾਂ ਬਿਲਕੁਲ ਨਹੀਂ ਕਰ ਰਹੇ ਆਪਾਂ ਮੈਸੇਜ ਯਾਨੀ ਕਿ ਤੁਸੀਂ ਮੈਨੂੰ ਉਹ ਮੈਸੇਜ ਕਰਨੇ ਨੇ ਇਮੋਸ਼ਨਸ ਦੇ ਨਾਲ ਲਵਰੇਜ਼ ਇਮੋਸ਼ਨਸ ਦੇ ਨਾਲ ਭਰੇ ਹੋਏ ਉਹ ਗੱਲਾਂ ਯਾਦ ਕਰਨੀਆਂ ਨੇ ਜਿਹੜੀਆਂ ਆਕਾਸ਼ਵਾਣੀ ਦੇ ਨਾਲ ਜੁੜੀਆਂ ਹੋਈਆਂ ਨੇ ਬਹੁਤ ਖਾਸ ਨੇ ਬੇਸ਼ਕੀਮਤੀ ਨੇ ਕੁਝ ਯਾਦਾਂ ਲੇਕਿਨ ਬਸ ਇੱਕ ਚੀਜ਼ ਦਾ ਖਿਆਲ ਰੱਖਣਾ ਹੈ ਕਿ ਵਾਰੀ ਆਪਾਂ ਸਭ ਦੀ ਆਉਣ ਦੇਣੀ ਹੈ ਇਸ ਕਰਕੇ ਆਪਣੇ ਮੈਸੇਜ 5-5, 4-4, 6-6 ਮਿੰਟ ਦੇ ਲੰਬੇ ਬਿਲਕੁਲ ਨਾ ਰੱਖਿਓ ਪਲੀਜ਼ ਰਿਕੁਐਸਟ ਕਰਦੀ ਹਾਂ ਮੈਂ ਪਰਸਨਲੀ ਔਰ ਅੱਜ ਹਾਏ ਹੈਲੋ ਵਾਲੇ ਮੈਸੇਜਿਸ ਨੂੰ ਥੋੜ੍ਹਾ ਜਿਹਾ ਵਿਰਾਮ ਦੇ ਦਿਓ ਉਹ ਖਾਸ ਮੈਸੇਜ ਆਪਾਂ ਪ੍ਰੋਗਰਾਮ 'ਚ ਸ਼ਾਮਿਲ ਕਰਨੇ ਨੇ ਉਹ ਖਾਸ ਦੋਸਤਾਂ ਨੂੰ ਅੱਜ ਆਪਾਂ ਸ਼ਾਮਿਲ ਕਰਨਾ ਹੈ ਜਿਨ੍ਹਾਂ ਨੇ ਕੁਝ ਸਪੈਸ਼ਲ ਮੈਸੇਜ ਅੱਜ ਮੈਨੂੰ ਕਰਨਾ ਨੇ ਆਡੀਓ ਮੈਸੇਜ ਜਲਦੀ ਦੇ ਨਾਲ ਨੰਬਰ ਨੋਟ ਕਰੋ 9855-1010-10-27 ਅਤੇ ਫਿਰ ਦੱਸ ਦਿਓ ਮੈਨੂੰ ਕਿਹੜੀ ਜਾਣਕਾਰੀ ਮੈਂ ਸਵੇਰ ਤੋਂ ਤੁਹਾਨੂੰ ਦਿੱਤੀ ਹੈ ਫਾਊਂਡੇਸ਼ਨ ਡੇ ਤੋਂ ਲੈ ਕੇ ਅੱਜ ਦੇ 90 ਸਾਲਾਂ ਦੇ ਸਫ਼ਰ ਦੀ ਕਹਾਣੀਆਂ ਕਿਹੜੀਆਂ ਸੁਣਾਈਆਂ ਕਿਹੜਾ ਸਫ਼ਰ ਕਿੱਦਾਂ ਦਾ ਤੁਹਾਡਾ ਬੀਤਿਆ ਕਿੰਨੇ ਸਾਲਾਂ ਦਾ ਸਫ਼ਰ ਰਿਹਾ ਬਚਪਨ 'ਚ ਦਾਦਾ ਦਾਦੀ ਨਾਨਾ ਨਾਨੀ ਹੈ ਨਾ ਉਹਨਾਂ ਦੇ ਨਾਲ ਬੜੀਆਂ ਸਾਰੀਆਂ ਅਸੀਂ ਵੀ ਯਾਦਾਂ ਬਣਾਈਆਂ ਹੈ ਅਤੇ ਅੱਜ ਉਹ ਸਾਰੀਆਂ ਜੀ ਆਏ ਆਪਾਂ ਸਾਰੀਆਂ ਯਾਦਾਂ ਓਕੇ ਕੁਝ ਅਮੇਜ਼ਿੰਗ ਫੈਕਟ ਵੀ ਮੈਂ ਤੁਹਾਨੂੰ ਜ਼ਰੂਰ ਦੱਸੂੰਗੀ ਨਾਲ ਦੀ ਨਾਲ ਮਿਸ ਨਹੀਂ ਕਰਨੇ ਤੁਸੀਂ ਅੱਜ ਭਾਰਤ ਦੀ ਆਜ਼ਾਦੀ ਦੀ ਅੱਧੀ ਰਾਤ ਦਾ ਇਤਿਹਾਸਿਕ ਭਾਸ਼ਣ ਟ੍ਰਿਸਟ ਵਿਦ ਡੈਸਟੀਨੀ ਜਵਾਹਰ ਲਾਲ ਨਹਿਰੂ ਜੀ ਦੀ ਆਵਾਜ਼ ਅਤੇ ਰੇਡੀਓ ਰਾਹੀਂ ਹੀ ਕਰੋੜਾਂ ਲੋਕਾਂ ਤੱਕ ਪਹੁੰਚੀ ਸੀ ਕਈ ਰਿਸ਼ਤੇ ਖੂਨ ਦੇ ਹੁੰਦੇ ਨੇ

ਤੇ ਕਈ ਰਿਸ਼ਤੇ ਸਿਰਫ ਆਵਾਜ਼ ਦੇ ਹੁੰਦੇ ਨੇ। ਰੇਡੀਓ ਤੇ ਲਿਸਨਰਸ ਦਾ ਰਿਸ਼ਤਾ ਵੀ ਕੁਝ ਐਸਾ ਹੀ ਹੈ, ਸਾਡਾ ਤੇ ਤੁਹਾਡਾ ਰਿਸ਼ਤਾ ਵੀ ਤੇ ਐਸਾ ਹੀ ਹੈ। A microphone may be small, but the heart is reaches the hearts. It reaches our limitless. ਇੱਕ ਨਿੱਕੀ ਜਿਹੀ ਇਸ ਫੋਨ ਮਤਲਬ ਮਾਈਕਰੋਫੋਨ ਦੇ ਜ਼ਰੀਏ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਮਾਈਕ ਦੇ ਜ਼ਰੀਏ ਜਿਹੜਾ ਜਿੱਥੇ ਅਸੀਂ ਬੋਲਦੇ ਹਾਂ, ਦੇਖੋ ਕਰੋੜਾਂ ਦਿਲਾਂ ਤੱਕ ਪਹੁੰਚ ਜਾਈਦਾ ਹੈ, ਹੈ ਨਾ, ਦਸਤਕ ਦੇ ਦਈਦੀ ਹੈ, ਤੁਹਾਡੇ ਤੱਕ ਪਹੁੰਚ ਜਾਈਦਾ ਹੈ। ਸੋ ਤੁਸੀਂ ਵੀ ਦੱਸਣਾ ਹੈ ਕਿ ਕਿਹੜੀਆਂ ਇੱਦਾਂ ਦੀਆਂ ਯਾਦਾਂ ਹੈ ਬਚਪਨ ਤੋਂ ਲੈ ਕੇ ਹੁਣ ਤੱਕ, ਜਾਂ ਕੋਈ ਕਿੱਸੇ ਜਿਹੜੇ ਤੁਸੀਂ ਸੁਣੇ ਤੇ ਬਹੁਤ ਖਾਸ ਨੇ ਤੇ ਜੁੜੇ ਹੋਏ ਨੇ ਆਲ ਇੰਡੀਆ ਰੇਡੀਓ ਆਕਾਸ਼ਵਾਣੀ ਦੇ ਨਾਲ। ਲੰਬੇ ਮੈਸੇਜ ਪਲੀਜ਼ ਨਹੀਂ, ਥੋੜ੍ਹੇ ਛੋਟੇ ਮੈਸੇਜ, ਗੱਲ ਨੂੰ ਥੋੜ੍ਹਾ ਕੰਸਾਈਜ਼ਲੀ ਕੰਪਲੀਟ ਕਰਨ ਦੀ ਕੋਸ਼ਿਸ਼ ਕਰਿਓ। ਖਾਸ ਖਾਸ ਮੈਸੇਜ ਕਰਾਂਗੇ ਪ੍ਰੋਗਰਾਮ 'ਚ ਸ਼ਾਮਿਲ। ਸੋ ਸੈਲੀਬ੍ਰੇਟ ਕਰ ਰਹੇ ਹਾਂ 90 ਸਾਲਾਂ ਦਾ ਗਲੋਰੀਅਸ ਸਫ਼ਰ ਆਕਾਸ਼ਵਾਣੀ ਦਾ, ਆਲ ਇੰਡੀਆ ਰੇਡੀਓ ਦੀ ਫਾਊਂਡੇਸ਼ਨ ਡੇ। ਫਿਲਹਾਲ ਸੁਣ ਰਹੇ ਹੋ ਮੇਰੀ ਆਵਾਜ਼ ਯਾਨੀ ਕਿ ਪੂਜਾ ਟੋਹਾਨੀ ਦੀ, ਔਰ ਸ਼ੋਅ ਸ਼ੁਰੂ ਕਰਨ ਜਾ ਰਹੀ ਹਾਂ ਜੀ ਦਿਲ ਆਪਣਾ ਪੰਜਾਬੀ। ਸੋ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ ਇੱਕ ਵਾਰੀ ਫਿਰ ਤੋਂ ਜਲਦੀ ਦੇ ਨਾਲ ਨੰਬਰ ਦੱਸ ਦਿੰਦੀ ਹਾਂ 9855 10 10 27 9855 10 10 27। ਫਿਲਹਾਲ ਮੇਰੀ ਆਵਾਜ਼ ਸੁਣ ਰਹੀ ਸੀ ਔਰ ਅਗਲੀ ਆਵਾਜ਼ ਗਾਣੇ ਦੀ ਆ ਰਹੀ ਹੈ ਤੁਹਾਡੇ ਰੇਡੀਓ ਸੈੱਟ ਤੱਕ।

ਕੀ ਲੱਗ ਰਹੀਆਂ ਤੇ ਤੁਸੀਂ ਦੱਸੋਗੇ ਖੰਡ ਲੱਗ ਰਹੀਆਂ ਕਿ ਥੋੜੀ ਮਤਲਬ ਖੱਟੀ ਖੱਟੀ ਕੌੜੀ ਕੌੜੀ ਲੱਗ ਰਹੀਆਂ, ਪਤਾ ਨਹੀਂ ਹੁਣ ਵਾਈਬ ਕਿੱਦਾਂ ਦੀ ਆ ਰਹੀ ਹੈ ਤੁਹਾਨੂੰ, ਇਹ ਤੇ ਤੁਸੀਂ ਦੱਸੋਗੇ। ਵੈਸੇ ਜਿਵੇਂ ਮੈਂ ਕਹਿ ਰਹੀ ਸੀ ਕਿ ਕੁਝ ਰਿਸ਼ਤੇ ਖੂਨ ਦੇ ਹੁੰਦੇ ਨੇ ਤੇ ਕੁਝ ਸਿਰਫ ਆਵਾਜ਼ਾਂ ਦੇ ਹੁੰਦੇ ਨੇ, ਇੱਕ ਹੋਰ ਚੀਜ਼ ਆ ਰਹੀ ਹੈ ਮੇਰੇ ਦਿਮਾਗ 'ਚ। ਕਈ ਲੋਕ ਸਾਨੂੰ ਕਦੇ ਨਹੀਂ ਮਿਲਦੇ, ਕਦੇ ਨਹੀਂ ਉਹਨਾਂ ਨੇ ਸਾਨੂੰ ਦੇਖਿਆ ਹੁੰਦਾ, ਔਰ ਕਦੀ ਚਲੋ ਦੇਖਣ ਦੇ, ਅੱਜ ਸੋਸ਼ਲ ਮੀਡੀਆ ਦਾ ਦੌਰ ਹੈ ਨਾ, ਡਿਜੀਟਲਾਈਜੇਸ਼ਨ ਹੋ ਚੁੱਕੀ ਹੈ ਹਰ ਚੀਜ਼ ਦੀ, ਸੋਸ਼ਲ ਮੀਡੀਆ 'ਤੇ ਹਰ ਚੀਜ਼ ਅਵੇਲੇਬਲ ਹੈ, ਲੇਕਿਨ ਫਿਰ ਵੀ ਬਹੁਤ ਸਾਰੇ ਲੋਕ ਹੈ ਜੋ ਸਾਨੂੰ ਕਦੀ ਵੀ ਨਹੀਂ ਮਿਲਦੇ ਪਰ ਹਰ ਸਵੇਰ ਸਾਡੀ ਆਵਾਜ਼ ਦਾ ਇੰਤਜ਼ਾਰ ਕਰਦੇ ਨੇ। ਇਸ ਤੋਂ ਸੋਹਣਾ ਰਿਸ਼ਤਾ ਸ਼ਾਇਦ ਹੀ ਕੋਈ ਹੋਰ ਹੋਵੇਗਾ। ਮੈਨੂੰ ਤਾਂ ਇੱਦਾਂ ਲੱਗਦਾ ਹੈ, ਤੁਹਾਨੂੰ ਕਿੱਦਾਂ ਲੱਗਦਾ ਹੈ? ਸੋ ਆਲ ਇੰਡੀਆ ਰੇਡੀਓ ਸਿਰਫ ਸ਼ਹਿਰਾਂ ਦੀ ਆਵਾਜ਼ ਨਹੀਂ ਹੈ, ਕਿਸਾਨਾਂ ਦੀ, ਵਿਦਿਆਰਥੀਆਂ ਦੀ, ਜਵਾਨਾਂ ਦੀ, ਕਲਾਕਾਰਾਂ ਦੀ, ਬੱਚਿਆਂ ਦੀ, ਅਤੇ ਸਰਹੱਦਾਂ 'ਤੇ ਡਿਊਟੀ ਦਿੰਦੇ ਸਾਡੇ ਜਵਾਨਾਂ ਦੀ ਵੀ ਆਵਾਜ਼ ਹੈ, ਸਾਡੇ ਸੋਲਜਰਸ ਦੀ ਆਵਾਜ਼ ਹੈ। ਮਤਲਬ ਇੱਕ ਗੱਲ ਸੋਚਣ ਵਾਲੀ ਹੈ, ਮਤਲਬ ਸੋਚੋ ਮੇਰੇ ਨਾਲ, ਆ ਜਾਓ ਇਕੱਠੇ ਇਮੈਜਿਨ ਕਰਦੇ ਹਾਂ। ਇੱਕ ਛੋਟਾ ਜਿਹਾ ਟਰਾਂਜ਼ਿਸਟਰ ਇੱਕ ਛੱਤ 'ਤੇ ਉੱਪਰ ਪਈ ਹੋਈ ਮੰਜੀ ਸੀ, ਗਰਮੀਆਂ ਦੀ ਰਾਤ, ਦੂਰੋਂ ਆਉਂਦੀ ਰੇਡੀਓ ਦੀ ਆਵਾਜ਼। ਕਈ ਲੋਕਾਂ ਦਾ ਬਚਪਨ ਇਹਨਾਂ ਯਾਦ

0: दांची भाजता है ना, आ गई है ना गल्ला, बहुत सारी बचपन दिया याद। बस बस बस यही गल्ला आप याद करनिया ने, ते हुण मैनू लगता कि याद करन दा जिहड़ा समा आ गया, ते तुसी याद करदे करदे मेरे तक मैनू लगता पहुंच ही गए हो। जी हाँ, प्रोग्राम दे विच आउण लग गए ने जी मैसेजेस, देखदे हां सुणदे हां, मैं देखूंगी ते तुसी सुनियो कि पहला मैसेज कित्थों आया प्रोग्राम च, आज सुणदे हां।
1: ਮੈਰਮਪੁਰ SBS ਨਗਰ ਪ੍ਰਲੋਚਨ ਟੇਲਰ ਪੂਜਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿੰਡ ਮੈਰਮਪੁਰ SBS ਨਗਰ ਪ੍ਰਲੋਚਨ ਟੇਲਰ
0: ਪੂਜਾ
1: ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਬਹੁਤ ਬਹੁਤ ਸਵਾਗਤ।
1: ਪੂਜਾ ਜੀ ਕੀ ਹਾਲ ਚਾਲ ਆ?
0: ਬਹੁਤ ਵਧੀਆ ਜੀ।
1: ਪੂਜਾ ਜੀ ਸਿਹਤ ਠੀਕ ਠਾਕ?
0: ਹਾਂਜੀ ਵਧੀਆ।
1: ਤੁਹਾਡੀ ਆਵਾਜ਼ ਨੂੰ ਸਲੂਟ ਹੈ, ਤੁਸੀਂ ਵਧਾਈ ਦੇ ਪਾਤਰ ਹੋ।
0: ਥੈਂਕ ਯੂ ਜੀ।
1: ਲੈਣਾ ਤੁਹਾਡੇ ਵਾਸਤੇ ਗ੍ਰਹਿ ਕਿ ਜਿਹੜਾ ਮੈਂ ਮੈਸੇਜ ਕਰੂੰਗਾ, ਠੀਕ ਹੈ
0: ਜੀ।
1: ਮੇਰੇ ਪਿੰਡ ਦੀਆਂ ਹਰੀਆਂ ਭਰੀਆਂ ਫਸਲਾਂ ਦੇਖੋ
0: ਜੀ,
1: ਮੇਰੇ ਪਿੰਡ ਦੀਆਂ ਹਰੀਆਂ ਭਰੀਆਂ ਫਸਲਾਂ ਦੇਖੋ ਕਿੱਦਾਂ ਲਹਿਰਾਉਂਦੀਆਂ ਨੇ। ਇਸੇ ਤਰ੍ਹਾਂ ਪੂਜਾ ਮੈਡਮ ਦੀਆਂ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਆਪਣੇ ਸਰੋਤਿਆਂ ਦੀ ਗਿਣਤੀ ਲੱਖਾਂ ਕਰੋੜਾਂ ਤੱਕ ਵਧਾਉਂਦੀਆਂ ਨੇ, ਕਰੋੜਾਂ ਤੱਕ ਵਧਾਉਂਦੀਆਂ ਨੇ। ਸੋ ਤੁਹਾਡਾ ਪਿਆਰ ਜਿੰਨਾ ਵੀ ਤੁਸੀਂ ਵੰਡਦੇ ਆ ਪੂਜਾ ਜੀ, ਤੁਹਾਨੂੰ ਉਹੀ ਪਿਆਰ ਵਾਪਸ ਕਈ ਗੁਣਾ ਮੇਰਾ ਖਿਆਲ ਵੀ ਆਉਂਦਾ ਹੈ। ਸੋ FM ਰੇਨਬੋ ਦੇ 90 ਸਾਲ ਹੋਣ 'ਤੇ ਵੀ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਹਾਂ ਕਿ ਐਡਾ ਲੰਬਾ ਸਫ਼ਰ, ਐਡਾ ਲੰਬਾ ਪੈਣਾ ਤੈਅ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ। ਉਹਦੇ ਨਾਲ ਕਹਿਣਾ 90 ਸਾਲ, ਜੇ ਆਪਾਂ ਜਰਬਾ ਦੇਖੀਏ ਕਿੰਨੇ ਦਿਨ ਬਣਦੇ, ਕਿੰਨੇ ਮਹੀਨੇ, ਕਿੰਨੇ ਘੰਟੇ ਬਣਦੇ ਆ ਕੋਈ ਪਤਾ ਨਹੀਂ, ਕਾਫੀ ਸਮਾਂ ਲੱਗ ਜਾਏਗਾ ਇਸ ਚੀਜ਼ ਨੂੰ। ਸੋ ਹਾਲੇ ਵੀ ਆਪਣੀ ਸਟੇਜ ਦੇ ਉੱਤੇ ਦੇਖੋ ਕਿੰਨਾ ਇੱਕ ਥੰਮ ਦੇ ਵਾਂਗ ਖੜਾ ਹੈ, ਮਤਲਬ ਇੰਨਾ ਸਟਰੋਂਗ ਹੈ, ਗਿਣਤੀ ਵਧੀ ਜਾਂਦੀ ਹੈ ਤੇ ਆਰਜੇ ਤਾਂ ਚਲੋ ਨਵੇਂ ਆਈ ਜਾਂਦੇ ਨੇ, ਕੁਝ ਪੁਰਾਣੇ ਵਿਚਾਰੇ ਰਿਟਾਇਰ ਹੋਈ ਜਾਂਦੇ ਨੇ, ਪਰ ਫਿਰ ਵੀ ਖੁਸ਼ੀਆਂ ਪਿਆਰ ਬਣਦੇ ਨੇ ਆਪਣੇ ਦਾਇਰੇ ਵਿੱਚ ਰਹਿਣੇ। ਥੈਂਕ ਯੂ ਵੈਰੀ ਮੱਚ।
0: ਓਹੋ, ਬੜੀ ਜਲਦੀ ਜਲਦੀ ਤੁਸੀਂ ਗੱਲ ਸਮੇਟ ਗਏ। ਇਹ ਮੈਨੂੰ ਪਤਾ ਕੀ ਲੱਗਦਾ ਕਿ ਤਰਲੋਚਨ ਜੀ ਨੇ ਬਿਲਕੁਲ ਟਾਈਮਰ ਸੈੱਟ ਕੀਤਾ ਹੁੰਦਾ ਕਿ ਜਿੱਦਾਂ ਹੀ ਇਹਨਾਂ ਦਾ ਟਾਈਮ ਖਤਮ ਹੁੰਦਾ ਹੈ ਫਟਾਫਟ 1:00, ਮਤਲਬ 1 ਮਿੰਟ ਸਿਰਫ 21 ਸੈਕਿੰਡ ਦਾ ਇਹ ਮੈਸੇਜ ਹੈ, ਜਿਵੇਂ ਹੀ ਇਹਨਾਂ ਦਾ ਟਾਈਮਰ ਵੱਜਦਾ ਹੈ ਨਾ ਤੇ ਇਹ ਫਟਾਫਟ ਉੱਥੇ ਗੱਲ ਸਮੇਟ ਦਿੰਦੇ ਨੇ। ਮਤਲਬ ਕਲੈਪਿੰਗ ਹੈ ਜੀ ਤੁਹਾਡੇ, ਮਤਲਬ ਆਪਣੇ ਦਾਇਰੇ ਦੇ ਵਿੱਚ ਰਹਿਣ ਦੀ ਸੀਮਾ ਨੂੰ ਔਰ ਗੱਲ ਫਟਾਫਟ ਖਤਮ ਕਰਨ ਦੀ ਜਿਹੜਾ ਤੁਹਾਡਾ ਮਤਲਬ ਕੰਟਰੋਲ ਹੈ, ਵਾਓ, ਬਹੁਤ ਬਹੁਤ ਵਧੀਆ ਲੱਗਾ ਤੁਹਾਡਾ ਪਹਿਲਾ ਮੈਸੇਜ ਆਇਆ ਤਾਂ ਲੋਚਨ ਜੀ, ਸ਼ੁਕਰੀਆ ਬਹੁਤ ਬਹੁਤ। ਚੱਲਦੇ ਹਾਂ ਅਗਲੇ ਮੈਸੇਜ ਦੇ ਵੱਲ।
2: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਨਮਸਕਾਰ ਆਖਦਾ ਏ
0: ਜੀ।
2: ਅੱਜ ਰੇਡੀਓ ਰੇਨਬੋ FM ਦੇ ਮੋਰਚੇ ਤੇ ਸਾਡੀ ਧੀ ਰਾਣੀ ਪੂਜਾ ਟੋਹਾਨੀ ਡਟੇ ਹੋਏ ਨੇ। ਰੇਡੀਓ ਸਟੇਸ਼ਨ ਖੁੱਲਣ ਦੀ ਟਿਊਨ ਬੰਦ ਹੋਣ ਤੇ ਬੰਦੇ ਮਾਤਰਮ ਦੀ ਮਿੱਠੀ ਆਵਾਜ਼ ਕੰਨਾਂ ਚ ਪਈ ਤੇ ਵੰਦਨਾ ਪ੍ਰੋਗਰਾਮ ਦੀ ਸ਼ੁਰੂਆਤ ਦੇਵਾ ਹੋ ਦੇਵਾ ਗਣਪਤੀ ਨਾਲ ਕਰਕੇ ਸ਼੍ਰੀ ਗਣੇਸ਼ ਕੀਤਾ ਤੇ ਇਸ ਦੇ ਨਾਲ ਨਾਲ ਪ੍ਰਭੂ ਦੀ ਰਜਾ ਵਿੱਚ ਰਾਜੀ ਰਹਿਣ ਵਾਲੇ ਪ੍ਰਵਚਨ ਵੀ ਦਿੱਤੇ ਤੇ 1920 ਤੋਂ ਲੈ ਕੇ ਅੱਜ ਤੱਕ ਰੇਡੀਓ ਦੇ ਸਫ਼ਰ ਦੀਆਂ ਜਾਣਕਾਰੀਆਂ ਦੇ ਕੇ ਸਾਨੂੰ ਮਾਲਾ ਮਾਲ ਕੀਤਾ
0: ਜੀ।
2: ਜਨਗਣਨਾ ਹੋ ਰਹੀ ਏ, ਇਸ ਨੂੰ ਮਰਦਮ ਸ਼ੁਮਾਰੀ ਵੀ ਕਿਹਾ ਜਾਂਦਾ ਹੈ। ਇੱਕ ਮਰਦਮ ਸ਼ੁਮਾਰੀ ਕਰਨ ਵਾਲੇ ਦੀ ਆਪ ਬੀਤੀ ਸੁਣਾਉਣ ਜਾ ਰਿਹਾ ਹਾਂ, ਜਰਾ ਸੁਣੋ। ਮਰਦਮ ਸ਼ੁਮਾਰੀ ਕਰਦਾ ਜਦੋਂ ਗਲੀ ਚੋਂ ਲੰਘਿਆ, ਨਿੱਕੇ ਜੇ ਛੜੇ ਚ ਕੋਈ ਖੰਘਿਆ, ਝਾਤ ਮਾਰ ਜਦੋਂ ਮੈਂ ਅੰਦਰ ਲੰਘਿਆ, ਉਹਨੇ ਮੇਰੇ ਕੋਲੋਂ ਸੀ ਪਾਣੀ ਮੰਗਿਆ। ਨਿੱਕੀ ਜਿਹੀ ਤੌੜੀ, ਗਲਾਸ, ਬਾਠੀ ਤੇ ਛਾਬਾ ਸੀ। ਅਲਾਣੀ ਜੀ ਮੰਜੀ ਦੇ ਪਿਆ 80 ਸਾਲਾ ਬਾਬਾ ਸੀ। ਤੌੜੀ ਚੋਂ ਪਾਣੀ ਗਲਾਸ ਮੈਂ ਪਾ ਲਿਆ, ਫੜ ਕੇ ਗਲਾਸ ਬਾਬੇ ਮੂੰਹ ਨੂੰ ਲਾ ਲਿਆ। ਪਛਾਣਿਆ ਨੀ ਸ਼ੇਰਾ, ਕਿਹੜਾ ਤੂੰ ਭਾਈ ਹੋਏ, ਕਿੱਥੇ ਤੇਰਾ ਘਰ, ਕਿਹੜੇ ਪਿੰਡ ਦਾ ਗਰਾਈ ਹੋਏ। ਮੈਂ ਕਿਹਾ ਬਜ਼ੁਰਗੋ, ਤੁਹਾਡੇ ਪਿੰਡ ਵਿੱਚ ਮਾਸਟਰ ਸਰਕਾਰੀ ਆ, ਲਾਈ ਮੇਰੀ ਡਿਊਟੀ, ਕਰਦਾ ਮਰਦਮ ਸ਼ੁਮਾਰੀ ਆ, ਤੁਹਾਡਾ ਮੈਂ ਪੂਰਾ ਘਰ ਬਾਰ ਲਿਖਣਾ, ਕਿੰਨੇ ਓ ਮੈਂਬਰ, ਸਾਰਾ ਪਰਿਵਾਰ ਲਿਖਣਾ। ਸੁਣ ਕੇ ਆ ਗੱਲ ਬਾਬੇ ਦੀਆਂ ਮੱਧਮ ਅੱਖਾਂ ਚ ਪਾਣੀ ਆ ਗਿਆ, ਜਾਂਦਾ ਜਾਂਦਾ ਹੰਝੂ ਬਾਬੇ ਨੂੰ ਰੁਆ ਗਿਆ। ਹੌਸਲਾ ਜਿਹਾ ਕਰਕੇ ਫਿਰ ਬਾਬਾ ਬੋਲਿਆ, ਜ਼ਿੰਦਗੀ ਦਾ ਉਹਨੇ ਫਿਰ ਰਾਜ਼ ਖੋਲਿਆ। 4 ਪੁੱਤ 5 ਪੋਤੇ, ਵੱਡਾ ਪਰਿਵਾਰ ਸੀ। ਕਿਸੇ ਵੇਲੇ ਸ਼ੇਰਾ, ਮੈਂ ਨੱਥਾ ਸਿੰਘ ਸਰਦਾਰ ਸੀ। ਮਿੱਟੀ ਨਾਲ ਮਿੱਟੀ ਹੋ ਕੇ ਕਰੀਆਂ ਕਮਾਈਆਂ ਹੋਏ, ਪੈਰਾਂ ਵਿੱਚ ਵੇਖ ਸ਼ੇਰਾ, ਪਾਟੀਆਂ ਵੀ ਆਈਆਂ ਹੋਏ। ਕੰਮ ਕਰ ਕਰ ਮਿੱਟੀਆਂ ਹੱਥਾਂ ਦੀਆਂ ਲਕੀਰਾਂ ਹੋਏ, ਪੁੱਤ ਪੋਤਿਆਂ ਲਈ ਬਣਾ ਦਿੱਤੀਆਂ ਜਗੀਰਾਂ ਹੋਏ। ਗੋਡੇ ਮੋਢੇ ਫਿਰ ਮੇਰੇ ਦੇ ਗਏ ਜਵਾਬ ਸੀ, ਪੁੱਤ ਮੇਰੇ ਕਰਨ ਲੱਗੇ ਉਦੋਂ ਹਿਸਾਬ ਸੀ। ਖੇਤ, ਘਰ ਬਾਰ, ਸੰਦ, ਪੈੜਾ ਸਭ ਦਾ ਹਿੱਸਾ ਪੈ ਗਿਆ, ਤੇਰਾ ਇਹ ਬਾਬਾ ਪੁੱਤਰਾ ਅਣਵੰਡਿਆ ਹੀ ਰਹਿ ਗਿਆ। ਜੀਵਨ ਸਾਥਣ ਵੀ ਛਾੜਾ ਦੇ ਵਿਚਕਾਰ ਗਈ, ਥੋੜਾ ਚਿਰ ਹੋਇਆ ਪੁੱਤਾ ਸੁਰਗ ਸੁਧਾਰ ਗਈ। ਜਿਵੇਂ ਗੱਡੇ ਜੋੜੇ ਤੇ ਅੱਜ ਗੱਡੀਆਂ ਚ ਬਹਿੰਦੇ ਨੇ, ਸਾਡੇ ਬੁੜੇ ਨੇ ਕੀ ਕੀਤਾ ਲੋਕਾਂ ਕੋਲ, ਕਹਿੰਦੇ ਨੇ ਕੋਠੀਆਂ ਚੋਂ ਨਿਕਲ ਮੰਜਾ ਡਿਉੜੀ ਜਾ ਗਿਆ, ਨੱਥਾ ਸਿੰਘ ਸਰਦਾਰ ਹੁਣ ਨੱਥੂ ਬੁੜਾ ਰਹਿ ਗਿਆ।

0: ਲੱਜੋਂ ਡਰਦੇ ਇੱਕ ਦੂਜੇ ਦੀ ਗੱਲ ਮੰਨ ਲਈ। ਮਹੀਨਾ ਮਹੀਨਾ ਸਾਰਿਆਂ ਨੇ ਵਾਰੀ ਬੰਨ ਲਈ। 30 ਤੇ 31 ਦਿਨਾਂ ਦਾ ਸ਼ੇਰਾ ਫਿਰ ਪੰਗਾ ਪੈ ਗਿਆ। ਮਾਰਚ ਤੇ ਮਈ ਵਾਲੇ ਦਿਨ ਕਹਿੰਦੇ ਬੁੜਾ ਇੱਕ ਦਿਨ ਵੱਧ ਰਹਿ ਗਿਆ। ਜਾਂ ਇੱਕ ਗੱਲ ਕੰਨੀ ਪਾ ਲਏ ਆਪਣੀ ਸਰਕਾਰ ਦੇ, ਹਰ ਬਾਜੀ ਦੇ ਜੇਤੂ ਹੁੰਦੇ ਜਿਹੜੇ ਔਲਾਦ ਦੇ ਹੱਥੋਂ ਹਾਰਦੇ। ਤੁਸੀਂ ਕਹਿੰਦੇ ਹੋ ਤਰੱਕੀ ਅਸੀਂ ਕਰ ਲਈ, ਪਰ ਇਹ ਗੱਲ ਕਿਉਂ ਭੁੱਲਦੇ ਉਹ ਤਰੱਕੀਆਂ ਨੇ ਕਾਹਦੀਆਂ ਜਿੱਥੇ ਬਾਗਬਾਨ ਰੁਲਦੇ। ਮੈਨੂੰ ਮਾਫ ਕਰੀ ਪੁੱਤਰਾ, ਮੈਂ ਤੇ ਜਜ਼ਬਾਤੀ ਹੋ ਗਿਆ। ਤੂੰ ਭਰਨੇ ਸੀ ਫਾਰਮ ਦੇ ਖਾਨੇ, ਮੈਂ ਦੁੱਖ ਆਪਣੇ ਹੀ ਰੋ ਗਿਆ। ਮੈਂ ਉੱਠ ਖੜਾ ਬੇਬਸ ਹੋ ਕੇ, ਅੱਖਾਂ ਚੋਂ ਖਾਰਾ ਪਾਣੀ ਰਹਿ ਗਿਆ, ਭੈਣ ਡਿੱਗ ਪਿਆ ਹੱਥ ਵਿੱਚੋਂ ਮੇਰਾ, ਫਾਰਮ ਵੀ ਖਾਲੀ ਰਹਿ ਗਿਆ। ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ, ਨਾ ਰੌਣਕਾਂ ਘਟਾਇਓ ਸੋਹਣਿਓ, ਇਹ ਹੁੰਦੇ ਨੇ ਮਾਲੀ ਬੂਟੇ ਲਾਉਣ ਵਾਲੇ। ਧੁੱਪੇ ਨਾ ਬਿਠਾਇਓ ਸੋਹਣਿਓ, ਧੁੱਪੇ ਨਾ ਬਿਠਾਇਓ ਸੋਹਣਿਓ, ਧੁੱਪੇ ਨਾ ਬਿਠਾਇਓ ਸੋਹਣਿਓ।
1: ਜੀ, ਬਹੁਤ ਵਧੀਆ ਅਤੇ ਡੂੰਘਾ ਅਤੇ ਇਮੋਸ਼ਨਲ ਮੈਸੇਜ ਉਦੇ ਜੀ ਨੇ ਸਾਡੇ ਨਾਲ ਸਾਂਝਾ ਕੀਤਾ, ਬਹੁਤ ਬਹੁਤ ਸ਼ੁਕਰੀਆ। ਅੱਗੇ ਇੱਕ ਵੀਡੀਓ ਮੈਸੇਜ ਆਇਆ ਹੈ ਜੀ, ਮੈਂ ਦੇਖੂੰਗੀ, ਤੁਸੀਂ ਸੁਣਿਓ।
2: ਸਾਰਿਆਂ ਨੂੰ ਭੈਣ ਭਰਾਵਾਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ। ਮੈਡਮ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ
1: ਜੀ, ਸ਼ੁਕਰੀਆ, ਨਮਸਕਾਰ, ਸਤਿ ਸ਼੍ਰੀ ਅਕਾਲ।
2: ਅੱਜ ਰੇਡੀਓ ਦਾ 90 ਸਾਲਾਂ ਤੁਸੀਂ ਮਨਾ ਰਹੇ, ਆਪਾਂ ਮਨਾ ਰਹੇ, ਸਾਰੇ ਮਨਾ ਰਹੇ
1: ਜੀ।
2: ਤੇ ਮੇਰਾ ਜਦੋਂ ਸਵੇਰੇ ਦੁਕਾਨ ਖੋਲਦਾ 7 ਵਜੇ, ਮੈਂ ਤੇ ਰੇਡੀਓ ਉਦੋਂ ਹੀ ਚਾਲੂ ਕਰ ਦਿੰਦਾ। ਮੇਰਾ ਤੇ ਇਹਦੇ ਬਗੈਰ 1 ਮਿੰਟ ਵੀ ਨਹੀਂ ਸਰਦਾ
1: ਜੀ।
2: 1 ਮਿੰਟ ਵੀ ਕੀ ਹੁੰਦਾ, ਮੇਰਾ ਇੱਕ ਦਿਨ ਰੇਡੀਓ ਖਰਾਬ ਹੋ ਗਿਆ ਸੀ ਤੇ ਮੈਨੂੰ ਕੋਈ ਸੁਝਦਾ ਨਹੀਂ ਸੀ ਇਹਦੇ ਬਗੈਰ। ਮੈਂ ਉਹਨੂੰ ਹੀ ਬਣਾਈ ਜਾਂਦਾ ਸੀ ਬਾਰ ਬਾਰ, ਘਰ ਦੋ ਮੁੰਡਾ ਲਿਖਿਆ ਹੈ ਬਾਹਰੋਂ, ਉਹ ਲਿਆਂਦੇ, ਉਹ ਚਲਾਵਾ, ਉਹ ਰੇਜ ਨਾ ਫੜਨ, ਤੇ ਮੇਰੀ ਭਾਜੀ ਬਣੀ ਸੀ ਇਹ ਕਿਸ ਤਰ੍ਹਾਂ ਚੱਲ ਪੈਣ, ਪਰ ਨਹੀਂ ਚੱਲੇ। ਤੇ ਮੈਂ ਖੜੇ ਪੈਰ ਤੇ ਜਾ ਕੇ ਨਵਾਂ ਲੈ ਕੇ ਆਇਆ
1: ਜੀ,
2: ਪੁਰਾਣਾ ਜਿਹੜਾ ਉਹ ਮੈਂ ਰੱਖਤਾ, ਬਾਅਦ ਚ ਬਣ ਜੂ, ਨਵਾਂ ਲੈ ਕੇ ਆਇਆ ਕਿ ਜਾਣੀ ਕਿ ਇਹ ਤਾਂ ਮੇਰੀ ਜਿੰਦ ਜਾਨ ਆ ਰੇੜੀਓ, ਇਹਦੇ ਬਗੈਰ ਨਹੀਂ ਮੇਰਾ ਸਰਦਾ
1: ਜੀ।
2: ਮੈਂ ਜੁੜਿਆ 80 ਦਾ
1: ਜੀ
2: ਰੇਡੀਓ ਦੇ ਨਾਲ, 80 ਦਾ ਵਿੱਚੋਂ ਥੋੜ੍ਹਾ ਚਲੋ ਗੈਪ ਪੈ ਗਿਆ, ਗੱਡੀ ਚਲਾਉਣ ਲੱਗ ਪਿਆ, ਗੱਡੀ ਦੇ ਬਾਹਰ ਰੇਂਜ ਨਹੀਂ ਆਉਂਦੀ, ਆਇਆ ਹੈਗਾ ਗੱਡੀ ਦੇ ਵਿੱਚ ਰੇਂਜ ਨਹੀਂ ਆਉਂਦੀ, ਕਿਉਂ ਜਦੋਂ ਗੁਜਰਾਤ ਚਲ ਜਾਣਾ ਮਹਾਰਾਸ਼ਟਰ ਦਾ, ਉੱਧਰ ਦੀ ਰੇਂਜ ਆ ਜਾਣੀ, ਉੱਧਰ ਦੀ ਸੁਣਨਾ,
1: ਆਪਣਾ
2: ਜਲੰਧਰ ਦਾ ਜਿਹੜੀ ਇੱਥੋਂ ਰੇਂਜ ਨਹੀਂ ਆਉਂਦੀ। ਤੇ ਹੁਣ ਤਾਂ ਆਪਣੀ ਦੁਕਾਨ ਤੇ ਬੈਠੇ ਦਾ, ਦੁਕਾਨ ਤੇ ਸੁਣੀ ਦਾ, ਤੇ ਇਹਦੇ ਬਗੈਰ ਨਹੀਂ ਆਪਣਾ ਸਰਦਾ। ਹੋਰ ਮੇਰੇ ਭੈਣ ਭਰਾਵਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸ਼ਹਿਰ ਚੋਹਲਾ ਸਾਹਿਬ ਗੁਰੂ ਅਰਜਨ ਦੇਵ ਨਗਰੀ ਤੋਂ ਪਵਨ ਕੁਮਾਰ ਬੋਲਦਾ ਪਿਆ, ਸਤਿ ਸ਼੍ਰੀ ਅਕਾਲ ਮੈਡਮ ਜੀ ਤੁਹਾਨੂੰ
1: ਜੀ, ਸ਼ੁਕਰੀਆ ਸ਼ੁਕਰੀਆ। ਅਤੇ ਇਹ ਹੁੰਦਾ ਕਿ ਬੜਾ ਮਤਲਬ ਪਿਆਰ ਨਾਲ ਭੇਜਿਆ ਹੋਇਆ, ਕਹਿ ਲਓ ਕਿ ਇਹਨਾਂ ਨੇ ਕਿੰਨੀ ਸਵੀਟਲੀ ਅਤੇ ਕਿੰਨੇ ਭੋਲੇਪਨ ਅਤੇ ਮਾਸੂਮੀਅਤ ਦੇ ਨਾਲ ਜਵਾਬ ਦਿੱਤਾ ਵੀ ਇਹਦੇ ਬਿਨਾਂ ਨਹੀਂ ਸਾਡਾ ਸਰਦਾ। ਵਿੱਚ ਕਿਸੇ ਗੱਡੀ ਚਲਾਉਣੀ ਸ਼ੁਰੂ ਕੀਤੀ ਸੀ ਅਤੇ ਉੱਥੇ ਇੱਕ ਰੇਂਜ ਨਹੀਂ ਸੀ ਆਉਂਦੀ ਹੁੰਦੀ, ਉੱਥੋਂ ਦੇ ਲੋਕਲ ਚੈਨਲ ਦੀ ਰੇਂਜ ਆਉਣ ਲੱਗ ਜਾਂਦੀ ਸੀ। ਫਿਰ ਮੈਨੂੰ ਲੱਗਾ ਇਹਨਾਂ ਦਾ ਦਿਲ ਨਹੀਂ ਲੱਗਾ ਹੋਣਾ, ਇਸ ਕਰਕੇ ਇਹਨਾਂ ਨੇ ਪ੍ਰੋਫੈਸ਼ਨ ਆਪਣਾ ਚੇਂਜ ਕਰਕੇ ਦੁਕਾਨ 'ਤੇ ਆ ਕੇ ਬਹਿ ਗਏ, ਤਾਂ ਕਿ FM ਰੇਨਬੋ ਜਲੰਧਰ ਦੀ ਰੇਂਜ ਤੋਂ ਬਾਹਰ ਜਾਣਾ ਨਹੀਂ ਚਾਹੁੰਦੇ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ FM ਰੇਨਬੋ ਨੂੰ, ਤੁਹਾਡੇ ਆਪਣੇ ਆਕਾਸ਼ਵਾਣੀ ਨੂੰ ਇੰਨਾ ਪਿਆਰ ਦੇਣ ਦੇ ਲਈ। ਸੁਣਦੇ ਹਾਂ ਅਗਲਾ ਵੌਇਸ ਮੈਸੇਜ।
3: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਸਾਡੀ ਭੈਣ ਪੂਜਾ ਟੋਹਾਨੀ
1: ਜੀ
3: ਅਤੇ ਸੰਬੰਧਿਤ ਸਟਾਫ ਤੇ ਸੁਣ ਰਹੇ ਸਰੋਤੇ ਮੇਰੇ ਵੀਰ, ਸਾਰਿਆਂ ਨੂੰ ਮੇਰੇ ਵੱਲੋਂ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ।
1: ਜੀ ਸ਼ੁਕਰੀਆ।
3: ਮੈਂ ਗੁਰਬਿੰਦਰਬੀਰ ਸਿੰਘ ਪੱਟੀ, ਡਿਸਟ੍ਰਿਕਟ ਤਰਨ ਤਾਰਨ ਤੋਂ ਗੱਲ ਕਰ ਰਿਹਾ ਜੀ। ਮੈਡਮ ਜੀ, ਅਸੀਂ ਬੜੇ ਲੰਮੇ ਟਾਈਮ ਤੋਂ ਜਿਹੜਾ ਵਾ ਉਹ ਰੇਡੀਓ ਦੇ ਨਾਲ ਜੁੜੇ ਹੋਏ ਹਾਂ। ਸਾਡੇ ਕੋਲ ਕਰਾਊਨ ਕੰਪਨੀ ਦਾ ਇੱਕ ਰੇਡੀਓ ਹੁੰਦਾ ਸੀਗਾ, ਬੜੀ ਪੁਰਾਣੀ ਗੱਲ ਹੈ, ਉਦੋਂ ਉਹਦੇ ਵਿੱਚ ਸੈੱਲ ਪੈਂਦੇ ਹੁੰਦੇ ਸੀਗੇ ਅਤੇ ਅਸੀਂ ਉਹਨੂੰ ਬਾਹਰ ਰੱਖ ਲੈਣਾ ਕੋਈ ਲਗਭਗ 5:30 ਵਜੇ ਤੇ ਪ੍ਰੋਗਰਾਮ ਚੱਲਦਾ ਰਹਿਣਾ, ਸਾਰਿਆਂ ਸੁਣਦੇ ਰਹਿਣਾ। ਅਸੀਂ ਜੱਟ ਪਰਿਵਾਰ ਨਾਲ ਸੰਬੰਧਿਤ ਹਾਂ ਤੇ ਖੇਤੀਬਾੜੀ ਦਾ ਕਾਰੋਬਾਰ ਕਰਦੇ ਹਾਂ ਤੇ ਦਿਹਾਤੀ ਪ੍ਰੋਗਰਾਮ ਸਾਡਾ ਸਾਰਿਆਂ ਦਾ ਇੱਕ ਫੇਵਰੇਟ ਪ੍ਰੋਗਰਾਮ ਹੁੰਦਾ ਸੀਗਾ,
1: ਜਿਹਦੇ
3: ਵਿੱਚ ਮਾਸਟਰ ਜੀ ਹੋਣੀ, ਠੰਡੂ ਰਾਮ ਜੀ ਪ੍ਰੋਗਰਾਮ ਪੇਸ਼ ਕਰਦੇ ਹੁੰਦੇ
1: ਸੀ
3: ਤੇ ਖੇਤੀਬਾੜੀ ਦੇ ਸੰਬੰਧ ਦੇ ਵਿੱਚ ਬੀਜਾਂ ਬਾਰੇ, ਖਾਦਾਂ ਬਾਰੇ ਤੇ ਦਵਾਈਆਂ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੁੰਦੇ ਸੀ, ਬਹੁਤ ਵਧੀਆ ਮਾਹਰ ਜਿਹੜੇ ਆ ਉਹ ਆਉਂਦੇ ਹੁੰਦੇ ਸੀਗੇ। ਇਸ ਪ੍ਰੋਗਰਾਮ ਨਾਲ ਸਾਡੀ ਖੇਤੀ ਦੇ ਵਿੱਚ ਬਹੁਤ ਜਿਹੜਾ ਲੰਮਾ ਚੌੜਾ ਵਿਸਥਾਰ ਹੋਇਆ,
1: ਸਾਨੂੰ
3: ਬੜੀਆਂ ਲੰਮੀਆਂ ਚੌੜੀਆਂ ਸੇਧਾਂ ਮਿਲੀਆਂ। ਫਿਰ ਪਸ਼ੂ ਪਾਲਣ ਸੰਬੰਧੀ ਜਾਣਕਾਰੀਆਂ ਦੇਣੀਆਂ, ਮਧੂ ਮੱਖੀਆਂ ਬਾਰੇ ਦੇਣੀਆਂ, ਹੋਰ ਸਹਾਇਕ ਕਿੱਤਿਆਂ ਬਾਰੇ ਜਾਣਕਾਰੀਆਂ ਦੇਣੀਆਂ ਤੇ ਨਾਟਕ ਸੁਣਾਉਣੇ, ਬੜੇ ਵਧੀਆ ਪਰਿਵਾਰਕ ਨਾਟਕ ਹੁੰਦੇ ਸੀ ਜਿਹੜੇ ਸੁਣ ਕੇ ਬੜਾ ਮਜ਼ਾ ਆਉਂਦਾ ਸੀਗਾ ਤੇ ਜ਼ਿੰਦਗੀ ਨੂੰ ਕਈ ਕੁਛ ਸਿੱਖਣ ਨੂੰ ਮਿਲਦਾ ਸੀਗਾ।

0: ਕਰਕੇ ਆ ਤੇ ਸਰੋਤੇ ਵੀ ਰੇਡੀਓ ਕਰਕੇ ਆ। ਜੇ ਸਰੋਤੇ ਰੇਡੀਓ ਸੁਣਨਾ ਪਸੰਦ ਕਰਨਗੇ, ਰੇਡੀਓ ਦੇ ਪ੍ਰੋਗਰਾਮ ਪਸੰਦ ਕਰਨਗੇ, ਫੇਰ ਹੀ ਤੁਸੀਂ ਇੱਥੇ ਆ ਕੇ ਪ੍ਰੋਗਰਾਮ ਪੇਸ਼ ਕਰਦੇ ਰਹੋਗੇ।
1: ਬਿਲਕੁਲ ਜੀ,
0: ਤੇ ਇਹ ਸਿਲਸਿਲਾ ਲਗਾਤਾਰ ਜਾਰੀ ਰਹੇ, ਜੁਗਾ ਜੁਗਾ ਤੱਕ ਰੇਡੀਓ ਸੁਣਿਆ ਜਾਂਦਾ ਰਹੂਗਾ। ਕਿਉਂਕਿ ਹੁਣ ਤੱਕ ਵੀ ਚਾਹੇ ਅੱਜ ਬੜੇ ਸਾਧਨ ਨੇ ਸਾਡੇ ਕੋਲੇ ਇੰਟਰਟੇਨਮੈਂਟ ਦੇ, ਪਰ ਅਸੀਂ ਫਿਰ ਵੀ ਬਾਕੀਆਂ ਨਾਲੋਂ ਰੇਡੀਓ ਨੂੰ ਸੁਣਨਾ ਪਸੰਦ ਕਰਦੇ ਹਾਂ, ਕਿਉਂਕਿ ਇਹ ਸਾਡੀ ਰੂਹ ਦੀ ਖੁਰਾਕ ਹੈ ਤੇ ਇੱਥੋਂ ਜੋ ਸੁਣਨ ਨੂੰ ਆਵਾਜ਼ਾਂ ਮਿਲਦੀਆਂ ਨੇ ਉਹਨਾਂ ਨਾਲ ਸਾਡਾ ਬੜਾ ਹੀ ਇੱਕ ਤਰ੍ਹਾਂ ਦਾ ਪਿਆਰ ਆ, ਜਿੱਦਾਂ ਕਿਸੇ ਸਾਡੇ ਰਿਸ਼ਤੇਦਾਰ ਭੈਣ ਭਰਾਵਾਂ ਨਾਲ ਹੁੰਦਾ ਉਸੇ ਤਰ੍ਹਾਂ ਦਾ
1: ਜੀ।
0: ਮੈਂ ਐਫਐਮ ਰੇਨਬੋ ਤਕਰੀਬਨ 2006-07 ਤੋਂ ਸੁਣਦਾ ਆ ਰਿਹਾ ਤੇ ਉਸ ਸਮੇਂ ਜਿਹੜਾ ਗੁੱਡ ਮਾਰਨਿੰਗ ਜਲੰਧਰ ਆਇਆ ਕਰਦਾ ਸੀ, ਉਸ ਪ੍ਰੋਗਰਾਮ ਦਾ ਨਾਮ ਮੇਰੇ ਖਿਆਲ ਨਾਲ ਗੁੱਡ ਮਾਰਨਿੰਗ ਪੰਜਾਬ ਹੋਇਆ ਕਰਦਾ ਸੀ,
1: ਤੇ
0: ਉਦੋਂ ਕੀ ਹੁੰਦਾ ਸੀ ਪ੍ਰੋਗਰਾਮ ਦੇ ਵਿੱਚ ਦੋ ਆਰਜੇਸ ਸਟੂਡੀਓ ਵਿੱਚ ਬਹਿ ਕੇ ਪ੍ਰੋਗਰਾਮ ਪੇਸ਼ ਕਰਿਆ ਕਰਦੇ ਸੀ ਤੇ ਪ੍ਰੋਗਰਾਮ ਵੀ ਮੈਂ ਕਹਿੰਦਾ ਜੀ ਕਿਆ ਹੀ ਬਾਤਾਂ।
1: ਤੇ
0: ਉਸ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਦਿਨਾਂ ਤੇ ਜਿਹੜੇ ਸਿਲਸਿਲੇ ਆ ਉਹ ਵੀ ਸੈਗਮੈਂਟਸ ਆ ਉਹ ਅਲੱਗ ਅਲੱਗ ਹੁੰਦੇ ਸੀ। ਕਿਸੇ ਦਿਨ ਕੁਇਜ਼ ਕੰਪੀਟੀਸ਼ਨ ਹੁੰਦਾ ਸੀ, ਕਿਸੇ ਦਿਨ ਸਰੋਤਿਆਂ ਦੀਆਂ ਫਰਮਾਇਸ਼ਾਂ, ਕਿਸੇ ਦਿਨ ਕੋਈ ਚੁਟਕਲੇ ਸੁਣ ਲਏ ਜਾਂਦੇ ਸੀ
1: ਜੀ।
0: ਤੇ ਏਦਾਂ ਕਰਕੇ ਮਤਲਬ ਸਾਰਾ ਹਫਤਾ ਉਹਦੇ ਵਿੱਚ ਕੀ ਹੁੰਦਾ ਸੀ ਪੂਰੇ ਘੰਟੇ ਡੇਢ ਘੰਟੇ ਦੇ ਪ੍ਰੋਗਰਾਮ ਦੇ ਵਿੱਚੋਂ
1: ਜੀ
0: 15-20 ਮਿੰਟ ਏਦਾਂ ਦੇ ਸੈਗਮੈਂਟ ਨੂੰ ਦਿੱਤੇ ਜਾਂਦੇ ਸੀ ਤੇ ਸਰੋਤੇ ਉਹਦੇ ਵਿੱਚ ਫੋਨ ਕਾਲ ਕਰਿਆ ਕਰਦੇ ਸੀ। ਤੇ ਸਾਨੂੰ ਅੱਜ ਵੀ ਬੜਾ ਚੰਗਾ ਲੱਗੇ ਕਿਉਂਕਿ ਤੁਹਾਡੇ ਵਰਗੇ ਜੋ ਆਰਜੇ ਆਉਂਦੇ ਨੇ ਬੜੇ ਚੰਗੇ, ਸਾਡਾ ਬੜਾ ਦਿਲ ਕਰਦਾ ਕਿ ਪ੍ਰੋਗਰਾਮ ਦੇ ਵਿੱਚ ਜੇ ਸਾਡੀ ਵੀ ਰੂਬਰੂ ਗੱਲ ਹੋ ਜਾਵੇ ਆਰਜੇ ਦਾ ਤਾਂ ਹੋਰ ਚੰਗਾ ਹੋਵੇ। ਤਾਂ ਤੁਹਾਡੇ ਜੋ ਪ੍ਰੋਗਰਾਮ ਦੇ ਇੰਚਾਰਜ ਨੇ, ਐਫ ਐਮ ਰੇਨਬੋ ਦੇ ਇੰਚਾਰਜ ਨੇ ਪੂਜਾ ਮੈਮ, ਉਹਨਾਂ ਨੂੰ ਬੇਨਤੀ ਜ਼ਰੂਰ ਇਹ ਆ ਕਿ ਜੇਕਰ ਏਦਾਂ ਹੋ ਜਾਵੇ ਤਾਂ ਬੜਾ ਚੰਗਾ ਲੱਗੇ, ਕਿਉਂਕਿ ਜਿਹੜੇ ਪੂਜਾ ਟੋਹਾਣੀ ਵਰਗੇ ਆਰਜੇ ਨੇ ਨਾ ਇਹ ਬੜੇ ਕਾਬਿਲ ਤੇ ਬੜੇ ਹਰਫਨ ਮੌਲਾ
1: ਜੀ,
0: ਆਪਾਂ ਕਹੀਏ ਧਾਕੜ ਆਰਜੇ ਤੇ ਇਹਨਾਂ ਨਾਲ ਗੱਲ ਕਰਨ ਦਾ ਹਰ ਇੱਕ ਨੂੰ ਦਿਲ ਵੀ ਕਰਦਾ ਤੇ ਚਾ ਵੀ ਚੜਦਾ ਇਹਨਾਂ ਨੂੰ ਸੁਣ ਕੇ
1: ਜੀ।
0: ਤੇ ਬਾਕੀ ਇੱਕ ਵਾਰ ਫਿਰ ਤੋਂ ਸਾਰੇ ਸਰੋਤਿਆਂ ਨੂੰ 90 ਵਰੇ ਪੂਰੇ ਹੋਣ ਤੇ ਆਕਾਸ਼ਵਾਣੀ ਦੇ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ।
1: ਸ਼ੁਕਰੀਆ ਜੀ, ਸ਼ੁਕਰੀਆ, ਦਿਲ ਤੋਂ ਸ਼ੁਕਰੀਆ, ਬੜੀਆਂ ਮੇਰੀਆਂ ਤਾਰੀਫਾਂ ਹੋ ਗਈਆਂ ਬਈ। ਮੇਰਾ ਤੇ ਅੱਜ ਜਿਹੜਾ ਖੂਨ ਹੈ ਨਾ ਉਹ 2-4 ਕਿਲੋ ਹੀ ਵੱਧ ਜਾਣਾ, ਮੈਨੂੰ ਤਾਂ ਲੱਗਦਾ ਲੀਟਰਾਂ ਗ੍ਰਾਮਾਂ 'ਚ ਨਹੀਂ ਵਧਣਾ, ਨਾ ਮਿਲੀ ਲੀਟਰਾਂ 'ਚ ਵਧਣਾ, ਤਾਂ ਕਿਲੋਆਂ 'ਚ ਹੀ ਮਤਲਬ ਵੱਧ ਜਾਣਾ। ਇੰਨੀ ਤਾਰੀਫ ਹੋ ਗਈ, ਧਾਕੜ ਆਰਜੇ ਕਹਿ ਦਿੱਤਾ ਹੈ। ਪਰ ਤੁਹਾਨੂੰ ਮੈਂ ਦੱਸਾਂ, ਚਲੋ ਠੀਕ ਹੈ, ਮੈਂ ਹੈ ਨਾ ਇਸ ਚੀਜ਼ ਨੂੰ ਸਮਝਦੀ ਹਾਂ। ਤੁਸੀਂ ਕਹਿੰਦੇ ਕਿ ਸਵੇਰ ਦੇ ਪ੍ਰੋਗਰਾਮ ਇੱਦਾਂ ਹੋਇਆ ਕਰਦੇ ਸੀ, ਲੇਕਿਨ ਪ੍ਰੋਗਰਾਮ ਤਾਂ ਸਾਡੇ ਹਜੇ ਵੀ ਬੜੇ ਤਰ੍ਹਾਂ ਦੇ ਹੈ ਜਿਹਦੇ ਵਿੱਚ ਸਾਡੇ ਆਰਜੀਸ ਇੰਟਰੈਕਟ ਕਰਦੇ ਨੇ ਸਾਡੇ ਲਿਸਨਰਸ ਦੇ ਨਾਲ, ਫੋਨ ਦੇ ਜ਼ਰੀਏ, ਵਟਸਐਪ ਮੈਸੇਜਿਸ ਦੇ ਜ਼ਰੀਏ। ਇਨਡਾਇਰੈਕਟ ਗੱਲ ਮੈਂ ਅੱਜ ਕਰ ਹੀ ਰਹੀ ਹਾਂ ਵੈਸੇ ਤੁਹਾਡੇ ਨਾਲ। ਹਾਂਜੀ, ਮੈਨੂੰ ਪਤਾ ਪੰਜਾਬੀ ਤੜਕਾ 'ਚ ਲਾਈਵ ਗੱਲ ਹੁੰਦੀ ਹੈ, ਦਿਲ ਅੱਜ ਸ਼ਾਇਰ ਦੇ ਵਿੱਚ ਤੁਸੀਂ ਲਾਈਵ ਸ਼ਾਇਰੀ ਭੇਜਦੇ ਹੋ, ਹੈਲੋ ਜਲੰਧਰ ਦੇ ਵਿੱਚ ਲਾਈਵ ਫੋਨ 'ਤੇ ਗੱਲ ਕਰਦੇ ਹੋ, ਦਿਲ ਚਾਹਤਾ ਹੈ ਦੇ ਵਿੱਚ ਮੈਸੇਜਸ ਭੇਜਦੇ ਹੋ ਪਬਲਿਕ ਮੰਚ 'ਤੇ, ਆਪਣੇ ਤੁਸੀਂ ਜਿਹੜੇ ਵਿਚਾਰ ਸਾਡੇ ਨਾਲ ਸਾਂਝਾ ਕਰਦੇ ਹੋ। ਇਹ ਮੋਰਨਿੰਗ ਸ਼ੋਅ ਦੇ ਵਿੱਚ ਥੋੜ੍ਹਾ ਜਿਹਾ ਗਾਇਬ ਹੈ, ਲੇਕਿਨ ਗੱਲ ਇੱਦਾਂ ਨਾ ਕਿ ਜਾਂ ਤਾਂ ਮੋਰਨਿੰਗ 'ਚ ਕਰ ਲਈਏ ਜਾਂ ਸ਼ਾਮੀ ਕਰ ਲਈਏ, ਅਤੇ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਜਿਹੜਾ ਚੇਂਜ ਹੈ ਨਾ ਉਹ ਚੱਲ ਰਿਹਾ ਪ੍ਰੋਗਰਾਮ ਦੇ ਵਿੱਚ, ਅਤੇ ਇਸ ਵਜ੍ਹਾ ਕਰਕੇ ਜਿਹੜੀਆਂ ਚੀਜ਼ਾਂ ਪਹਿਲਾਂ ਹੁੰਦੀਆਂ ਸੀ ਉਹ ਹੁਣ ਥੋੜ੍ਹਾ ਜਿਹਾ ਫਾਰਮੈਟ ਚੇਂਜ ਕਰਕੇ ਅਸੀਂ ਬਾਕੀ ਪ੍ਰੋਗਰਾਮਾਂ ਦੇ ਜ਼ਰੀਏ ਥੋੜ੍ਹੀਆਂ ਵੰਡ ਦਿੱਤੀਆਂ ਨੇ। ਅਤੇ ਉਹਨਾਂ ਨੂੰ ਪਤਾ ਹੈ ਕਿ ਪੂਜਾ ਦੀਆਂ ਕਹਾਣੀਆਂ ਖਤਮ ਹੀ ਨਹੀਂ ਹੁੰਦੀਆਂ, ਅਤੇ ਇਸ ਕਰਕੇ ਇਹਨੂੰ ਇਕੱਲੀ ਨੂੰ ਹੀ ਬੋਲਣ ਦਾ ਮੌਕਾ ਦੇਈ। ਚਲੋ, ਇਹਦੇ ਕੋਲ ਬਥੇਰੀ ਇਨਫੋਰਮੇਸ਼ਨ ਹੁੰਦੀ ਹੈ, ਉਹੀ ਦੱਸ ਕੇ ਜਾਵੇ ਤਾਂ ਬਥੇਰਾ ਹੈ। ਮੈਨੂੰ ਇੱਦਾਂ ਲੱਗਦਾ, ਬਾਕੀ ਪਤਾ ਨਹੀਂ ਕਿ ਕਹਾਣੀਆਂ ਮੇਰੀਆਂ ਘੱਟ ਤਾਂ ਨਹੀਂ ਜਾਂਦੀਆਂ ਤੁਹਾਨੂੰ ਦੱਸਣ ਦੇ ਲਈ। ਚਲੋ ਕੋਈ ਗੱਲ ਨਹੀਂ, ਲੇਕਿਨ ਅਗਰ ਤੁਹਾਡੇ ਕੋਲ ਨਾ ਅਮਨ ਜੀ ਕੋਈ ਇੱਦਾਂ ਦੇ ਵਿਚਾਰ ਹੈਗੇ ਨੇ, ਇੱਦਾਂ ਹੀ ਮਤਲਬ ਕੋਈ ਵਧੀਆ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਫੋਰਮੈਟ ਦੇ ਅਕੋਰਡਿੰਗ, ਤਾਂ ਪਲੀਜ਼ ਸਾਡੇ ਇੱਦਾਂ ਦੇ ਬਹੁਤ ਸਾਰੇ ਪ੍ਰੋਗਰਾਮ ਹੈਗੇ, ਤੁਸੀਂ ਸਾਡੇ ਨਾਲ ਸਾਂਝੇ ਕਰਦੇ ਰਿਹਾ ਕਰੋ। ਔਰ ਮਾਰਨਿੰਗ ਪ੍ਰੋਗਰਾਮ ਦੇ ਵਿੱਚ ਵੀ ਤਾਂ ਤੁਹਾਡੇ ਵੋਇਸ ਮੈਸੇਜ ਦੇ ਜ਼ਰੀਏ ਜਿਹੜੀ ਇਨਫੋਰਮੇਸ਼ਨ ਤੁਸੀਂ ਸਾਨੂੰ ਦੇਣਾ ਚਾਹੋ ਤਾਂ ਦੇ ਸਕਦੇ ਹੋ, ਆਲਵੇਜ਼ ਵੈਲਕਮ ਹੈ ਜੀ। ਅਸੀਂ ਹਮੇਸ਼ਾ ਇਨਵਾਈਟ ਕਰਦੇ ਹਾਂ ਪਾਰਟੀਸਪੇਸ਼ਨ ਆਪਣੇ ਲਿਸਨਰਸ ਦੀ, ਕਿਉਂਕਿ ਹਾਂਜੀ ਤੁਹਾਡੇ ਬਿਨਾਂ ਅਸੀਂ ਨਹੀਂ, ਅਤੇ ਸਾਡੇ ਬਿਨਾਂ ਤੁਸੀਂ ਕਿੱਥੋਂ ਸੁਣੋਗੇ ਹੈ ਨਾ ਰੇਡੀਓ। ਇਹ ਤਾਂ ਸਾਥ ਦਿਲ ਦਾ ਦਿਲ ਤੱਕ ਕਨੈਕਸ਼ਨ ਬਿਲਕੁਲ ਗੂੜਾ ਹੈ। ਚੱਲਦੇ ਹਾਂ ਪ੍ਰੋਗਰਾਮ 'ਚ ਅਗਲੇ ਵੋਇਸ ਮੈਸੇਜ ਦੇ ਵੱਲ।
2: ਨਮਸਕਾਰ ਪੂਜਾ ਜੀ, ਮੈਂ ਸੰਸਾਰ ਚੰਦ, ਗ੍ਰਾਮ ਲਾਲਿਆ 'ਚ ਬਾਰਾ, ਤਹਿਸੀਲ ਖਰਾਬ ਅਲੀ, ਡਿਸਟ੍ਰਿਕਟ ਜੰਮੂ
1: ਜੀ। ਸਵਾਗਤ ਹੈ ਜੀ,
2: ਤੁਹਾਡਾ ਪ੍ਰੋਗਰਾਮ ਬਹੁਤ ਦੇਰ ਤੋਂ ਸੁਣ ਰਹੇ ਹਾਂ, ਰੇਡੀਓ ਮੈਂ ਸੁਣਦੇ, ਅੱਜ ਦਾ ਫੋਨ ਆ ਗਿਆ ਜਾਂ ਫੋਨ ਚ ਲਾਇਵ ਹੈ, ਪੇਂਟ ਸਪੇ ਦੀਆਂ ਕੰਮ ਕਰਨਾ, ਸਪੇਅਰ ਦਾ ਸੁਣੀ ਦਾ ਬਸ ਚੱਲਦਾ ਰਹਿੰਦਾ ਸੁਣਦਾ ਦਿਲ ਆਪਣਾ ਪੰਜਾਬ।

0: ਜੀ ਸਤਿ ਸ੍ਰੀ ਅਕਾਲ
1: ਜੀ ਸ਼ੁਕਰੀਆ ਜੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਤੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਿੰਡ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਵੱਲੋਂ ਸ਼ੁਕਰੀਆ ਜੀ ਸ਼ੁਕਰੀਆ ਔਰ ਅੱਗੇ ਮੈਸੇਜ ਆਇਆ ਹੈ ਕਿ ਸਾਡੇ ਪਰਿਵਾਰ ਨੂੰ ਲੱਗਾ ਆਕਾਸ਼ਵਾਣੀ ਦੀ ਮੁਹੱਬਤ ਦਾ ਜਾਗ ਏ ਸਾਡੇ ਪਰਿਵਾਰ ਨੂੰ ਲੱਗਾ ਆਕਾਸ਼ਵਾਣੀ ਦੀ ਮੁਹੱਬਤ ਦਾ ਜਾਗ ਏ ਸਾਡੀ ਜ਼ਿੰਦਗੀ ਦਾ ਰੇਡੀਓ ਹੀ ਸੁਰ ਅਤੇ ਰੇਡੀਓ ਹੀ ਤਾਲ ਏ ਰੇਡੀਓ ਬਿਨਾਂ ਜੀ ਲਵਾਂ ਸਾਡੀ ਕੀ ਮਜ਼ਾ ਲੇ ਦਿਨ ਰਾਤ ਰਹਿੰਦਾ ਸਾਡੇ ਪਰਿਵਾਰ ਨੂੰ ਰੇਡੀਓ ਦਾ ਖਿਆਲ ਏ ਬੜਾ ਪਿਆਰਾ ਜਿਹਾ ਖਿਆਲ ਹੈ ਵੈਸੇ ਦਿਨ ਰਾਤ ਰਹਿੰਦਾ ਸਾਡੇ ਪਰਿਵਾਰ ਨੂੰ ਰੇਡੀਓ ਦਾ ਖਿਆਲ ਹੈ ਇਕਬਾਲ ਸਿੰਘ ਹਠੂਰ ਤੇ ਰਜਿੰਦਰ ਕੌਰ ਅਮਨਦੀਪ ਸਿੰਘ ਸਿਮਰਜੀਤ ਕੌਰ ਹਠੂਰ ਇਹਨਾਂ ਦਾ ਇਹ ਪਿਆਰਾ ਜਿਹਾ ਮੈਸੇਜ ਸਾਡੇ ਕੋਲ ਆਇਆ ਹੈ ਜਲਦੀ ਦੇ ਨਾਲ ਚੱਲਦੇ ਹਾਂ ਅਗਲੇ ਵੋਇਸ ਮੈਸੇਜ ਵੱਲ ਅਤੇ ਇਹ ਜਿਹੜਾ ਇਹਨਾਂ ਨੇ ਸਾਨੂੰ ਸ਼ਾਇਰੀ ਲਿਖ ਕੇ ਭੇਜੀ ਹੈ ਨਾ ਮੈਂ ਕਿਹਾ ਜੀ ਸਾਨੂੰ ਵੀ ਤੁਹਾਡੀ ਇੱਦਾਂ ਦੀ ਵਧੀਆ ਵਧੀਆ ਪਿਆਰੀ ਪਿਆਰੀ ਸ਼ਾਇਰੀ ਪੜ੍ਹਨ ਦਾ ਸਾਨੂੰ ਵੀ ਜਾਗ ਲੱਗਾ ਹੋਇਆ ਸਾਨੂੰ ਵੀ ਸਵਾਦ ਲੱਗਾ ਹੋਇਆ ਭੇਜਦੇ ਰਿਹਾ ਕਰੋ ਅਤੇ ਸ਼ਾਮਿਲ ਹੁੰਦੇ ਰਿਹਾ ਕਰੋ ਪ੍ਰੋਗਰਾਮ 'ਚ
2: ਮੇਰੀ ਮੰਮੀ ਪਿਆਰੀ ਹੈ ਸਾਰੇ ਜਗ ਮੇਂ ਨਿਆਰੀ ਹੈ ਮੁਝਕੋ ਖਾਣਾ ਖਿਲਾਤੀ ਹੈ ਲੋਹੜੀ ਗਾ ਕਰ ਸੁਣਾਤੀ ਹੈ

0: ਇਹਨਾਂ ਦਾ ਇਹ ਪਿਆਰਾ ਜਿਹਾ ਮੈਸੇਜ ਸਾਡੇ ਕੋਲ ਆਇਆ ਹੈ। ਜਲਦੀ ਦੇ ਨਾਲ ਚੱਲਦੇ ਹਾਂ ਅਗਲੇ ਵੋਇਸ ਮੈਸੇਜ ਵੱਲ। ਅਤੇ ਇਹ ਜਿਹੜਾ ਇਹਨਾਂ ਨੇ ਸਾਨੂੰ ਸ਼ਾਇਰੀ ਲਿਖ ਕੇ ਭੇਜੀ ਹੈ ਨਾ, ਮੈਂ ਕਿਹਾ ਜੀ ਸਾਨੂੰ ਵੀ ਤੁਹਾਡੀ ਇੱਦਾਂ ਦੀ ਵਧੀਆ ਵਧੀਆ ਪਿਆਰੀ ਪਿਆਰੀ ਸ਼ਾਇਰੀ ਪੜ੍ਹਨ ਦਾ ਸਾਨੂੰ ਵੀ ਜਾਗ ਲੱਗਾ ਹੋਇਆ, ਸਾਨੂੰ ਵੀ ਸਵਾਦ ਲੱਗਾ ਹੋਇਆ, ਭੇਜਦੇ ਰਿਹਾ ਕਰੋ ਅਤੇ ਸ਼ਾਮਿਲ ਹੁੰਦੇ ਰਿਹਾ ਕਰੋ ਪ੍ਰੋਗਰਾਮ 'ਚ।
1: ਮੇਰੀ ਮੰਮੀ ਪਿਆਰੀ ਹੈ, ਸਾਰੇ ਜਗ ਮੇ ਨਿਆਰੀ ਹੈ, ਮੁਝਕੋ ਖਾਣਾ ਖਿਲਾਤੀ ਹੈ, ਲੋਹੜੀ ਗਾ ਕਰ ਸੁਣਾਤੀ ਹੈ। ਮੈਡਮ ਜੀ ਸਤਿ ਸ਼੍ਰੀ ਅਕਾਲ, ਮੈਂ ਰੂਹਾਨੀ ਪਿੰਡ ਪਿਆੜਾ ਤੋਂ। ਅੱਜ ਮੈਨੂੰ ਸਕੂਲ ਤੋਂ ਛੁੱਟੀ ਸੀ, ਮੈਂ ਤੁਹਾਡੇ ਪ੍ਰੋਗਰਾਮ ਸੁਣਦੀ ਹਾਂ, ਮੈਂ ਪੰਜਵੀਂ ਕਲਾਸ ਵਿੱਚ ਪੜ੍ਹਦੀ ਹਾਂ, ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਚੱਲਦਾ ਪਿਆ ਹੈ, ਥੈਂਕ ਯੂ।
0: ਥੈਂਕ ਯੂ ਜੀ। ਅੱਜ ਤੁਹਾਨੂੰ ਛੁੱਟੀ ਹੈ ਜਾਂ ਛੁੱਟੀਆਂ ਹੋ ਗਈਆਂ ਹੈ? ਸੱਚੀ ਸੱਚੀ ਦੱਸਿਓ, ਛੁੱਟੀ ਆ ਕਿ ਛੁੱਟੀਆਂ ਆ? ਬਲਕ ਵਿੱਚ ਹੋਈਆਂ ਹੋਈਆਂ ਗਰਮੀ ਦੀਆਂ ਛੁੱਟੀਆਂ ਮਾਣ ਰਹੇ ਹੋ ਨਾ, ਇੱਕ ਛੁੱਟੀ ਥੋੜ੍ਹੀ ਹੈ। ਪਰ ਬੜੀ ਪਿਆਰੀ ਜੀ ਸਾਡੀ ਲਿਸਨਰ ਨੇ ਸਾਨੂੰ ਭੇਜਿਆ ਹੈ ਮੈਸੇਜ, ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ। ਔਰ ਇੱਦਾਂ ਪ੍ਰੋਗਰਾਮ ਸੁਣਦੇ ਰਹੋ ਅਤੇ ਅੱਗੇ ਵੀ ਮੈਸੇਜ ਕਰਦੇ ਰਹੋ। ਜੀ ਜੀ ਜੀ ਜੀ ਜੀ, ਅੱਗੇ ਫਿਰ ਉਹੀ ਚੱਲ ਗਿਆ, ਆਪਾਂ ਇਸ ਤੋਂ ਅੱਗੇ ਵੱਧਦੇ ਹਾਂ।
2: ਦਿਲ ਆਪਣਾ ਪੰਜਾਬੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਧੀ ਰਾਣੀ ਪੂਜਾ ਢਹਾਣੀ ਨੂੰ ਇਕਬਾਲ ਸਿੰਘ ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
2: ਰੇਡੀਓ
0: ਜੀ
2: ਕੰਨ ਮਰੋੜਿਆ ਰੌਲਾ ਪਾਵੇ, ਘਿੜਕਿੜ ਮਗਰੋਂ ਗਾਣੇ ਗਾਵੇ, ਹਰਮਨ ਪਿਆਰਾ ਰੇਡੀਓ ਮੇਰਾ, ਖਿੜਦਾ ਵੇਖ ਵੇਖ ਕੇ ਚਿਹਰਾ, ਕਦੇ ਮੈਂ ਸੁਣਾ ਇਸ ਤੇ ਗਾਣੇ, ਬਲੈਤੀ ਇਸ ਨੂੰ ਕਹਿਣ ਨਿਆਣੇ, ਹਠੂਰ ਪਿੰਡ ਬੈਠਾ ਲਮਾ ਨਜ਼ਾਰੇ, ਗੱਲਾਂ ਕਰੇ ਸੰਸਾਰ ਦੇ ਬਾਰੇ, ਗੀਤ ਪੰਜਾਬੀ ਹਿੰਦੀ ਅਤੇ ਖਬਰਾਂ ਸੁਣਾਵੇ, ਭੋਲੇ ਦੇ ਚੁਟਕਲੇ ਸੁਣ ਕੇ ਹਾਸਾ ਆਵੇ, ਖੇਡਾਂ ਤੇ ਮੌਸਮ ਦੀ ਵੀ ਕਰੇ ਗੱਲ, ਟੇਸ਼ਨ ਬਦਲੀਏ ਪਵੇ ਹੋਰ ਚੱਲ, ਟੇਸ਼ਨ ਬਦਲੋ ਪਵੇ ਹੋਰ ਚੱਲ, ਆਸੇ ਪਾਸੇ ਜਿੱਧਰ ਜਾਵਾਂ ਆਪਣੇ ਨਾਲ ਹੀ ਲੈ ਆਵਾਂ, ਕਰ ਦਿੰਦਾ ਦਿਲ ਬਾਗੋ ਬਾਗ, ਮੈਂ ਵੀ ਲਿਆਉਣਾ ਕਹਿੰਦਾ ਗਵਾਂਢੀ ਦੁਕਾਨਦਾਰ, ਕਿਉਂਕਿ ਮੇਰੇ ਰੇਡੀਓ ਨੂੰ ਦੇਖ ਕੇ ਮੇਰਾ ਗਵਾਂਢੀ ਵੀ ਕਹਿੰਦਾ ਵੀ ਮੈਂ ਵੀ ਰੇਡੀਓ ਜ਼ਰੂਰ ਲਿਆਉਣਾ, ਜਾਣਕਾਰੀ ਭਰਪੂਰ ਪ੍ਰੋਗਰਾਮ ਚੱਲਦੇ ਰਹਿੰਦੇ, ਇਕਬਾਲ ਸਿੰਘ ਹਠੂਰ ਸੀ ਕਹਿੰਦੇ, ਖਬਰਾਂ ਮੈਂ ਰੋਜ਼ ਜ਼ਰੂਰ ਸੁਣਦਾ, ਲੋਕ ਗੀਤ ਡੇਲੀ 2:30 ਵਜੇ ਸੁਣਦਾ, ਇਹ ਸੀ ਰੇਡੀਓ ਪ੍ਰਤੀ ਮੇਰਾ ਪਿਆਰ, ਮੇਰੀ ਮੁਹੱਬਤ, ਮੇਰੀ ਦਿਲੀ ਮੁਹੱਬਤ, ਜਿਹੜੀ ਮੇਰੇ ਦੋਸਤ ਨੇ 17 ਦੇ ਵਿੱਚ ਲਿਖੀ ਅਸ਼ੋਕ ਜੀ
0: ਜੀ।
2: ਇੱਕ ਵਾਰ ਤੋਂ ਫੇਰ ਧੀ ਰਾਣੀ ਪੂਜਾ ਢਹਾਣੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨਾ।
0: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਇੰਨੀ ਵਧੀਆ ਸ਼ਾਇਰੀ ਆਪਣੇ ਦੋਸਤ ਦੀ ਲਿਖੀ ਹੋਈ ਸਾਡੇ ਨਾਲ ਆਪ ਗਾ ਕੇ ਭੇਜੀ, ਸ਼ੁਕਰੀਆ ਬਹੁਤ ਬਹੁਤ। ਚੱਲਦੇ ਹਾਂ ਜੀ ਪ੍ਰੋਗਰਾਮ 'ਚ ਅਗਲੇ ਵੋਇਸ ਮੈਸੇਜ ਵੱਲ।
3: ਪੂਜਾ ਜੀ, ਸਭ ਤੋਂ ਪਹਿਲਾਂ ਆਲ ਇੰਡੀਆ ਰੇਡੀਓ ਦੇ 90 ਸਾਲ ਦੀ ਸਫਲਤਾ ਲਈ ਤੁਹਾਨੂੰ ਤੇ ਸਾਰੇ ਸਰੋਤਾਂ ਨੂੰ ਲੱਖ ਲੱਖ ਵਧਾਈ
0: ਜੀ, ਸ਼ੁਕਰੀਆ।
3: ਤੇ ਪੂਜਾ ਜੀ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਪੰਜਾਬ ਤੇ ਨਹੀਂ, ਮੈਂ ਹਿਮਾਚਲ ਪ੍ਰਦੇਸ਼ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਹਾਂ
0: ਜੀ,
3: ਔਰ ਮੈਂ ਸ਼ਿਮਲਾ ਡਿਸਟ੍ਰਿਕਟ ਦੇ ਕੁਮਾਰ ਸਿੰਘ 'ਚ ਐਜ਼ ਏ ਟੀਚਰ ਪੋਸਟਡ ਹਾਂ
0: ਜੀ।
3: ਮੈਂ ਤੁਹਾਡਾ ਪ੍ਰੋਗਰਾਮ ਜੀ ਅਜੇ ਰੈਗੂਲਰ ਸੁਣਦਾ ਹਾਂ
0: ਜੀ,
3: 10 ਵਜੇ ਸਕੂਲ ਦੀ ਟਾਈਮਿੰਗ ਹੈ
0: ਜੀ,
3: 9 ਵਜੇ ਮੈਂ ਸਕੂਲ ਦੀ ਤਿਆਰੀ ਕਰਦਾ ਹਾਂ, ਤੇ ਰੋਜ਼ ਜੋ ਹੈ ਤੁਹਾਡੇ ਪ੍ਰੋਗਰਾਮ ਦਾ ਇੰਤਜ਼ਾਰ ਕਰਦਾ ਹੈ
0: ਜੀ।
3: ਪੂਜਾ ਜੀ, ਤੁਹਾਡੇ ਜੋ ਬੋਲਣ ਦਾ ਅੰਦਾਜ਼ ਹੈ, ਪ੍ਰੋਗਰਾਮ ਨੂੰ ਪ੍ਰਸਤੁਤ ਕਰਨ ਦਾ ਜਿਹੜਾ ਲਿਹਾਜ਼ਾ ਹੈ, ਬਹੁਤ ਹੀ ਮੈਨੂੰ ਵਧੀਆ ਲੱਗਦਾ ਹੈ,
0: ਸ਼ੁਕਰੀਆ ਜੀ।
3: ਤੇ ਨਾਲ ਥੋੜ੍ਹਾ ਜਿਹਾ ਬੋਲਣਾ ਚਾਹੁੰਦਾ ਹਾਂ,
0: ਪੰਜਾਬੀ
3: ਮੈਨੂੰ ਠੀਕ ਤਰ੍ਹਾਂ ਤਾਂ ਨਹੀਂ ਆਉਂਦੀ ਹੈ, ਫਿਰ ਵੀ ਕੋਸ਼ਿਸ਼ ਕਰਦਾ ਬੋਲਣ ਦੀ
0: ਜੀ ਜੀ ਜੀ।
3: ਪੰਜਾਬ 'ਚ ਰਹਾ ਥੋੜ੍ਹੇ ਟਾਈਮ ਦੇ ਲਈ, ਸਿਰਸਾ ਸਤਲੁਜ ਪਬਲਿਕ ਸਕੂਲ 'ਚ ਮੈਂ ਟੀਚਿੰਗ ਕੀਤੀ ਹੈ, ਤਾਂ ਆਖਿਰ 'ਚ ਮੈਂ ਫਿਰ ਤੇ ਸਾਰੇ ਸਰੋਤਾਂ ਨੂੰ ਤੇ ਆਲ ਇੰਡੀਆ ਰੇਡੀਆ ਦੇ ਜਿਤਨੇ ਵੀ ਪ੍ਰਸਤੁਤ ਕਰਤਾ ਹੈ ਉਹਨਾਂ ਨੂੰ ਫਿਰ ਤੇ ਵਧਾਈ ਦਿੰਦਾ ਹਾਂ
0: ਜੀ,
3: ਧੰਨਵਾਦ, ਨਮਸਕਾਰ
0: ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਇੱਕ ਮਤਲਬ ਕੋਸ਼ਿਸ਼ ਕੀਤੀ ਹੈ ਪੰਜਾਬੀ ਬੋਲਣ ਦੀ, ਬਹੁਤ ਵਧੀਆ ਲੱਗਾ ਮੈਨੂੰ ਤੁਸੀਂ ਪੰਜਾਬੀ ਬੋਲ ਕੇ ਸਾਨੂੰ ਮੈਸੇਜ ਕੀਤਾ, ਅਤੇ ਸਾਨੂੰ ਵੀ ਜਦੋਂ ਤੁਸੀਂ ਇੱਦਾਂ ਨਵੇਂ ਨਵੇਂ ਲਿਸਨਰਸ ਮੈਸੇਜ ਕਰਦੇ ਨੇ, ਮੈਂ ਤਾਂ ਬੜੀ ਦੇਰ ਬਾਅਦ ਤੁਹਾਡਾ ਮੈਸੇਜ ਸੁਣਿਆ, ਸ਼ੁਕਰੀਆ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ।
4: ਜਿਹੜਾ ਆਪਣਾ ਪੰਜਾਬੀ ਮਨਜੀਤ ਖੰਡੂਰ ਵੱਲੋਂ ਨਮਸਕਾਰ, ਸ਼ਹੀਦ ਭਗਤ ਸਿੰਘ ਜੀ ਉਹਨਾਂ ਦੇ ਗੀਤ ਕਹਿਣ ਜਾ ਰਹੇ ਹਾਂ
0: ਜੀ,
4: ਲੇਖ ਹਨ

0: ਕੀਤਾ ਮੇਰਾ ਆਕਾਸ਼ਵਾਣੀ ਦੇ ਨਾਲ ਮੂੰਹ ਤੇ ਬਿਲਕੁਲ ਸੱਚਾ ਚਿੱਠੀਆਂ ਵੀ ਲਿਖਦਾ ਈਮੇਲ ਵਟਸਐਪ ਵਗੈਰਾ ਵੀ ਬਹੁਤ ਅੱਛਾ ਲੱਗਦਾ ਬਹੁਤ ਬਹੁਤ ਸ਼ੁਕਰੀਆ ਮੁਹੰਮਦ ਅਨਵਰ ਸਾਰੀ ਮੰਡੀ ਅੰਮ੍ਰਿਤਸਰ
1: ਜੀ ਜੀ ਜੀ ਜਲਦੀ ਦੇ ਨਾਲ ਅਗਲਾ ਵੋਇਸ ਮੈਸੇਜ ਵੀ ਸੁਣਦੇ ਹਾਂ ਸਮਾਂ ਬਹੁਤ ਘੱਟ ਰਿਹਾ ਹੈ
0: ਸਤਿ ਸ਼੍ਰੀ ਅਕਾਲ ਮੈਡਮ ਜੀ ਤੇ ਅੱਜ ਰੇਡੀਓ ਫਾਊਂਡੇਸ਼ਨ ਡੇ ਦੀ ਤੁਹਾਨੂੰ ਲੱਖ ਲੱਖ ਵਧਾਈਆਂ ਸਾਰੇ ਸ਼ਰੋਤਾਂ ਨੂੰ ਲੱਖ ਲੱਖ ਵਧਾਈਆਂ
1: ਬਹੁਤ ਬਹੁਤ ਸ਼ੁਕਰੀਆ
0: ਪਿੰਡ ਜਿਲ੍ਹਾ ਤਹਿਸੀਲ ਟੀਬੀ ਰਾਜਸਥਾਨ ਹਨੂਮਾਨਗੜ੍ਹ ਤੋਂ
1: ਜੀ
0: ਮੈਸੇਜ ਭੇਜ ਰਿਹਾ ਜੀ ਤੇ ਅੱਜ ਸਵੇਰੇ ਤੜਕੇ ਦਾ ਖੇਤਾਂ 'ਚ ਕੰਮ ਲੱਗੇ ਹੋਏ ਆ ਤੁਹਾਡੇ ਨਾਲ ਜੁੜੇ ਹੋਏ ਹਾਂ ਬਹੁਤ ਇੰਜੋਏ ਕਰ ਰਹੇ ਹਾਂ ਜੀ ਰੇਡੀਓ ਨੂੰ ਤੇ ਨਾਲ ਤੁਸੀਂ ਕਹਿ ਰਹੇ ਸੀ ਕੋਈ ਪੁਰਾਣੀ ਗੱਲ ਹੋਏ ਰੇਡੀਓ ਦੇ ਸੰਬੰਧੀ ਜਾਂ ਹੋਰ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਡੈਡੀ ਜੀ ਕੋਲ ਹੁਣ ਵੀ ਰੇਡੀਓ ਹੈ ਹਮੇਸ਼ਾ ਦੇ ਰੱਖਦੇ ਹੋ ਤੇ ਛੋਟੇ ਹੁੰਦੇ ਹਾਂ ਉਹ ਜਿਵੇਂ ਕੋਈ ਭਜਨ ਆ ਗਿਆ ਮੰਨ ਲਓ ਉਹ ਭਜਨ ਵਾਰ ਵਾਰ ਆਉਂਦਾ ਅਸੀਂ ਪੁੱਛਦੇ ਸੀ ਕਿ ਡੈਡੀ ਜੀ ਵਾਰ ਵਾਰ ਕਿਉਂ ਹੁੰਦਾ ਤੇ ਉਹ ਕਹਿੰਦੇ ਸੀ ਕਿ ਇਹ ਕਲਾਕਾਰ ਨਾ ਆਪਣਾ ਪੇਟੀ ਵਾਜ ਲੈ ਕੇ ਉੱਥੇ ਰੇਡੀਓ ਸਟੇਸ਼ਨ 'ਚ ਬੈਠਾ ਹੈ ਤੇ ਜਦੋਂ ਇਹਨੂੰ ਕਹਿ ਦਈਦੇ ਉਹ ਭਜਨ ਜਲਾ ਭੱਜ ਕੇ ਉਹ ਗਾਣ ਲੱਗ ਜਾਂਦਾ ਅਸੀਂ ਸੋਚਦੇ ਸੀ ਪਰੇਸ਼ਾਨ ਹੋ ਜਾਂਦੇ ਸੀ ਕਮਾਲ ਹੋ ਗਿਆ ਕਲਾਕਾਰ ਵਿਚਾਰਾ ਪੂਰੇ ਦਿਨ ਸੌਂਦਾ ਹੀ ਨਹੀਂ ਹੋਣਾ ਪੂਰੇ ਦਿਨ ਕੁਝ ਹੋਰ ਖਾਂਦਾ ਪੀਂਦਾ ਨਹੀਂ ਹੋਣਾ ਪੂਰੇ ਦਿਨ ਇਹਦੇ ਭਜਨ ਚੱਲੀ ਜਾਂਦਾ ਘੜੀ ਘੜੀ ਆ ਬਹੁਤ ਹੀ ਸੁਨੇਹਾ ਜਿਹਾ ਪਲ ਸੀ ਸਾਡੇ ਨਾਲ ਬਹੁਤ ਜ਼ਿਆਦਾ ਜੁੜਿਆ ਰੇਡੀਓ ਨਾਲ ਧੰਨਵਾਦ ਜੀ ਧੰਨਵਾਦ
1: ਇਹ ਬੜੀ ਪਿਆਰੀ ਜੀ ਸਾਂਝ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਬੜੀ ਮਜ਼ੇਦਾਰ ਸੀ ਬਹੁਤ ਬਹੁਤ ਸ਼ੁਕਰੀਆ ਅਗਲਾ ਮੈਸੇਜ ਆਇਆ ਹੈ ਜੀ ਸਾਨੂੰ ਪੂਜਾ ਮੈਮ ਜੀ ਪਿਆਰ ਭਰੀ ਨਮਸਕਾਰ 90 ਸਾਲਗਿਰਾ ਤੇ ਆਕਾਸ਼ਵਾਣੀ ਜਲੰਧਰ ਨੂੰ ਲੱਖ ਲੱਖ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਕਿੱਸਾ ਸਾਂਝਾ ਕਰਨਾ ਤਾਂ ਬਣਦਾ ਹੈ ਮੇਰੇ ਗਲੀ ਵਾਲੇ ਤੇ ਮੇਰੇ ਰਿਸ਼ਤੇਦਾਰ ਕਹਿੰਦੇ ਹੈ ਕਿ ਜਦੋਂ ਮੈਂ ਇਸ ਸੰਸਾਰ 'ਚ ਆਉਣਾ ਸੀ ਤੇ ਕਹਿੰਦਾ ਹਾਂ ਕਿ ਮੇਰੀ ਡਿਲੀਵਰੀ ਨਹੀਂ ਹੋ ਰਹੀ ਸੀ ਤਾਂ ਦਾਈ ਮਾਂ ਨੇ ਕਿਹਾ ਕਿ ਕੋਈ ਰੇਡੀਓ ਤਾਂ ਚਲਾਓ ਔਰ ਕਹਿੰਦੇ ਆ ਕਿ ਜਿੱਦਾਂ ਹੀ ਰੇਡੀਓ ਔਨ ਹੋਇਆ ਉੱਦਾਂ ਹੀ ਮੇਰਾ ਇਸ ਸੰਸਾਰ 'ਚ ਜਨਮ ਹੋ ਗਿਆ ਕਿਉਂਕਿ ਮੇਰੀ ਮਾਂ ਰੇਡੀਓ ਬਹੁਤ ਸੁਣਦੀ ਸੀ ਧੰਨਵਾਦ ਜੀ ਬੌਬੀ ਰਾਜਪੂਤ ਕਸਤੂਰਬਾ ਨਗਰ ਜਲੰਧਰ ਕੈਂਟ FM ਰੇਨਬੋ ਦਿਲ ਸੇ ਦਿਲ ਤੱਕ ਬੜੀ ਪਿਆਰੀ ਗੱਲ ਤੁਸੀਂ ਸਾਨੂੰ ਸੁਣਾਈ ਮੈਨੂੰ ਲੱਗਦਾ ਕਿ ਇਹ ਬਣੀ ਬਣਾਈ ਹੈ ਕਿ ਮਤਲਬ ਰਿਐਲਿਟੀ ਹੈ ਕਿ ਉਹ ਨਹੀਂ ਮੈਨੂੰ ਹਸਾਉਣ ਨੂੰ ਸੁਣਾਈ ਹੈ ਤੁਸੀਂ ਗੱਲ ਦੱਸਿਓ ਜ਼ਰੂਰ ਪਰ ਬਹੁਤ ਚੰਗਾ ਲੱਗਾ ਵਾਕਿ ਜਿਹਨੂੰ ਦਿਲ ਤੋਂ ਪਿਆਰ ਹੁੰਦਾ ਨਾ ਉਹ ਬਸ ਇੰਨੀ ਸੁਣਿਆ ਬਿਨਾਂ ਰਹਿ ਨਹੀਂ ਪਾਉਂਦਾ ਅਗਲਾ ਮੈਸੇਜ ਆਇਆ ਜੀ ਸਾਨੂੰ ਗੁੱਡ ਮਾਰਨਿੰਗ ਪੂਜਾ ਟੋਹਾਨੀ ਜੀ ਇੰਦਰਵੀਰ ਅਰੋੜਾ ਹੋਰਾਂ ਨੇ ਸੁਲਤਾਨਪੁਰ ਲੋਧੀ ਤੋਂ ਲਿਖਿਆ ਹੈ ਸਾਨੂੰ ਇੱਕ ਮੈਸੇਜ ਸਾਂਝਾ ਕੀਤਾ ਕਿ ਯੋਗਤਾਵਾਂ ਕਰਮ ਤੋਂ ਪੈਦਾ ਹੁੰਦੀਆਂ ਨੇ ਜਨਮ ਸੇ ਹਰ ਵਿਅਕਤੀ ਸ਼ੂਨਿਆ ਹੋਤਾ ਹੈ ਯਾਦ ਰੱਖਣਾ ਵਿਰਾਸਤ ਮੇਂ ਗੱਦੀ ਨਹੀਂ ਮਿਲਤੀ ਬੁੱਧੀ ਸੇ ਮਿਲਤੀ ਹੈ ਅਮਰਜੀਤ ਜੱਸਲ ਹੋਰਾਂ ਨੇ ਪ੍ਰੇਮ ਮਾਰਕੀਟ ਬਠਿੰਡਾ ਤੋਂ ਸਾਨੂੰ ਮੈਸੇਜ ਭੇਜਿਆ ਕਿ ਕਦੀ ਵੀ ਆਪਣਾ ਕਿਰਦਾਰ ਨਾ ਛੱਡੋ ਲੋਕ ਤਾਂ ਤੁਹਾਨੂੰ ਆਪਣੀਆਂ ਲੋੜਾਂ ਮੁਤਾਬਕ ਕਦੀ ਆਮ ਅਤੇ ਕਦੀ ਖਾਸ ਬਣਾਉਂਦੇ ਹੀ ਰਹਿਣਗੇ ਔਰ ਅੱਗੇ ਇੱਕ ਹੋਰ ਮੈਸੇਜ ਆਇਆ ਹੈ ਜੀ ਸਾਡੇ ਕੋਲ ਹਸਤੇ ਚਿਹਰੇ ਦਿਨੇਸ਼ ਮੋਦੀ ਹੋਰਾਂ ਨੇ ਲੁਧਿਆਣਾ ਤੋਂ ਜੋ ਲੈਕਚਰ ਨੇ ਫਿਜ਼ਿਕਸ ਦੇ ਉਹਨਾਂ ਨੇ ਲਿਖਿਆ ਕਿ ਘੁੱਟ ਘੁੱਟ ਕੇ ਕਿਹਾ ਜੀਣਾ ਮੁਸਕੁਰਾ ਕੇ ਜੀਓ ਹੱਸ ਹੱਸ ਦਿਨ ਲੰਘ ਜਾਣੇ ਦਿਲ ਖੋਲ੍ਹ ਕੇ ਜੀਓ ਘੁੱਟ ਘੁੱਟ ਕੇ ਕਿਉਂ ਜੀਣਾ ਚਾਰ ਦਿਨੋਂ ਕੀ ਜ਼ਿੰਦਗਾਨੀ ਕੱਲ ਕਿਸਨੇ ਦੇਖਾ ਹੱਸਦੇ ਚਿਹਰੇ ਪੇ ਪਿਆਰ ਹੋ ਦਿਲ ਕੋ ਕਭੀ ਰੋਨੇ ਨਾ ਦੋ ਜੋ ਪਲ ਆਜ ਮਿਲਾ ਹੈ ਉਸਕੋ ਖੁਸ਼ੀਓ ਸੇ ਜੀਓ ਛੋੜ ਫਿਕਰੋਂ ਕੀ ਬਾਤੋਂ ਕੋ ਜ਼ਿੰਦਗੀ ਸਪਨੋ ਮੇ ਪਿਰੋ ਘੁੱਟ ਘੁੱਟ ਕੇ ਕਿਆ ਜੀਣਾ ਹਰ ਪਲ ਮੁਸਕੁਰਾ ਕੇ ਜੀਓ ਸੁੱਖ ਵੀ ਆਏਂਗੇ ਦੁੱਖ ਵੀ ਆਏਂਗੇ ਵਕਤ ਸਭੀ ਗੁਜ਼ਰ ਜਾਣੇ ਰਾਤ ਅੰਧੇਰੀ ਚਾਹੇ ਹੋ ਸੂਰਜ ਫਿਰ ਵੀ ਚੜ ਜਾਣੇ ਯਾਰੋ ਕੇ ਸੰਗ ਬੈਠ ਹੱਸ ਲੇ ਦਿਲ ਕੀ ਬਾਤੇਂ ਕਰ ਲੇ ਰੁੱਠੇ ਹੋਏ ਜੋ ਆਪਣੇ ਹੈ ਉਨਕੋ ਫਿਰ ਮਨਾ ਲੇ ਘੁੱਟ ਘੁੱਟ ਕੇ ਕਿਆ ਜੀਣਾ ਹਰ ਪਲ ਮੁਸਕੁਰਾ ਕੇ ਜੀਓ ਚਲੋ ਜੀ ਇਸ ਨਾਲ ਇੱਕ ਹੋਰ ਵੋਇਸ ਮੈਸੇਜ ਲਾਸਟ ਦੇ ਵਿੱਚ ਸੁਣਦੇ ਹਾਂ ਕਿੱਥੋਂ ਆਇਆ ਹੈ
2: ਮੈਡਮ ਪੂਜਾ ਟੋਹਾਨੀ ਜੀ ਤੇ ਸਾਰੇ ਸਰੋਤੇ ਜਿਹੜੇ ਇਸ ਟਾਈਮ ਤੇ ਆਪਣਾ ਪੰਜਾਬੀ ਨਾਲ FM ਰੇਨਬੋ ਦੇ ਜਿਹੜੇ ਜੁੜੇ ਹੋਏ ਨੇ
1: ਜੀ
2: ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸਾਰੇ ਹੀ ਆਪਣੇ ਬਹੁਤ ਵਧੀਆ ਵਧੀਆ ਵਿਚਾਰ ਰੱਖੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਤੇ ਮੈਡਮ ਜੀ ਪਹਿਲੇ ਬਹੁਤ ਵਧੀਆ ਹੁੰਦਾ ਤੇ ਅੱਜ ਵੀ ਉਸੇ ਤਰ੍ਹਾਂ ਹੀ ਲਾਜਵਾਬ ਤੁਹਾਡੀ ਮੱਖਿਓ ਮਿੱਠੀ ਸੋਹਣੀ ਪੰਜਾਬੀ ਬੋਲੀ ਦਿਲ ਨੂੰ ਟੁੰਬ ਲੈਂਦੀ ਹੈ ਤੇ ਪ੍ਰੋਗਰਾਮ ਸੁਣ ਕੇ ਮਜਬੂਰ ਹੋ ਜਾਈਦਾ
1: ਜੀ ਸ਼ੁਕਰੀਆ
2: ਵੈਸੇ ਵੀ ਮੈਡਮ ਜੀ ਮੈਂ ਤੇ 1985 ਤੋਂ ਲਗਾਤਾਰ ਆਕਾਸ਼ਵਾਣੀ ਨਾਲ ਜੁੜਿਆ ਹੋਇਆ ਵਾਂ ਬਹੁਤ ਕੁਝ ਸਿੱਖਿਆ ਬਹੁਤ ਕੁਝ ਸਿਖਾਇਆ ਬਹੁਤ ਸਾਰੇ ਦੋਸਤ ਮਿਲੇ ਨੇ ਤੇ ਇਸ ਕਰਕੇ ਅਸੀਂ ਧੰਨਵਾਦੀ ਹਾਂ ਆਕਾਸ਼ਵਾਣੀ ਦੇ ਵੀ ਅਤੇ ਤੁਹਾਡਾ ਵੀ ਅਤੇ ਮੈਨੂੰ ਵੈਸੇ ਵੀ ਮਾਣ ਹੈ ਕਿ ਮੈਂ ਜ਼ਿਲ੍ਹਾ ਜੀਂਦ ਦਾ ਇੱਕੋ ਇੱਕ ਹੀ ਸ਼ਰੋਤਾ ਹਾਂ ਜਿਹੜਾ ਰੇਡੀਓ ਨਾਲ ਜੁੜਿਆ ਹੋਇਆ ਹਾਂ
1: ਜੀ
2: ਡਿਸਟ੍ਰਿਕਟ ਜੀਂਦ ਵਿੱਚ ਸਾਰਿਆਂ ਦੇ ਵਿਚਾਰ ਬਹੁਤ ਵਧੀਆ ਨੇ ਮੈਂ ਹਰ ਵਾਰੀ ਰੋਜ਼ ਹੀ ਲੈਂਦੇ ਪੰਜਾਬ ਵਾਲਿਆਂ ਨੂੰ ਬੇਨਤੀ ਕਰਨਾ ਕਿ ਉਹ ਇਸ ਪ੍ਰੋਗਰਾਮ ਦੀ ਸ਼ਾਨ ਬਣਨ
1: ਜੀ
2: ਪਤਾ ਨਹੀਂ ਕਿਉਂ ਨਹੀਂ ਇਸ ਵਿਚਾਰੇ ਪਹਿਲਾਂ ਤਿਆਰ ਸਨ ਅੱਜ ਕੱਲ੍ਹ ਨਹੀਂ ਆ ਰਹੇ ਸੋ ਉਹਨਾਂ ਨੂੰ ਬੇਨਤੀ ਕਿ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਸਾਰੇ ਹੀ ਆਨੰਦ ਮਾਣਨ ਮੈਡਮ ਜੀ ਗਰਮੀ ਬਹੁਤ ਹੈ ਕੋਸ਼ਿਸ਼ ਕਰੋ ਕਿ ਕਾਰੋਬਾਰ ਨਾ ਹੀ ਨਿਕਲਿਆ ਜਾਵੇ ਪਰ ਅੱਜ ਕੱਲ੍ਹ ਕੰਮਾਂ ਕਾਰਾਂ ਦੇ ਵਿੱਚ ਨਿਕਲਣਾ ਤਾਂ ਪੈਂਦਾ ਹੀ ਹੈ
1: ਜੀ
2: ਵੀ ਬਚਾਓ ਹੋ ਸਕੇ ਪਾਣੀ ਪੀ ਕੇ ਚੱਲੋ ਅਤੇ ਪਾਣੀ ਨਾਲ ਲੈ ਕੇ ਚੱਲੋ ਜਿਸ ਵਿੱਚ ਥੋੜ੍ਹੀ ਬਹੁਤ ਰਾਹਤ ਮਿਲ ਜਾਏਗੀ ਸਾਰਿਆਂ ਨੂੰ ਪਿਆਰ ਨਾਲ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਪਿੰਡ ਤੇ ਜਾ ਕੇ ਨਿਮਣਾ ਬਾਦ ਜੀ
1: ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ ਅਤੇ ਬਾਕੀ ਵੀ ਜਿੰਨੇ ਵੀ ਲਿਸਨਰ ਜਿਨ੍ਹਾਂ ਦੇ ਕਿਸੇ ਕਾਰਨ ਕਰਕੇ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਮੈਸੇਜ ਸ਼ਾਮਿਲ ਨਹੀਂ ਕਰ ਪਾਏ ਜਿੰਨੇ ਵੀ ਲਿਸਨਰ ਹੈ ਜੋ ਰਹਿ ਗਏ ਨੇ ਕਿਸੇ ਵੀ ਕਾਰਨਵਸ਼ ਉਹਨਾਂ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹੁੰਦੀ ਹਾਂ ਲੇਕਿਨ ਤੁਹਾਡੀਆਂ ਜਿੰਨੀਆਂ ਵੀ ਵਿਸ਼ਿਜ਼ ਹੈ ਉਹ ਸਾਡੇ ਤੱਕ ਪਹੁੰਚ ਗਈਆਂ ਨੇ ਸੱਚ ਜਾਣੋ ਕਿ ਤੁਹਾਡੀਆਂ ਸਾਰੀਆਂ ਵਿਸ਼ਿਜ਼ ਸਾਡੇ ਦਿਲ ਤੱਕ ਪਹੁੰਚੀਆਂ ਹੋਈਆਂ ਨੇ ਔਰ ਅਸੀਂ ਸਾਰਿਆਂ ਦਾ ਹੀ ਬਹੁਤ ਸਤਿਕਾਰ ਕਰਦੇ ਹਾਂ ਦਿਲ ਤੋਂ ਥੈਂਕ ਯੂ ਕਰਦੇ ਹਾਂ ਚਾਹੇ ਸਰਬੱਤ ਪਾਰ ਦੇ ਬੈਠੇ ਲਿਸਨਰ ਸਾਨੂੰ ਸੁਣ ਰਹੇ ਨੇ ਚਾਹੇ ਇੱਧਰ ਦੇ

ਕੰਪੇਨੀਅਨਸ਼ਿਪ ਔਰ ਇਹੀ ਸਾਥ ਤੁਹਾਡਾ ਦਿੰਦਾ ਹੈ ਆਕਾਸ਼ਵਾਣੀ। ਟੈਲੀਵਿਜ਼ਨ ਆਉਣ ਤੋਂ ਬਾਅਦ ਰੇਡੀਓ ਖਤਮ ਨਹੀਂ ਹੋਇਆ, ਕਿਉਂਕਿ ਲੋਕ ਸਿਰਫ ਜਾਣਕਾਰੀ ਨਹੀਂ, ਲੋਕ ਆਪਣੀ ਜਿਹੀ ਆਵਾਜ਼ ਸੁਣਨਾ ਚਾਹੁੰਦੇ ਨੇ ਅਤੇ ਆਪਣੀ ਉਹ ਜਿਹੜੀ ਦਿਲ ਦੀ ਆਵਾਜ਼ ਦਿਲ ਤੱਕ ਪਹੁੰਚਦੀ ਹੈ ਉਹ ਰੇਡੀਓ ਹੀ ਦਿੰਦਾ ਹੈ। ਤੁਸੀਂ ਆਪਣੇ ਦਾਦਾ ਦਾਦੀ ਦੇ ਨਾਲ, ਨਾਨਾ ਨਾਨੀ ਦੇ ਨਾਲ ਰੇਡੀਓ ਸੁਣਿਆ ਹੋਏਗਾ, ਆਪਣੇ ਘਰ ਦੇ ਵਿੱਚ ਕਦੇ ਟ੍ਰਾਂਜ਼ਿਸਟਰ ਹੁੰਦਾ ਸੀ, ਫਿਰ ਰੇਡੀਓ ਆ ਗਿਆ, ਅਤੇ ਅੱਜ ਦਾ ਦਿਨ ਤੁਹਾਡੀਆਂ ਯਾਦਾਂ ਦਾ ਵੀ ਦਿਨ ਹੈ। ਕੁਝ ਆਵਾਜ਼ਾਂ ਵੇਲੇ ਨਾਲ ਧੁੰਦਲੀਆਂ ਨਹੀਂ ਹੁੰਦੀਆਂ, ਉਹ ਯਾਦਾਂ ਬਣ ਜਾਂਦੀਆਂ ਨੇ, ਅਤੇ ਆਕਾਸ਼ਵਾਣੀ ਦੀ ਆਵਾਜ਼ ਵੀ ਇੱਦਾਂ ਦੀ ਹੀ ਹੈ। ਦੁਨੀਆਂ ਵਿੱਚ ਸ਼ਾਇਦ ਹੀ ਕੋਈ ਐਸਾ ਮਾਧਿਅਮ ਹੋਵੇ ਜੋ ਅੱਖਾਂ ਬੰਦ ਕਰਵਾ ਕੇ ਦਿਲ ਨਾਲ ਜੋੜ ਦੇਵੇ, ਲੇਕਿਨ ਆਕਾਸ਼ਵਾਣੀ ਉਦਾਂ ਦਾ ਮਾਧਿਅਮ ਹੈ। ਸੋ ਅੱਜ ਦਾ ਦਿਨ ਇੰਜੋਏ ਕਰੋ। ਅੱਜ ਹੈ ਜੀ ਆਲ ਇੰਡੀਆ ਰੇਡੀਓ ਦੀ ਫਾਊਂਡੇਸ਼ਨ ਡੇ। ਇਹ ਸਿਰਫ ਇੱਕ ਸੰਸਥਾ ਨਹੀਂ ਹੈ, ਇਹ ਇੱਕ ਵਿਰਾਸਤ ਹੈ ਜਿਸ ਨੂੰ ਅਸੀਂ ਸਲਾਮ ਕਰ ਰਹੇ ਹਾਂ, ਔਰ ਤੁਸੀਂ ਉਸ ਦੇ ਵਿੱਚ ਸਾਡਾ ਪੂਰਾ ਸਾਥ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਅਗਲੀ ਵਾਰ ਫਿਰ ਹੀ ਜਲਦੀ ਮਿਲਣ ਦੀ ਆਸ ਅਤੇ ਉਮੀਦ ਦੇ ਨਾਲ ਮੈਨੂੰ ਪੂਜਾ ਟੋਹਾਨੀ ਦਿਓ ਇਜਾਜ਼ਤ। ਬਾਏ, ਟੇਕ ਕੇਅਰ ਐਂਡ ਹੈਵ ਅ ਗ੍ਰੇਟ ਡੇ ਅਹੈਡ। ਇੱਕ ਹੋਰ ਚੀਜ਼ ਜਾਂਦੇ ਜਾਂਦੇ ਕਹੂੰਗੀ ਕਿ ਲੋਕ ਪੁੱਛਦੇ ਨੇ ਰੇਡੀਓ 'ਚ ਐਸਾ ਕੀ ਹੈ, ਮੈਂ ਕਹਿੰਦੀ ਹਾਂ ਜੇ ਆਵਾਜ਼ ਵਿੱਚ ਸੱਚਾਈ ਹੋਵੇ ਤਾਂ ਉਸ ਸਿੱਧੇ ਦਿਲ ਤੱਕ ਪਹੁੰਚ ਜਾਂਦੀ ਹੈ। ਸੋ FM ਰੇਨਬੋ, ਦਿਲ ਸੇ ਦਿਲ ਤੱਕ। ਬਾਏ, ਟੇਕ ਕੇਅਰ, ਹੈਵ ਅ ਗ੍ਰੇਟ ਡੇ ਅਹੈਡ।

FM News Headlines. ਪੱਛਮ ਬੰਗਾਲ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੂੰ ਲਾਗੂ ਕਰਨ ਵਾਲਾ ਦੇਸ਼ ਦਾ 36ਵਾਂ ਰਾਜ ਬਣਨ ਜਾ ਰਿਹਾ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਸ਼ਹਿਰਾਂ ਦੀ ਜਾਣਕਾਰੀ ਜਾਰੀ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਅੱਜ ਚੰਡੀਗੜ੍ਹ 'ਚ ਰਾਸ਼ਟਰੀ ਮੰਡਲ ਸੰਸਦੀ ਸੰਘ ਇੰਡੀਆ ਰੀਜਨਲ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕਰਨਗੇ। ਪੰਜਾਬ ਭਰ 'ਚ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਦੇ ਮੱਦੇਨਜ਼ਰ ਰਾਜ ਦੇ 117 ਵਿਧਾਨ ਸਭਾ ਹਲਕਿਆਂ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਕੱਲ੍ਹ ਵਿਸ਼ੇਸ਼ ਕੈਂਪ ਲਾਏ ਗਏ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ SSP ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ। ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਨੂੰ ਮਨਾ ਰਹੀ ਹੈ। ਇਸ ਮੌਕੇ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ ਸ਼ਾਮੀ 6:30 ਵਜੇ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਅਪ੍ਰੈਲ 'ਚ ਹੋਈ ਜੰਗਬੰਦੀ ਤੋਂ ਬਾਅਦ ਇਰਾਨ ਨੇ ਪਹਿਲੀ ਵਾਰ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ ਕੀਤੇ। ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ 'ਚ ਜਰਮਨੀ ਦੇ ਐਗਜ਼ਲੈਂਡਰ ਜ਼ਵੇਰੇਵ ਨੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ।

ਆ ਗਿਆ ਨਹੀਂ ਉਹੀ ਪ੍ਰੋਗਰਾਮ ਗੀਤ ਬਹਾਰ ਲੈ ਕੇ ਮੈਂ ਇੰਦਰਪ੍ਰੀਤ ਸਿਰ ਹਾਜ਼ਰ ਅੱਜ ਤੁਹਾਡੇ ਆਪਣੇ ਫੇਵਰੇਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ 90 ਸਾਲ ਆਕਾਸ਼ਵਾਣੀ ਦੇ ਨਾਲ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਅਤੇ ਮੈਨੂੰ ਵੀ ਤੁਸੀਂ ਜਿਹੜੀਆਂ ਵਧਾਈਆਂ ਦੇ ਰਹੇ ਹੋ ਮੇਰੇ ਤੱਕ ਪਹੁੰਚ ਰਹੀਆਂ ਥੈਂਕ ਯੂ ਥੈਂਕ ਯੂ ਥੈਂਕ ਯੂ ਅਤੇ ਇੱਦਾਂ ਹੀ ਆਪਣਾ ਜਿਹੜਾ ਇਹ ਆਕਾਸ਼ਵਾਣੀ ਹੈ ਇਸ ਨੂੰ ਪਿਆਰ ਕਰਦੇ ਰਹੋ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਜੁੜੇ ਹੋ ਸਾਡੇ ਨਾਲ ਕਾਫੀ ਸਮੇਂ ਤੋਂ ਬੜੀ ਖੁਸ਼ੀ ਹੁੰਦੀ ਹੈਗੀ ਹੈ ਮਤਲਬ ਸੋਚ ਕੇ ਹੀ ਲੱਗਦਾ ਹੈ ਕਿ ਕਿੰਨੀ ਵੱਡੀ ਅਚੀਵਮੈਂਟ ਹੈ ਕਿੰਨੀ ਵੱਡੀ ਅਚੀਵਮੈਂਟ ਹੈਗੀ ਹੈ ਐਂਡ ਅਸੀਂ ਉਹਦਾ ਹਿੱਸਾ ਹੈਗੇ ਹਾਂ ਇਹ ਹੋਰ ਵੀ ਜ਼ਿਆਦਾ ਅੱਛਾ ਲੱਗਦਾ ਹੈ ਵੈਸੇ ਦੱਸਾਂ ਮੈਨੂੰ ਵੀ ਇੱਥੇ 20 ਸਾਲ ਹੋ ਗਏ ਨੇ ਬੜਾ ਦਿਲ ਖੁਸ਼ ਹੁੰਦਾ ਜਦੋਂ ਸ਼ੁਰੂਆਤ ਵਿੱਚ ਮੈਂ ਆਈ ਸੀ ਬਹੁਤ ਹੀ ਡਰ ਲੱਗਦਾ ਸੀ ਮੈਂ ਕਿਸ ਤਰ੍ਹਾਂ ਗੱਲ ਕਰੂੰਗੀ ਮਾਈਕ 'ਤੇ ਮੈਂ ਕਿਸ ਤਰ੍ਹਾਂ ਬੋਲੂੰਗੀ ਕੀ ਗੱਲ ਕਰੂੰਗੀ ਕਿਸੇ ਦੇ ਨਾਲ ਕਿੱਦਾਂ ਪ੍ਰੋਗਰਾਮ ਪੇਸ਼ ਕਰੂੰਗੀ ਪਰ ਆਕਾਸ਼ਵਾਣੀ ਨੇ ਇੰਨਾ ਪਿਆਰ ਦਿੱਤਾ ਹੈਗਾ ਹੈ ਕਿ ਬਸ ਮੁੜ ਕੇ ਹੋਰ ਕਿਤੇ ਜਾਣ ਦਾ ਦਿਲ ਹੀ ਨਹੀਂ ਕੀਤਾ ਇੱਥੇ ਹੀ ਵੱਸ ਗਏ ਅਤੇ ਹਮੇਸ਼ਾ ਇਹੀ ਦੁਆ ਹੈ ਕਿ ਆਕਾਸ਼ਵਾਣੀ ਹੋਰ ਕਿੰਨੇ ਸਾਰੇ ਸਾਲ ਪੂਰੇ ਕਰਨ ਅਤੇ ਅਸੀਂ ਫਿਰ ਹੋਰ ਜ਼ਿਆਦਾ ਇੰਜੋਏ ਕਰਦੇ ਰਹੀਏ ਵੰਸ ਅਗੇਨ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਕੰਗਰੈਚੁਲੇਸ਼ਨਸ ਅੱਜ ਦਾ ਦਿਨ ਖਾਸ ਹੈ ਸਾਰਿਆਂ ਦੇ ਲਈ ਸੋ ਮੇਰੀ ਐਕਸਾਈਟਮੈਂਟ ਤੁਹਾਨੂੰ ਪਤਾ ਮੇਰੀ ਆਵਾਜ਼ ਤੋਂ ਪਤਾ ਲੱਗ ਗਈ ਹੋਏਗੀ ਕਿ ਮੈਂ ਕਿੰਨੀ ਕੁ ਖੁਸ਼ ਹੈਗੀ ਹਾਂ ਸੋ ਖੁਸ਼ ਹਮੇਸ਼ਾ ਰਹਿਣਾ ਚਾਹੀਦਾ ਹੋਰ ਜਦੋਂ ਆਕਾਸ਼ਵਾਣੀ ਤੁਹਾਡੇ ਨਾਲ ਹੋਵੇ ਫਿਰ ਤਾਂ ਕੋਈ ਗੱਲ ਹੀ ਨਹੀਂ ਮੇਰੇ ਤੱਕ ਟੈਨਸ਼ਨ ਹੀ ਨਹੀਂ ਹੈਗੀ ਹੈ ਕਿਉਂਕਿ ਤੁਸੀਂ ਖੂਬ ਇੰਜੋਏ ਕਰਦੇ ਹੋ ਦਿਲ ਤੁਹਾਡਾ ਵੀ ਜਿਹੜਾ ਹੈ ਨਾ ਉਹ ਹਮੇਸ਼ਾ ਧੜਕਦਾ ਰਹਿੰਦਾ ਹੈ ਆਕਾਸ਼ਵਾਣੀ ਦੇ ਲਈ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਗੀਤ ਬਹਾਰ ਦੀ ਇਸ ਗੀਤ ਦੇ ਨਾਲ

ਤਾਰਾ ਰਾਮ ਪੰਮ ਮੂਵੀ ਦਾ ਗੀਤ ਤੁਸੀਂ ਸੁਣਿਆ ਸੋਨੂ ਨਿਗਮ ਅਤੇ ਸੌਮਿਆਂ ਦੀ ਆਵਾਜ਼ ਦੇ ਵਿੱਚ। ਗੀਤ ਸੁਣ ਕੇ ਇੰਨੀ ਕੁ ਜ਼ਿਆਦਾ ਐਨਰਜੀ ਮੇਰੇ ਵਿੱਚ ਆ ਗਈ ਹੈ, ਮੇਰਾ ਦਿਲ ਕਰ ਰਿਹਾ ਅੱਜ ਮੈਂ ਬਸ ਗਿੱਧਾ ਹੀ ਪਾਈ ਜਾਵਾਂ, ਭੰਗੜਾ ਹੀ ਪਾਈ ਜਾਵਾਂ, ਕਿਉਂਕਿ ਮੈਂ ਅੱਜ ਖੁਸ਼ ਹਾਂ ਬਹੁਤ ਜ਼ਿਆਦਾ। ਇਸ ਕਰਕੇ ਇਹ ਤੁਹਾਨੂੰ ਪਤਾ ਹੈ ਔਰ ਤੁਸੀਂ ਵੀ, ਮੈਂ ਤਾਂ ਗੱਲ ਕਰਦੇ ਕਰਦੇ ਅੱਜ ਮੇਰੇ ਫੇਸ 'ਤੇ ਜਿਹੜੀ ਹੈ ਨਾ ਉਹ ਖੁਸ਼ੀ ਝਲਕ ਰਹੀ ਹੈ। ਜਿਹੜਾ ਸਫ਼ਰ ਹੈ ਨਾ ਐਫ ਐਮ ਦਾ, ਬਹੁਤ ਸੁਹਾਨਾ ਹੈ, ਇੰਨਾ ਸੁਹਾਨਾ ਹੈ ਕਿ ਤੁਸੀਂ ਕੋਈ ਵੀ ਸਟ੍ਰੈਸਫੁਲ ਜਗ੍ਹਾ ਤੋਂ ਆਉਂਦੇ ਹੋ ਨਾ, ਜਿੱਦਾਂ ਹੀ ਤੁਸੀਂ ਆ ਕੇ ਸਟੂਡੀਓ ਦੇ ਵਿੱਚ ਬੈਠ ਕੇ ਆਪਣੇ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹੋ ਨਾ, ਜਿਹੜਾ ਸਟ੍ਰੈਸ ਲੈਵਲ ਹੈ ਨਾ ਉਹ ਬਿਲਕੁਲ ਖਤਮ ਹੋ ਜਾਂਦਾ ਹੈ। ਮੈਂ ਕਹਿ ਸਕਦੀ ਹਾਂ ਕਿ ਆਕਾਸ਼ਵਾਣੀ ਮੇਰੇ ਲਈ ਆਕਸੀਜਨ ਦਾ ਕੰਮ ਕਰਦੀ ਹੈ। ਜੇ ਮੈਂ ਥੋੜ੍ਹਾ ਟਾਈਮ ਨਾ ਆਵਾਂ ਨਾ, ਮੈਨੂੰ ਇੱਦਾਂ ਲੱਗਦਾ ਕਿ ਮੇਰੀ ਜ਼ਿੰਦਗੀ ਦੇ ਵਿੱਚੋਂ ਨਾ ਕੁਛ ਮਿਸ ਹੋ ਰਿਹਾ। ਸੋ ਇਸ ਲਈ ਇਹ ਮੇਰੀ ਆਕਸੀਜਨ ਹੈ, ਮੇਰੀ ਓ ਟੂ ਗੈਸ। ਵੈਲ ਇਸ ਲਈ ਹੈ ਕਿਉਂਕਿ ਜਿੰਨੀ ਤਾਰੀਫ ਕਰਾਂ ਓਨੀ ਘੱਟ ਹੈ। ਪੂਰੇ ਦਿਨ ਦੇ ਵਿੱਚ ਇੰਨੀਆਂ ਸਾਰੀਆਂ ਗੱਲਾਂ ਤੁਹਾਨੂੰ ਜਾਣਨ ਨੂੰ ਮਿਲਦੀਆਂ ਨੇ, ਸੁਣ ਸੁਣ ਗੀਤ ਤੁਹਾਨੂੰ ਮਿਲਦੇ ਆ, ਤੁਸੀਂ ਫੋਨ ਕਰਦੇ ਹੋ, ਵਟਸਐਪ ਮੈਸੇਜਸ ਕਰਦੇ ਹੋ, ਪਹਿਲਾਂ ਚਿੱਠੀਆਂ ਵੀ ਆਉਂਦੀਆਂ ਸੀਗੀਆਂ। ਦਿਲ ਨੂੰ ਇੰਨਾ ਕੁ ਸਕੂਨ ਮਿਲਦਾ ਹੈ, ਹੋਰ ਖਾਸ ਕਰਕੇ ਜਦੋਂ ਮੈਸੇਜ ਪੜ੍ਹਿਆ ਜਾਂਦਾ, ਤੁਹਾਡਾ ਨਾਮ ਆਉਂਦਾ ਹੈਗਾ ਰੇਡੀਓ 'ਤੇ, ਬੜਾ ਦਿਲ ਖੁਸ਼ ਹੁੰਦਾ ਹੈ। ਪਰ ਬਸ ਇੱਕ ਮੇਰੇ ਦਿਲ 'ਚ ਜਿਹੜੀ ਹੈ ਨਾ ਉਹ ਇੱਕ ਇੱਛਾ ਰਹਿ ਗਈ, ਉਹ ਇਹ ਕਿ ਮੇਰਾ ਕਦੀ ਨੰਬਰ ਮਿਲਦਾ ਹੀ ਨਹੀਂ ਹੈ। 0181 23 41 174, ਹਾਂਜੀ ਇਹ ਨੰਬਰ ਨਹੀਂ ਮੇਰਾ ਮਿਲਦਾ। ਕੋਈ ਗੱਲ ਨਹੀਂ, ਮਿਹਨਤ ਮੈਂ ਕਰਦੀ ਰਹਿਣਾ, ਜਿੱਦਣ ਮਿਲ ਗਿਆ ਨੰਬਰ ਉੱਦਣ ਫਿਰ ਹੋਰ ਵੀ ਜ਼ਿਆਦਾ ਖੁਸ਼ੀ ਮੈਨੂੰ ਹੋਏਗੀ। ਫਿਲਹਾਲ ਇੰਜੋਏ ਕਰਦੇ ਹਾਂ ਜੀ ਅਗਲਾ ਗੀਤ। ਗੀਤ ਸਾਰੇ ਚੱਕਵੇਂ ਨੇ ਕਿਉਂਕਿ ਅੱਜ ਦਿਨ ਖੁਸ਼ੀਆਂ ਦਾ ਹੈ, ਤਾਂ ਇੰਜੋਏ ਕਰਦੇ।

ਮਜ਼ਾ ਆ ਗਿਆ ਗੀਤ ਸੁਣ ਕੇ, ਇੰਨਾ ਇੰਜੋਏਬਲ ਗੀਤ ਸੀਗਾ। ਸੋਚੋ ਇਸ ਗੀਤ 'ਤੇ ਤੁਸੀਂ ਆਪਣੀ ਸਾਰੀ ਦਿਲ ਦੀ ਖੁਸ਼ੀ, ਡਾਂਸ, ਭੰਗੜਾ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ, ਅਤੇ ਤੁਹਾਨੂੰ ਇੰਨਾ ਕੁ ਜ਼ਿਆਦਾ ਅੱਛਾ ਲੱਗੇਗਾ। ਵੈਲ, ਤੁਸੀਂ ਇਮੈਜਿਨ ਕਰ ਰਹੇ ਹੋਗੇ ਕਿ ਸ਼ਾਇਦ ਮੈਂ ਵੀ ਡਾਂਸ ਕਰ ਰਹੀ ਸੀ। ਓ ਵੈਲ, ਮੈਂ ਤਾਂ ਬੜੀ ਖੁਸ਼ ਸੀਗੀ, ਮੈਂ ਤਾਂ ਗੀਤ ਗਾ ਰਹੀ ਸੀ ਨਾਲ ਨਾਲ, ਕਿਉਂਕਿ ਗੀਤ ਬਾਹਰ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਤੁਸੀਂ ਖੂਬ ਇੰਜੋਏ ਕਰ ਰਹੇ ਹੋ। ਪਟਿਆਲਾ ਹਾਊਸ ਫਿਲਮ ਦਾ ਗੀਤ ਤੁਸੀਂ ਸੁਣਿਆ ਮਹਾਲਕਸ਼ਮੀ ਅਈਅਰ ਅਤੇ ਹਾਰਡਕੋਰ ਦੀ ਆਵਾਜ਼ ਦੇ ਵਿੱਚ। ਵੈਸੇ ਇੱਕ ਗੱਲ ਦੱਸਾਂ, ਕਹਿਣ ਨੂੰ ਤਾਂ ਇਹ ਜਿਹੜਾ ਪ੍ਰੋਗਰਾਮ ਹੈਗਾ ਇਨਫੋਰਮੇਸ਼ਨ ਨਾਲ ਭਰਪੂਰ ਪ੍ਰੋਗਰਾਮ ਹੁੰਦਾ ਹੈਗਾ, ਹੋਰ ਵੀ ਆਲੇ ਦੁਆਲੇ ਦੀਆਂ ਗੱਲਾਂ ਬਹੁਤ ਕਰਨੀਆਂ ਹੁੰਦੀਆਂ ਇਹਦੇ ਵਿੱਚ, ਪਰ ਅੱਜ ਤਾਂ ਬਸ ਬੀਟ 'ਤੇ ਬੀਟ ਸੁਣਨ ਦਾ ਦਿਲ ਕਰ ਰਿਹਾ ਹੈਗਾ। ਵੈਲ ਨਹੀਂ, ਆਪਾਂ ਗੱਲਾਂ ਵੀ ਕਰਨੀਆਂ ਹੈਗੀਆਂ, ਕਿਉਂਕਿ ਪ੍ਰੋਗਰਾਮ ਜਿਹੜਾ ਹੈਗਾ ਗੀਤ ਬਹਾਰ ਹੈ, ਬਹਾਰਾਂ ਤਾਂ ਲੱਗੀਆਂ ਹੀ ਹੋਈਆਂ ਗੀਤ ਦੀਆਂ, ਪਰ ਉਹਦੇ ਨਾਲ ਨਾਲ ਕੁਛ ਖਾਸ ਗੱਲਾਂ ਜਿਹੜੀਆਂ ਕਿ ਬਹੁਤ ਬਹੁਤ ਜ਼ਰੂਰੀ ਹੈਗੀਆਂ, ਉਹ ਵੀ ਕਰਨਾ ਚਾਹੀਦਾ ਹੈ। ਸੋ ਜਿਹੜੀ ਗੱਲ ਹੁਣ ਮੈਂ ਕਰਨ ਲੱਗੀ ਹਾਂ ਉਹ ਇਹ ਹੈ ਕਿ ਅਗਲੇ ਗੀਤ ਦਾ ਤੁਸੀਂ ਇੰਤਜ਼ਾਰ ਕਰ ਰਹੇ ਹੋਗੇ ਕਿਹੜੀ ਫਿਲਮ ਦਾ ਗੀਤ ਹੈ, ਕਿਉਂਕਿ ਤੁਹਾਨੂੰ ਥੋੜ੍ਹਾ ਜਿਹਾ ਨਾ ਦਿਮਾਗ ਦੀਆਂ ਗਰਾਰੀਆਂ ਘੁਮਾਉਣੀਆਂ ਪੈਂਦੀਆਂ ਕਿ ਵੀ ਕਿਹੜਾ ਗੀਤ ਲਗਾ ਰਹੀ ਹੈ, ਕਿਹੜੀ ਫਿਲਮ ਦਾ ਲਗਾ ਰਹੀ ਹੈਗੀਆਂ, ਅੱਛਾ ਵੀ ਲੱਗਦਾ ਹੈਗਾ। ਐਂਡ ਜਿਹੜਾ ਪ੍ਰੋਗਰਾਮ ਪੰਜਾਬੀ ਤੜਕਾ ਸ਼ੁਰੂ ਹੋਣਾ ਹੈ 11 ਵਜੇ, ਉਹ ਵੀ ਤੁਸੀਂ ਬਹੁਤ ਹੀ ਉਤਸੁਕਤਾ ਦੇ ਨਾਲ ਇੰਤਜ਼ਾਰ ਕਰ ਰਹੇ ਹੋਗੇ ਕਿ ਬਈ ਫਟਾਫਟ ਸ਼ੁਰੂ ਹੋਵੇ ਪ੍ਰੋਗਰਾਮ ਅਤੇ ਅਸੀਂ ਵੀ ਅੱਜ ਦਿਲ ਦੀ ਗੱਲ ਜਿਹੜੀ ਹੈ ਉਹ ਸਾਂਝੀ ਕਰੀਏ। ਵੈਲ, ਦਿਲ ਦੀ ਗੱਲ ਸਾਂਝੀ ਕਰਨ ਤੋਂ ਇੱਕ ਗੱਲ ਯਾਦ ਆ ਰਹੀ ਹੈ, ਉਹ ਇਹ ਹੈ ਕਿ ਹਮੇਸ਼ਾ ਤੁਹਾਡੇ ਦਿਲ ਦੇ ਵਿੱਚ ਕੋਈ ਵੀ ਕਿਸੇ ਵੀ ਤਰੀਕੇ ਦੀ ਗੱਲ ਹੋਵੇ, ਚਾਹੇ ਉਹ ਦੁੱਖ ਨਾਲ ਰਿਲੇਟਡ ਹੈ, ਚਾਹੇ ਉਹ ਸੁੱਖ ਨਾਲ ਰਿਲੇਟਡ ਹੈ, ਜਿਹੜਾ ਤੁਹਾਡੇ ਦਿਲ ਦੇ ਕਰੀਬ ਹੁੰਦਾ ਉਹਦੇ ਨਾਲ ਦਿਲ ਦੀ ਗੱਲ

ਹਾਂਜੀ ਕਰ ਲੈਣੀ ਚਾਹੀਦੀ ਹੈਗੀ ਹੈ, ਕਿਉਂਕਿ ਅੱਜ ਕੱਲ੍ਹ ਇੱਦਾਂ ਦਾ ਮਾਹੌਲ ਹੈਗਾ ਹੈ ਕਿ ਤੁਹਾਡੀ ਲਾਈਫ ਦੇ ਵਿੱਚ ਲੋਇਲ ਪਰਸਨ ਜਿਹੜੇ ਹੈਗੇ ਆ ਨਾ, ਜਿਨ੍ਹਾਂ 'ਤੇ ਤੁਸੀਂ ਪੂਰਾ ਵਿਸ਼ਵਾਸ ਕਰ ਸਕਦੇ ਹੋ ਅੱਖਾਂ ਬੰਦ ਕਰਕੇ, ਉਹ ਬਹੁਤ ਹੀ ਘੱਟ ਹੁੰਦੇ ਨੇ। ਸੋ ਜੇ ਤੁਹਾਨੂੰ ਕੋਈ ਇੱਦਾਂ ਦਾ ਬੰਦਾ ਲੱਭ ਚੁੱਕਿਆ ਹੈ ਤਾਂ ਫਿਰ ਤੁਸੀਂ ਉਹਨੂੰ ਸੰਭਾਲ ਕੇ ਰੱਖੋ ਅਤੇ ਆਪਣੇ ਦਿਲ ਦੀ ਸਾਰੀ ਗੱਲ ਉਸ ਨਾਲ ਸਾਂਝੀ ਜ਼ਰੂਰ ਕਰੋ। ਐਂਡ ਸਪੈਸ਼ਲੀ ਜਿਹੜੇ ਹਸਬੈਂਡ ਵਾਈਫ ਆ ਉਹਨਾਂ ਨੂੰ ਤਾਂ ਮੈਂ ਇਹੀ ਕਹੂੰਗੀ ਕਿ ਕੋਈ ਵੀ ਗੱਲ ਹੁੰਦੀ, ਚਾਹੇ ਉਹ ਘਰ ਦਾ ਡਿਸੀਜ਼ਨ ਹੋਵੇ ਕੋਈ ਵੀ ਕੰਮ ਦਾ, ਜਾਂ ਫਿਰ ਕਿਤੇ ਬਾਹਰ ਦਾ ਕੋਈ ਗੱਲ ਹੋਵੇ, ਹਮੇਸ਼ਾ ਆਪਣੇ ਹਸਬੈਂਡ ਵਾਈਫ ਨੂੰ ਇੱਕ ਦੂਜੇ ਦੇ ਨਾਲ ਗੱਲ ਸ਼ੇਅਰ ਕਰਨਾ ਬਹੁਤ ਬਹੁਤ ਜ਼ਰੂਰੀ ਹੈ। ਕੋਸ਼ਿਸ਼ ਇਹੀ ਕੀਤੀ ਜਾਵੇ ਕਿ ਤੁਸੀਂ ਹਸਬੈਂਡ ਵਾਈਫ ਫਰੈਂਡਸ ਬਣ ਕੇ ਰਹੋ। ਉਹਦੇ ਨਾਲ ਹੋਏਗਾ ਕਿ ਤੁਹਾਡਾ ਪਿਆਰ ਹੋਰ ਮਜ਼ਬੂਤ ਹੋਏਗਾ, ਅਤੇ ਉਹਦੇ ਨਾਲ ਨਾਲ ਇੱਕ ਰਿਸਪੈਕਟ ਵੀ ਰਹੇਗੀ, ਇੱਕ ਪਿਆਰ ਵੀ ਰਹੇਗਾ, ਐਂਡ ਤੁਸੀਂ ਉਸ ਰਿਸ਼ਤੇ ਨੂੰ ਇੰਜੋਏ ਬਹੁਤ ਕਰੋਗੇ। ਹੋਰ ਜਦੋਂ ਇੱਦਾਂ ਦਾ ਰਿਲੇਸ਼ਨ ਤੁਹਾਡਾ ਬਣ ਗਿਆ ਤਾਂ ਤੁਹਾਡੇ ਜਿਹੜੇ ਬੱਚੇ ਨੇ ਨਾ, ਉਹ ਦੇਖਿਓ ਕਿ ਅੱਗੇ ਜਾ ਕੇ ਉਹ ਫਿਊਚਰ ਦੇ ਵਿੱਚ ਆਪਣੀ ਵੀ ਲਾਈਫ ਹੋਰ ਅੱਛੀ ਕਰ ਸਕਦੇ ਆ, ਕਿਉਂਕਿ ਤੁਹਾਡੇ ਵੱਲ ਦੇਖ ਕੇ ਤੁਸੀਂ ਉਹਦੇ ਆਈਡਲ ਹੋ। ਜੇ ਬੱਚਿਆਂ ਦੇ ਸਾਹਮਣੇ ਕਰੋਗੇ ਝਗੜਾ ਤਾਂ ਫਿਰ ਬੱਚਿਆਂ 'ਤੇ ਪਏਗਾ ਬੈਡ ਇਫੈਕਟ। ਹੁਣ ਜੇ ਤੁਸੀਂ ਬੱਚਿਆਂ ਦੇ ਸਾਹਮਣੇ ਪਿਆਰ ਮੁਹੱਬਤ ਨਾਲ ਗੱਲ ਕਰਦੇ ਹੋ, ਇੱਕ ਦੂਜੇ ਦੀ ਰਿਸਪੈਕਟ ਕਰਦੇ ਹੋ, ਦੈਨ ਡੈਫੀਨੇਟਲੀ ਬੱਚੇ ਵੀ ਉਹ ਹੀ ਸਿੱਖਣਗੇ। ਐਂਡ ਸਪੈਸ਼ਲੀ ਜਿਹੜੇ ਮੁੰਡੇ ਨੇ ਨਾ, ਉਹਨਾਂ ਨੂੰ ਕਈ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ, ਪਹਿਲਾਂ ਨਹੀਂ ਸਿਖਾਈਆਂ ਜਾ ਰਹੀਆਂ ਸੀ, ਹੁਣ ਕਾਫੀ ਹੱਦ ਤੱਕ ਅਵੇਅਰਨੈਸ ਹੋ ਗਈ ਹੈ ਕਿ ਲੜਕੀਆਂ ਨੂੰ ਸਿਖਾਇਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਾ, ਕਿਸ ਤਰੀਕੇ ਦੇ ਨਾਲ ਲੜਕੀ ਦੇ ਨਾਲ ਗੱਲ ਕਰਨੀ ਚਾਹੀਦੀ ਹੈਗੀ ਹੈ। ਸੋ ਇਹ ਸਾਰੀਆਂ ਲਿਮਿਟੇਸ਼ਨਸ ਜੋ ਵੀ ਹੈਗੀਆਂ ਬੱਚਿਆਂ ਨੂੰ ਸਿਖਾਉਣੀਆਂ ਚਾਹੀਦੀਆਂ ਹੈਗੀਆਂ, ਇੱਕ ਰੂਲਸ ਰੈਗੂਲੇਸ਼ਨਸ ਘਰ ਦੇ ਵਿੱਚ ਹੋਣੇ ਚਾਹੀਦੇ ਆ। ਸੋ ਇਹਦੇ ਨਾਲ ਜਿਹੜਾ ਰਿਸ਼ਤਾ ਨਾ, ਉਹ ਮਜ਼ਬੂਤ ਹੁੰਦਾ ਹੈਗਾ। ਪਹਿਲੇ ਜ਼ਮਾਨੇ ਦੇ ਵਿੱਚ ਇੱਕ ਜਣਾ ਰੌਲਾ ਪਾਉਂਦਾ ਹੁੰਦਾ ਸੀ ਅਤੇ ਦੂਸਰਾ ਚੁੱਪ ਹੋ ਜਾਂਦਾ ਸੀ, ਪਰ ਅੱਜ ਕੱਲ੍ਹ ਉਹ ਚੀਜ਼ ਨਹੀਂ ਹੈ। ਅੱਜ ਕੱਲ੍ਹ ਇੱਕ ਰੌਲਾ ਪਾਉਂਦਾ ਅਤੇ ਦੂਜਾ ਉਸ ਤੋਂ ਜ਼ਿਆਦਾ ਡਰਾਮਾ ਕਰਦਾ। ਸੋ ਇਹ ਅੰਡਰਸਟੈਂਡਿੰਗ ਦੀ ਗੱਲ ਹੈ। ਪਿਆਰ ਮੁਹੱਬਤ ਨਾਲ ਰਹੋ, ਤੁਹਾਡਾ ਜਿਹੜਾ ਫੈਮਿਲੀ ਹੈਗੀ ਤੁਹਾਡੀ ਹੋਰ ਵੀ ਜ਼ਿਆਦਾ ਵਧੀਆ ਰਹੇਗੀ। ਹੋਰ ਵੈਸੇ ਵੀ ਦਿਲ ਦੀ ਗੱਲ ਦੀ ਸਾਂਝੀ ਜਿਹੜੀ ਮੈਂ ਕੀਤੀ ਹੈ, ਤੁਸੀਂ ਵੀ ਦਿਲ ਦੀ ਗੱਲ ਸਾਂਝੀ ਕਰ ਲਿਆ ਕਰੋ, ਦੁੱਖ ਨੂੰ ਦਿਲ 'ਚ ਨਾ ਰੱਖਿਆ ਕਰੋ, ਕਿਸੇ ਇੱਦਾਂ ਦੇ ਬੰਦੇ ਨਾਲ ਸ਼ੇਅਰ ਕਰ ਲਓ। ਬੇਸ਼ੱਕ ਉਹ ਸੋਲਿਊਸ਼ਨ ਨਹੀਂ ਦੇਗਾ, ਬਟ ਤੁਹਾਨੂੰ ਬਹੁਤ ਹੀ ਪਿਆਰ ਦੇ ਨਾਲ ਸਹਿਲਾਏਗਾ, ਤਾਂ ਕਿ ਤੁਹਾਡਾ ਜਿਹੜਾ ਦੁੱਖ ਹੈ ਉਹ ਥੋੜ੍ਹਾ ਜਿਹਾ ਘੱਟ ਜਾਏ, ਅਤੇ ਤੁਹਾਡਾ ਜਿਹੜਾ ਸਟ੍ਰੈਸ ਲੈਵਲ ਹੈ ਉਹ ਥੋੜ੍ਹਾ ਜਿਹਾ ਘੱਟ ਜਾਏ। ਹੋਰ ਤੁਹਾਡਾ ਸਟ੍ਰੈਸ ਲੈਵਲ ਹੋਰ ਘਟਾਉਣ ਲਈ ਮੈਂ ਹੈਗੀ ਹਾਂ ਨਾ, ਸੋਹਣਾ ਜਿਹਾ ਗੀਤ ਪਲੇ ਕਰਨ ਦੇ ਲਈ, ਇੰਜੋਏ ਕਰਦੇ ਹਾਂ ਇਸ ਗੀਤ ਨੂੰ।

ਸੁਪਰ ਐਨਰਜੈਟਿਕ ਸੌਂਗ, ਬਹੁਤ ਹੀ ਸੋਹਣਾ ਗੀਤ ਤੁਸੀਂ ਇੰਜੋਏ ਕੀਤਾ। ਐਂਡ ਇਹ ਜਿਹੜਾ ਗੀਤ ਤੁਸੀਂ ਇੰਜੋਏ ਕੀਤਾ ਸੋਨੂ ਨਿਗਮ ਅਤੇ ਸਾਧਨਾ ਸਰਗਮ ਦੀ ਆਵਾਜ਼ ਦੇ ਵਿੱਚ, ਇਹ ਗੀਤ ਸੀਗਾ ਜਿਹੜਾ ਤੁਸੀਂ ਖੂਬ ਖੂਬ ਇੰਜੋਏ ਕੀਤਾ। ਹਮ ਤੋਂ ਮੂਵੀ ਦਾ ਇਹ ਗੀਤ ਤੁਸੀਂ ਇੰਜੋਏ ਕੀਤਾ। ਵੈਲ ਦੋਸਤੋ, ਮੈਂ ਇੱਕ ਗੱਲ ਕਵਾਂ, ਜਦੋਂ ਆਪਾਂ ਹਮੇਸ਼ਾ ਇਹ ਕਹਿੰਦੇ ਕਿ ਸਾਨੂੰ ਸਟ੍ਰੇਂਜਰਸ ਨਾਲ ਗੱਲ ਨਹੀਂ ਕਰਨੀ ਚਾਹੀਦੀ, ਜਿਹੜੇ ਅਣਜਾਣ ਲੋਕ ਹੁੰਦੇ ਆ ਉਹਨਾਂ ਨੂੰ ਨਹੀਂ ਬੁਲਾਉਣਾ ਚਾਹੀਦਾ ਹੈਗਾ, ਇਹ ਗੱਲ ਬਿਲਕੁਲ ਸਹੀ ਵੀ ਹੈ। ਖਾਸ ਕਰਕੇ ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ ਹੈਗਾ ਕਿ ਜਿਹੜੇ ਸਟ੍ਰੇਂਜਰਸ ਨੇ ਤੁਹਾਡੇ ਆਲੇ ਦੁਆਲੇ ਘੁੰਮ ਰਹੇ ਨੇ, ਜੇ ਤੁਹਾਨੂੰ ਰਸਤੇ ਵਿੱਚ ਕੋਈ ਬੁਲਾਉਂਦਾ ਹੈ, ਨੋ ਨੀਡ ਟੂ ਟੋਕ, ਉਹਨਾਂ ਦੇ ਨਾਲ ਗੱਲ ਕਰਨ ਦੀ ਕੋਈ ਵੀ ਲੋੜ ਨਹੀਂ ਹੈ, ਇਹ ਗੱਲ ਉਹਨਾਂ ਨੂੰ ਸਮਝਾਉਣੀ ਪੈਣੀ ਹੈ। ਐਂਡ ਇਹ ਅੱਛੀ ਗੱਲ ਹੈ, ਬੱਚਿਆਂ ਨੂੰ ਵੀ ਸਮਝਾਉਣੀ ਚਾਹੀਦੀ ਹੈ, ਜਿਹੜੇ ਥੋੜ੍ਹੇ ਜਿਹੇ ਵੱਡੇ ਟੀਨਸ ਹੁੰਦੇ ਹੈ, ਡੋਲੋਸੈਂਟ ਏਜ ਜਿਹੜੀ ਅਸੀਂ ਕਹਿੰਦੇ ਹੈਗੇ ਟੀਨੇਜਰਸ, ਉਹਨਾਂ ਨੂੰ ਵੀ ਇਹ ਗੱਲ ਸਮਝਾਉਣੀ ਚਾਹੀਦੀ ਹੈਗੀ ਹੈ, ਚਾਹੇ ਉਹ ਲੜਕਾ ਹੈ ਚਾਹੇ ਉਹ ਲੜਕੀ ਹੈ, ਸਟ੍ਰੇਂਜਰਸ ਨਾਲ ਅਣਜਾਣਿਆਂ ਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ। ਪਰ ਇੱਕ ਗੱਲ ਇਹ ਵੀ ਮੇਰੇ ਦਿਮਾਗ 'ਚ ਆ ਰਹੀ ਹੈ ਕਿ ਜਦੋਂ ਅਸੀਂ ਰੇਡੀਓ ਦੇ ਵਿੱਚ ਆਏ, ਜਦੋਂ ਸਾਡੇ ਦੋਸਤ ਸਾਡੇ ਨਾਲ ਜੁੜਨੇ ਸ਼ੁਰੂ ਹੋਏ, ਅਸੀਂ ਇੱਕ ਦੂਜੇ ਲਈ ਅਣਜਾਣ ਹੀ ਸੀ, ਬਿਲਕੁਲ ਅਣਜਾਣ ਸੀਗੇ। ਬਟ ਰੇਡੀਓ ਦੇ ਪਿਆਰ ਨੇ ਇੰਨਾ ਕੁ ਜ਼ਿਆਦਾ ਸਾਡਾ ਪਰਿਵਾਰ ਵੱਡਾ ਕਰ ਦਿੱਤਾ ਹੈ ਕਿ ਅਸੀਂ ਸਾਰੇ ਇੱਕ ਦੂਜੇ ਨਾਲ ਬਹੁਤ ਸੋਹਣੇ ਤਰੀਕੇ ਦੇ ਨਾਲ ਪਿਆਰ ਮੁਹੱਬਤ ਨਾਲ ਗੱਲ ਕਰਦੇ ਹਾਂ, ਇੱਕ ਦੂਜੇ ਦੀ ਮਾਣ ਸਨਮਾਨ ਰੱਖਦੇ ਹੈਗੇ, ਇੱਜ਼ਤ ਨਾਲ ਗੱਲ ਕਰਦੇ ਹਾਂ। ਅਤੇ ਹਮੇਸ਼ਾ ਇਹ ਜਿਹੜੀ ਹੈ ਨਾ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ, ਜਦੋਂ ਵੀ ਤੁਸੀਂ ਗੱਲ ਕਰਦੇ ਹੋ ਕਿਸੇ ਦੇ ਨਾਲ ਵੀ, ਆਪਣਾ ਇੱਕ ਲਹਿਜ਼ਾ ਜ਼ਰੂਰ ਰੱਖਣਾ ਹੈ। ਜੇ ਅਗਲਾ ਬੰਦਾ ਤੁਹਾਡੇ ਨਾਲ ਬਹੁਤ ਹੀ ਔਖੇ ਤਰੀਕੇ ਦੇ ਨਾਲ

ਗੱਲ ਕਰ ਰਿਹਾ, ਥੋੜ੍ਹਾ ਜਿਹਾ ਸਬਰ ਨਾਲ ਸਹਿਜ ਤਰੀਕੇ ਦੇ ਨਾਲ ਉਸ ਦਾ ਜਵਾਬ ਦੇਣਾ ਚਾਹੀਦਾ ਹੈਗਾ। ਤੁਸੀਂ ਇੱਕ ਵਾਰੀ ਇਹ ਚੀਜ਼ ਅਜ਼ਮਾ ਕੇ ਦੇਖਿਓ, ਅਗਲਾ ਬੰਦਾ ਆਪਣੇ ਆਪ ਠੰਡਾ ਹੋ ਜਾਂਦਾ, ਉਹਨੂੰ ਇਹ ਰਿਲਾਈਜ਼ ਹੋ ਜਾਂਦਾ ਕਿ ਵੀ ਮੈਂ ਤਾਂ ਐਵੇਂ ਚੀਕੀ ਜਾ ਰਿਹਾ ਉੱਚੀ ਉੱਚੀ, ਅਗਲਾ ਬੰਦਾ ਤਾਂ ਬੜੇ ਸਹਿਜ ਤਰੀਕੇ ਦੇ ਨਾਲ ਗੱਲ ਕਰਦਾ। ਸੋ ਇਹ ਜਿਹੜੀ ਚੀਜ਼ ਹੈ ਆਪਣੀ ਲਾਈਫ ਵਿੱਚ ਲੈ ਕੇ ਆਉਣੀ ਸ਼ੁਰੂ ਕਰੋ ਜਿਨ੍ਹਾਂ ਦੇ ਵਿੱਚ ਨਹੀਂ ਹੈ। ਔਖਾ ਜ਼ਰੂਰ ਹੁੰਦਾ ਹੈ, ਕੋਈ ਵੀ ਅੱਛਾ ਕੰਮ ਸਿੱਖਣਾ ਹੋਵੇ ਨਾ ਔਖਾ ਜ਼ਰੂਰ ਲੱਗਦਾ, ਪਰ ਹੌਲੀ ਹੌਲੀ ਤੁਹਾਨੂੰ ਆਦਤ ਪੈ ਜਾਂਦੀ ਹੈ। ਵੈਲ, ਅਸੀਂ ਅਣਜਾਣ ਨਹੀਂ ਹੈਗੇ ਇੱਕ ਦੂਜੇ ਤੋਂ, ਅਸੀਂ ਤਾਂ ਸਾਰੇ ਦੋਸਤ ਹਾਂ। ਸਾਰੇ ਸ਼ਰੋਤਾ ਬਹੁਤ ਪਿਆਰ ਕਰਦੇ ਨੇ ਆਕਾਸ਼ਵਾਣੀ ਨੂੰ। ਇਹ ਪਰਿਵਾਰ ਇੱਦਾਂ ਹੀ ਵੱਧਦਾ ਫੁੱਲਦਾ ਰਹੇ, ਬਸ ਇਹੀ ਚਾਹੁੰਦੀ ਹਾਂ ਮੈਂ। ਇੰਜੋਏ ਕਰਦੇ ਹਾਂ ਅਗਲਾ ਗੀਤ, ਬਹੁਤ ਹੀ ਮਜ਼ੇਦਾਰ ਹੈਗਾ ਹੈ, ਮੈਨੂੰ ਪਤਾ ਕਿ ਤੁਸੀਂ ਵੀ ਖੂਬ ਇੰਜੋਏ ਕਰ ਰਹੇ ਹੋ। ਪ੍ਰੋਗਰਾਮ ਗੀਤ ਬਹਾਰ ਚੱਲ ਰਿਹਾ ਤੁਹਾਡੇ ਆਪਣੇ ਫੇਵਰੇਟ ਚੈਨਲ 102.7 MHz FM ਰੇਨਬੋ 'ਤੇ।

ਲੰਡਨ ਡ੍ਰੀਮਸ ਦੇ ਇਸ ਫਿਲਮ ਦਾ ਜਿਹੜਾ ਤੁਸੀਂ ਗੀਤ ਇੰਜੋਏ ਕੀਤਾ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ। ਟਾਈਮ ਹੋ ਰਿਹਾ ਜੀ 10:40 ਤੇ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ। ਸੋ ਗੱਲਾਂ ਤਾਂ ਮੇਰੀਆਂ ਹੁੰਦੀਆਂ ਹੀ ਰਹਿਣਗੀਆਂ, ਉਹਦੇ ਨਾਲ ਨਾਲ ਕੁਛ ਜ਼ਰੂਰੀ ਗੱਲਾਂ ਵੀ ਤੁਹਾਡੇ ਨਾਲ ਕਰਨੀਆਂ ਹੁੰਦੀਆਂ। ਹੁਣ ਗੱਲ ਆਉਂਦੀ ਹੈ ਜੀ ਪਾਰਕਿੰਗ ਦੀ। ਜਦੋਂ ਵੀ ਤੁਸੀਂ ਆਪਣੀ ਵਾਹਨ ਚਲਾਉਂਦੇ ਹੋ, ਚਾਰ ਪਹੀਆ ਵਾਹਨ ਚਲਾਉਂਦੇ ਹੋ ਅਤੇ ਕਿਤੇ ਪਾਰਕਿੰਗ 'ਤੇ ਲਗਾਉਣਾ ਹੁੰਦਾ ਹੈ, ਅਤੇ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ। ਮੋਸਟਲੀ ਜਿਹੜੀਆਂ ਗਲੀਆਂ ਹੁੰਦੀਆਂ ਬਹੁਤ ਛੋਟੀਆਂ ਛੋਟੀਆਂ ਹੁੰਦੀਆਂ, ਬਰੀਕ ਬਰੀਕ ਗਲੀਆਂ। ਸੋ ਉੱਥੇ ਜਦੋਂ ਵੀ ਤੁਸੀਂ ਗੱਡੀ ਪਾਰਕ ਕਰਨੀ ਹੈ ਤਾਂ ਇਹ ਜ਼ਰੂਰ ਦੇਖ ਲਿਆ ਕਰੋ ਕਿ ਤੁਹਾਡੇ ਬਿਲਕੁਲ ਪੈਰਲਰ ਕੋਈ ਗੱਡੀ ਤਾਂ ਨਹੀਂ ਖੜ੍ਹੀ। ਜੇ ਇੱਦਾਂ ਕੋਈ ਗੱਡੀ ਖੜ੍ਹੀ ਹੈ ਤਾਂ ਉਸ ਗੱਡੀ ਦੇ ਬਿਲਕੁਲ ਸਾਹਮਣੇ ਤੁਸੀਂ ਆਪਣੀ ਗੱਡੀ ਪਾਰਕ ਨਹੀਂ ਕਰਨੀ ਹੈ, ਥੋੜ੍ਹਾ ਅੱਗੇ ਜਾਂ ਪਿੱਛੇ ਕਰਕੇ ਪਾਰਕ ਕਰਨੀ ਹੈ ਤਾਂ ਕਿ ਜਿਹੜਾ ਬੰਦਾ ਰੋਡ 'ਤੇ ਨਿਕਲਣਾ ਚਾਹੁੰਦਾ ਹੈ ਉਹਨੂੰ ਜਗ੍ਹਾ ਮਿਲ ਜਾਏ। ਜੇ ਤੁਸੀਂ ਗੱਡੀਆਂ ਲੈਫਟ ਰਾਈਟ ਖੜ੍ਹੀ ਕਰਤੀ ਵਿੱਚ ਸੈਂਟਰ ਦੇ ਵਿੱਚ ਜਗ੍ਹਾ ਥੋੜ੍ਹੀ ਬਚ ਜਾਂਦੀ ਹੈ। ਸੋ ਪਾਰਕਿੰਗ ਦਾ ਇੱਕ ਇਹ ਵੀ ਰੂਲ ਹੈ ਦੇਖਿਆ ਜਾਵੇ ਕਿ ਜਿੱਥੇ ਇੱਕ ਕਾਰ ਖੜ੍ਹੀ ਉਹਦੇ ਬਿਲਕੁਲ ਪੈਰਲਰ ਬਿਲਕੁਲ ਸਾਹਮਣੇ ਕਾਰ ਨਹੀਂ ਖੜ੍ਹੀ ਕਰਨੀ, ਉਹਦੇ ਅੱਗੇ ਜਾਂ ਪਿੱਛੇ ਕਰੋ ਤਾਂ ਕਿ ਜਿਹਨੇ ਵੀ ਜਾਣਾ ਤਾਂ ਜ਼ਿਗ ਜ਼ੈਗ ਕਰਕੇ ਵਿੱਚੋਂ ਨਿਕਲ ਜਾਵੇ, ਜਿੱਦਾਂ ਸੱਪ ਜਾਂਦਾ ਨਾ ਜ਼ਿਗ ਜ਼ੈਗ ਕਰਦਾ ਹੋਇਆ। ਇਸ ਤਰੀਕੇ ਦੇ ਨਾਲ ਜਗ੍ਹਾ ਬਚ ਜਾਂਦੀ ਹੈ ਅਤੇ ਜਿਹੜਾ ਰੋਡ 'ਤੇ ਜਾ ਰਿਹਾ ਉਹਨੂੰ ਤਕਲੀਫ ਨਹੀਂ ਹੁੰਦੀ। ਐਂਡ ਕਿਰਪਾ ਕਰਕੇ ਜਦੋਂ ਵੀ ਤੁਸੀਂ ਔਨ ਰੋਡ, ਜਿਹੜੀ ਕਿ ਬਹੁਤ ਜ਼ਿਆਦਾ ਰੋਡ ਚੱਲਦੀ ਹੈਗੀ ਹੈ, ਮੇਨ ਰੋਡ ਜਿਹਨੂੰ ਅਸੀਂ ਕਹਿੰਦੇ ਹਾਂ, ਜਦੋਂ ਵੀ ਉੱਥੇ ਪਾਰਕਿੰਗ ਲਗਾਉਣੀ ਹੈ ਤਾਂ ਸੋਚ ਸਮਝ ਕੇ ਲਗਾਉਣੀ ਹੈ ਤਾਂ ਕਿ ਤੁਹਾਡੇ ਕਰਕੇ ਟ੍ਰੈਫਿਕ ਡਿਸਟਰਬ ਨਾ ਹੋਵੇ। ਕਿਉਂਕਿ ਕੁਛ ਲੋਕ ਇੱਦਾਂ ਦੇ ਹੁੰਦੇ ਨੇ ਜਿਹੜੇ ਕਿ ਬਿਨਾਂ ਸੋਚੇ ਸਮਝੇ ਗੱਡੀ ਨੂੰ ਲਗਾ ਕੇ ਪਾਰਕ ਕਰਕੇ ਚੱਲ ਜਾਂਦੇ ਨੇ। ਇਹ ਨਹੀਂ ਸੋਚਦੇ ਹੈਗੇ ਕਿ ਬਈ ਤੁਸੀਂ ਤਾਂ ਲਗਾ ਕੇ ਚਲੇ ਗਏ ਗੱਡੀ, ਬਟ ਜਿਹੜੇ ਰੋਡ 'ਤੇ ਲੋਕ ਬਾਕੀ ਜਾ ਰਹੇ ਨੇ ਉਹਨਾਂ ਨੂੰ ਤਕਲੀਫ ਤਾਂ ਨਹੀਂ ਹੋ ਰਹੀ। ਦੂਸਰਿਆਂ ਦੇ ਬਾਰੇ ਵੀ ਥੋੜ੍ਹਾ ਬਹੁਤ ਸੋਚਿਆ ਕਰੋ, ਕਿਉਂਕਿ ਕਈ ਵਾਰੀ ਤੁਸੀਂ ਵੀ ਇੱਦਾਂ ਦੀ ਸਿਚੁਏਸ਼ਨ ਵਿੱਚ ਆ ਸਕਦੇ ਹੋ, ਫਿਰ ਤੁਹਾਨੂੰ ਉਹ ਪ੍ਰੋਬਲਮ ਸਮਝ ਆਏਗੀ। ਸੋ ਹਮੇਸ਼ਾ ਇਹ ਜ਼ਰੂਰ ਦੇਖੋ ਜਿੱਥੇ ਵੀ ਤੁਸੀਂ ਪਾਰਕ ਕਰ ਰਹੇ ਹੋ ਉਹਦੇ ਆਲੇ ਦੁਆਲੇ ਜਗ੍ਹਾ ਜਿਹੜੀ ਹੈ ਪ੍ਰੋਪਰ ਹੈ, ਦੂਸਰਾ ਵਾਹਨ ਜਿਹੜਾ ਉਹ ਨਿਕਲ ਸਕਦਾ ਹੈ, ਬਲੋਕੇਜ ਤਾਂ ਨਹੀਂ ਹੋ ਰਹੀ। ਸੋ ਸਮਝਦਾਰ ਨਾਗਰਿਕ ਉਹ ਹੀ ਹੈਗਾ ਜਿਹੜਾ ਕਿ ਆਪਣੀ ਜ਼ਿੰਮੇਵਾਰੀ ਸਮਝ ਕੇ ਪਾਰਕਿੰਗ ਕਰਦਾ ਹੈਗਾ, ਨਾ ਕਿ ਐਵੇਂ ਜਿੱਥੇ ਦਿਲ ਕੀਤਾ ਉੱਥੇ ਵਿੰਗੀ ਟੇਢੀ ਗੱਡੀ ਲਗਾ ਕੇ ਚਲੇ ਗਏ, ਇਹ ਵੀ ਨਹੀਂ ਸੋਚਦੇ ਵੀ ਤੁਹਾਡੀ ਗੱਡੀ ਟੋ ਵੀ ਹੋ ਸਕਦੀ ਹੈ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਬਹੁਤ ਜ਼ਰੂਰੀ ਹੈਗਾ, ਅਤੇ ਜਿਹੜੇ ਧਿਆਨ ਰੱਖਦੇ ਨੇ ਉਹਨਾਂ ਨੂੰ ਸ਼ਾਬਾਸ਼, ਉਹਨਾਂ ਲਈ ਤਾਲੀਆਂ। ਔਰ ਜਿਹੜੇ ਨਹੀਂ ਹਾਲੇ ਤੱਕ ਸਿੱਖੇ ਨਾ ਉਹਨਾਂ ਨੂੰ ਤਾਂ ਕੁਛ ਕਹਿਣਾ ਹੀ ਨਹੀਂ, ਮੈਂ ਤਾਂ ਬਸ ਇੰਨਾ ਹੀ ਕਹਿਣਾ ਸੀਗਾ। ਬਾਕੀ ਮੰਨਣਾ ਨਹੀਂ ਮੰਨਣਾ ਤੁਹਾਡੇ 'ਤੇ, ਜੇ ਤੁਹਾਡੇ 'ਤੇ ਕਈ ਵਾਰੀ ਕੋਈ ਪ੍ਰੋਬਲਮ ਆਈ ਟੋ ਕਰਕੇ ਤੁਹਾਡੀ ਕੋਈ ਗੱਡੀ ਲੈ ਗਿਆ, ਫਿਰ ਸ਼ਾਇਦ ਤੁਹਾਨੂੰ ਜਲਦੀ ਸਮਝ ਆਏਗਾ। ਵੈਲ ਇੰਜੋਏ ਕਰਦੇ ਹਾਂ ਅਗਲਾ ਗੀਤ।

FM News Headlines. ਪੱਛਮ ਬੰਗਾਲ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੂੰ ਲਾਗੂ ਕਰਨ ਵਾਲਾ ਦੇਸ਼ ਦਾ 36ਵਾਂ ਰਾਜ ਬਣਨ ਜਾ ਰਿਹਾ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਸ਼ਹਿਰਾਂ ਦੀ ਜਾਣਕਾਰੀ ਜਾਰੀ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਅੱਜ ਚੰਡੀਗੜ੍ਹ 'ਚ ਰਾਸ਼ਟਰੀ ਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕਰਨਗੇ। ਪੰਜਾਬ ਭਰ 'ਚ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਦੇ ਮੱਦੇਨਜ਼ਰ ਰਾਜ ਦੇ 117 ਵਿਧਾਨ ਸਭਾ ਹਲਕਿਆਂ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਕੱਲ੍ਹ ਵਿਸ਼ੇਸ਼ ਕੈਂਪ ਲਾਏ ਗਏ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਲਿਤ ਨੌਜਵਾਨਾਂ ਨਾਲ ਹੋਈ ਤਸ਼ੱਦਦ ਦੇ ਮਾਮਲੇ 'ਚ SSP ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ। ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਨੂੰ ਮਨਾ ਰਹੀ ਹੈ। ਇਸ ਮੌਕੇ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ ਸ਼ਾਮੀ 6:30 ਵਜੇ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਜਾ ਰਿਹਾ ਹੈ। ਅਪ੍ਰੈਲ 'ਚ ਹੋਈ ਜੰਗਬੰਦੀ ਤੋਂ ਬਾਅਦ ਇਰਾਨ ਨੇ ਪਹਿਲੀ ਵਾਰ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ ਕੀਤੇ। ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ 'ਚ ਜਰਮਨੀ ਦੇ ਐਗਜ਼ਲੈਂਡਰ ਜ਼ਵੇਰੇਵ ਨੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਇਸ ਐਫ ਐਮ ਨਿਊਜ਼ ਹੈਡਲਾਈਨਸ ਤੇ ਹੁਣ ਪੇਸ਼ ਹੈ ਪ੍ਰੋਗਰਾਮ ਪੰਜਾਬੀ ਤੜਕਾ। ਬਸ ਇਸ ਬ੍ਰੇਕ ਤੋਂ ਬਾਅਦ

ਚੱਕਦੇ ਢੋਲੀਆ, ਤੁਸੀਂ ਚੱਕ ਲਓ ਫੋਨ, ਕਿਉਂਕਿ ਪ੍ਰੋਗਰਾਮ ਪੰਜਾਬੀ ਤੜਕਾ ਸ਼ੁਰੂ ਹੋ ਚੁੱਕਿਆ ਤੁਹਾਡੇ ਆਪਣੇ ਫੇਵਰਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ। ਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ ਪਹੁੰਚ ਚੁੱਕੀ ਹਾਂ ਜੀ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ, ਤੁਹਾਡੀ ਫਰਮਾਇਸ਼ ਤੇ ਪੰਜਾਬੀ ਗੀਤ ਪਲੇ ਕਰਨ ਦੇ ਲਈ। ਨੰਬਰ ਨੋਟ ਕਰ ਲਓ ਜੀ, 0181 4142174 ਇਹ ਨੰਬਰ ਮਿਲਾ ਕੇ ਪ੍ਰੋਗਰਾਮ 'ਚ ਪਹੁੰਚ ਸਕਦੇ ਹੋ, ਆਪਣੀ ਫਰਮਾਇਸ਼ ਦਾ ਪੰਜਾਬੀ ਗੀਤ ਤੁਸੀਂ ਸੁਣ ਸਕਦੇ ਹੋ। ਫਿਲਹਾਲ ਦੀ ਘੜੀ ਦਿਲਜੀਤ ਦੁਸਾਂਝ ਦੀ ਆਵਾਜ਼ 'ਚ ਆ ਰਿਹਾ ਇਹ ਗੀਤ।

0: ਮੈਨੂੰ ਸੂਟ ਸੂਟ ਕਰਦਾ ਉਹ ਵੈਸੇ ਅੱਛੀ ਗੱਲ ਆ, ਅੱਜ ਕੱਲ੍ਹ ਤਾਂ ਡਿਫਰੈਂਟ ਡਿਫਰੈਂਟ ਟ੍ਰੈਂਡ ਦੇ ਸੂਟ ਆਏ ਹੋਏ ਨੇ ਅਤੇ ਅੱਛੇ ਹੀ ਲੱਗਦੇ ਨੇ। ਸੋ ਪਹਿਲੇ ਦੋਸਤ ਸਾਡੇ ਕੋਲ ਪਹੁੰਚ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਤੇ ਗੱਲਬਾਤ ਕਰਨ ਤੋਂ ਪਹਿਲਾਂ ਦੱਸ ਦੇਵਾਂ ਕਿ ਨੰਬਰ ਨੋਟ ਕਰ ਲਓ, 0181-43-174 ਇਹ ਨੰਬਰ ਮਿਲਾ ਕੇ ਤੁਸੀਂ ਪ੍ਰੋਗਰਾਮ 'ਚ ਪਹੁੰਚ ਸਕਦੇ ਹੋ ਅਤੇ ਗੱਲ ਕਰਦੇ ਹਾਂ। ਹੈਲੋ ਹੈਲੋ ਜੀ,
1: ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਦੀਆਂ ਸੌਰ ਜ਼ਿਲ੍ਹਾ ਲੁਧਿਆਣਾ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਹਾਂਜੀ, ਤੁਹਾਡਾ ਬਹੁਤ ਬਹੁਤ ਸਵਾਗਤ ਜੀ।
0: ਸ਼ੁਕਰੀਆ ਜੀ। ਅਤੇ ਅੱਜ ਕਿੰਨੇ ਕੁ ਖੁਸ਼ ਹੋ ਜੀ, ਅੱਜ ਤਾਂ 90 ਸਾਲ ਪੂਰੇ ਹੋ ਗਏ ਆਕਾਸ਼ਵਾਣੀ ਨੂੰ।
1: ਹਾਂਜੀ ਹਾਂਜੀ ਮੈਮ, ਬਹੁਤ ਬਹੁਤ ਮੁਬਾਰਕਾਂ ਜੀ।
0: ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਅਤੇ ਅੱਜ ਗੀਤ ਕਿਹੜਾ ਸੁਣੋਗੇ?
1: ਸਾਡੇ ਵੀ 30 ਸਾਲ ਹੋ ਗਏ ਜੀ ਜੁੜਿਆ ਨੂੰ ਇਸ ਨੰਬਰੇ ਨੂੰ।
0: ਕੀ ਬਾਤ ਹੈ ਜੀ, ਦੇਖੋ ਇਹੀ ਪਿਆਰ ਹੈਗਾ ਹੈ ਜਿਹੜਾ ਹਮੇਸ਼ਾ ਬਰਕਰਾਰ ਰਹੇਗਾ। ਤੇ ਤੁਸੀਂ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਰੇਨਬੋ ਦਾ ਜ਼ਿੰਦਗੀ ਭਈਆ ਜੀ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆਪਣੇ।
0: ਸ਼ੁਕਰੀਆ ਜੀ।
1: ਹਾਂਜੀ ਹਾਂਜੀ
0: ਜੀ, ਤੇ ਗੀਤ ਕਿਹੜਾ ਸੁਣੋਗੇ?
1: ਮੈਂ ਗੀਤ ਆਪਾਂ ਸੁਣਨਾ ਜੀ, ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਚੁੱਪ ਕਰਕੇ ਰਹਿ ਜਾ।
0: ਵਾਹ ਜੀ ਵਾਹ, ਮਿੱਤਰਾਂ ਦਾ ਚੱਲਿਆ ਟਰੱਕ ਨਹੀਂ, ਵਿੱਚ ਉਹਨੇ ਲਾਇਆ FM ਰੇਨਬੋ।
1: ਬਹੁਤ ਬਹੁਤ ਤੁਹਾਨੂੰ ਪ੍ਰਮਾਤਮਾ ਰੱਖੀਆਂ ਵਾਸਤੇ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀ ਫਰਮਾਇਸ਼ 'ਤੇ ਆ ਰਿਹਾ ਜੀ ਇਹ ਗੀਤ। ਜੀ ਦੋਸਤੋ, ਜੇ ਤੁਸੀਂ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਹੈ ਤਾਂ ਸਿਰਫ ਨੰਬਰ ਮਿਲਾ ਕੇ ਪਹੁੰਚ ਜਾਓ ਪ੍ਰੋਗਰਾਮ ਪੰਜਾਬੀ ਤੜਕਾ 'ਚ।

0: ਮਿੱਤਰਾਂ ਦਾ ਟਰੱਕ ਪਤਾ ਨਹੀਂ ਕਿੱਥੇ ਪਹੁੰਚਿਆ, ਪਰ ਅਗਲੇ ਦੋਸਤ ਸਾਡੇ ਕੋਲ ਜ਼ਰੂਰ ਪਹੁੰਚ ਗਏ ਨੇ, ਗੱਲ ਕਰਦੇ ਉਹਨਾਂ ਦੇ ਨਾਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਟਰੱਕ ਪਹੁੰਚਿਆ ਸੀ, ਦੇਖ ਲਓ ਹਿਸਾਰ ਜੀ, ਆਪਾਂ ਹਿਸਾਰ ਤੋਂ ਚੜ੍ਹਨ ਲੱਗੇ ਸੀ।
0: ਕੀ ਬਾਤ ਹੈ ਜੀ, ਹਿਸਾਰ ਤੋਂ ਪਹੁੰਚੇ ਨੇ ਸਾਡੇ ਕੋਲ ਕਿਹੜੇ ਦੋਸਤ?
1: ਕੁਲਵੰਤ ਸਿੰਘ।
0: ਕੁਲਵੰਤ ਜੀ, ਕੀ ਕੰਮ ਕਰਦੇ ਹੋ?
1: ਆਪਾਂ ਜੀ ਲੱਕੜ ਦਾ ਕੰਮ ਕਰੀਦਾ ਜੀ।
0: ਠੀਕ ਹੈ ਜੀ, ਅਤੇ ਕਿਹੜੇ ਕਿਹੜੇ ਡਿਜ਼ਾਈਨ ਸੋਹਣੇ ਸੋਹਣੇ ਚੱਲ ਰਹੇ ਨੇ ਅੱਜ ਕੱਲ੍ਹ?
1: ਅੱਜ ਕੱਲ੍ਹ ਬਸ ਉੱਪਰ ਦੇ ਡਿਜ਼ਾਈਨ ਚੱਲ ਰਹੇ ਜੀ, ਉੱਪਰਲੇ ਜੀ, ਜਿੱਦਾਂ ਕੋਈ ਦਿਖਾ ਦਿੰਦਾ ਆ ਕੇ ਆਹ ਡਿਜ਼ਾਈਨ ਸਾਨੂੰ ਤਿਆਰ ਚਾਹੀਦਾ ਜੀ, ਬਿਲਕੁਲ ਇੱਦਾਂ ਦਾ ਬਣਾਓ ਜੀ, ਉੱਦਾਂ ਦਾ ਬਣਾ ਦੇਣੇ।
0: ਅੱਛਾ ਜੀ, ਅਤੇ ਬਹੁਤ ਅੱਛੀ ਗੱਲ ਹੈ, ਇਹ ਤਾਂ ਤੁਹਾਡੇ ਹੱਥ ਵਿੱਚ ਹੁਨਰ ਹੈਗਾ ਹੈ ਕਿ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਕੰਮ ਕਰ ਰਹੇ ਹੋ। ਅਤੇ ਜਿੱਦਾਂ ਦਾ ਵੀ ਕੋਈ ਵੀ ਕਿਸੇ ਵੀ ਤਰੀਕੇ ਦਾ ਡਿਜ਼ਾਈਨ ਹੋਵੇ ਤੁਸੀਂ ਬਣਾ ਲੈਂਦੇ ਹੋ?
1: ਜਿਹੜਾ ਵੀ ਦੱਸ।
0: ਕਦੀ ਦਿੱਕਤ ਆਈ ਹੈ ਕਿਸੇ ਕੋਈ ਇੱਦਾਂ ਦਾ ਡਿਜ਼ਾਈਨ ਆ ਗਿਆ ਹੋਵੇ, ਕੋਈ ਕਸਟਮਰ ਆ ਗਿਆ ਹੋਵੇ, ਨਹੀਂ ਜੀ ਅਸੀਂ ਤਾਂ ਆਹੀ ਬਣਵਾਉਣਾ, ਜਿੱਦਾਂ ਮਰਜ਼ੀ ਕਰਕੇ ਦਿਓ?
1: ਨਹੀਂ ਜੀ, ਫਿਰ ਗਾਹਕ ਨੂੰ ਆਪੇ ਬਿਠਾ ਲਈਦਾ ਜੀ, ਬਈ ਅਸੀਂ ਤਾਂ ਇੱਦਾਂ ਦਾ ਬਣਾਉਂਗੇ, ਉਹ ਨਹੀਂ ਚੱਲਦੇ ਹੈਗੇ, ਬਸ ਗਾਹਕ ਉੱਥੇ ਫਿਰ ਠੰਡਾ ਪੈ ਜਾਂਦਾ।
0: ਠੀਕ ਹੈ ਜੀ, ਅਤੇ ਤੁਸੀਂ ਆਪਣਾ ਨਾਮ ਮੈਨੂੰ ਕੁਲਜੀਤ ਦੱਸਿਆ?
1: ਹਾਂਜੀ
0: ਜੀ। ਕੁਲਜੀਤ ਜੀ, ਅੱਜ ਗੀਤ ਕਿਹੜਾ ਸੁਣੋਗੇ ਤੁਸੀਂ?
1: ਸੁਣਾ ਦਿਓ ਜੀ, ਕਦੀ ਖਾਣੀ ਚਾਹੀਦੀ ਰੋਟੀ ਬੰਦੇ ਜੀ।
0: ਬਿਲਕੁਲ ਜੀ, ਸੋਹਣੇ ਜੀ ਸੋਹਣਾ ਜਿਹਾ ਗੀਤ ਹੈਗਾ ਗੁਰਦਾਸ ਮਾਨ ਦਾ, ਜ਼ਰੂਰ ਪਲੇ ਕਰਾਂਗੇ ਤੁਹਾਡੇ ਲਈ, ਅਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਜੀ।
0: ਜੀ ਜੀ ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਜਿਹੜਾ ਗੀਤ ਸੁਣਨਾ ਚਾਹੁੰਦੇ ਨੇ ਜ਼ਰੂਰ ਪਲੇ ਕਰਾਂਗੇ, ਪਰ ਇਸ ਬ੍ਰੇਕ ਤੋਂ ਬਾਅਦ।

0: ਗੱਲ ਕਰਨੀ ਚਾਹੁੰਦਾ
1: ਜ਼ਰੂਰ ਜੀ।
0: ਤਿੰਨ ਦੋਸਤ ਸੀਗੇ ਨਾ, ਤਿੰਨ ਦੋਸਤ ਚਾਹ ਪੀ ਚੱਲ ਗਏ ਬੈਠ ਕੇ ਹੋਟਲ ਤੇ
1: ਜੀ।
0: ਇੱਕ ਗੋਰਾ ਸੀ, ਇੱਕ ਜਪਾਨੀ ਸੀ, ਇੱਕ ਪੰਜਾਬੀ ਸੀ
1: ਜੀ।
0: ਚਾਹ ਆਈ, ਚਾਹ ਪੀਤੀ, ਗੋਰੇ ਨੇ ਚਾਹ ਪੀਤੀ, ਕੱਪ ਮੁੱਧਾ ਰੱਖ ਦਿੱਤਾ।
1: ਹਾਂਜੀ।
0: ਜਪਾਨੀ ਨੇ ਚਾਹ ਪੀਤੀ, ਉਹਨੇ ਕੱਪ ਸਿੱਧਾ ਰੱਖ ਦਿੱਤਾ
1: ਜੀ।
0: ਪੰਜਾਬੀ ਨੇ ਚਾਹ ਪੀਤੀ, ਉਹਨੇ ਕੱਪ ਟੇਢਾ ਰੱਖ ਦਿੱਤਾ। ਉਹ ਵੇਟਰ ਆਇਆ, ਉਹਨੇ ਜੋ ਦੇਖਿਆ ਕਹਿੰਦਾ ਵੀ ਗੋਰੇ ਨੇ ਕੱਪ ਮੁੱਧਾ ਰੱਖਿਆ, ਵੀ ਇਹਨੇ ਚਾਹ ਨਹੀਂ ਲੈਣੀ।
1: ਅੱਛਾ ਜੀ।
0: ਜਪਾਨੀ ਨੇ ਕੱਪ ਸਿੱਧਾ ਰੱਖਿਆ, ਵੀ ਚਾਹ ਲੈਣੀ ਇਹਨੇ
1: ਜੀ।
0: ਇਹ ਪੰਜਾਬੀ ਨੇ ਕਿਉਂ ਟੇਢਾ ਰੱਖਿਆ,
1: ਉਹਨੇ ਅੱਧਾ ਕੱਪ ਪੀਣਾ ਆਉਣਾ। ਜ਼ਰੂਰ ਜੀ, ਤੁਹਾਡੇ ਲਈ ਪਲੀ ਕਰਾਂਗੇ ਗੀਤ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਜੀ ਦੋਸਤੋ, ਵੈਸੇ ਜਦੋਂ ਵੀ ਚਾਹ ਦੀ ਗੱਲ ਹੁੰਦੀ ਹੈ ਨਾ, ਤੇ ਦਿਲ ਖੁਸ਼ ਹੋ ਜਾਂਦਾ ਸੁਣ ਕੇ ਨਾਮ ਚਾਹ ਦਾ, ਕਿਉਂਕਿ ਅਸੀਂ ਇੰਨੀ ਕੁ ਚਾਹ ਪੀਂਦੇ ਹੈਗੇ ਹਾਂ ਨਾ। ਕਈ ਵਾਰੀ ਦੇਖਿਆ ਜਾਂਦਾ ਇੰਨੀ ਗਰਮੀ ਪੈ ਰਹੀ ਹੁੰਦੀ, ਫਿਰ ਵੀ ਦਿਲ ਕਰਦਾ ਕਿ ਚਲੋ ਇੱਕ ਕੱਪ ਚਾਹ ਦਾ ਪੀ ਹੀ ਲਈਏ। ਮੈਨੂੰ ਮੇਰਾ ਵੀ ਦਿਲ ਕਰ ਰਿਹਾ, ਪਰ ਫਿਲਹਾਲ ਦੀ ਘੜੀ ਮੈਂ ਨਹੀਂ ਪੀਊਂਗੀ ਚਾਹ, ਕਿਉਂਕਿ ਮੈਂ ਤਾਂ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ ਅਤੇ ਮੈਂ ਪਲੇ ਕਰਨ ਲੱਗੀ ਤੁਹਾਡੀ ਫਰਮਾਇਸ਼ 'ਤੇ ਇਹ ਗੀਤ।

0: ਪ੍ਰੋਗਰਾਮ ਤੁਸੀਂ ਖੂਬ ਇੰਜੋਏ ਕਰ ਰਹੇ ਹੋ, ਫਟਾਫਟ ਨੰਬਰ ਵੀ ਮਿਲਾ ਰਹੇ ਹੋ, ਅਗਲੇ ਦੋਸਤ ਪਹੁੰਚ ਗਏ ਨੇ ਸਾਡੇ ਕੋਲ। ਹੈਲੋ,
1: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਜੀ ਚਰਨਜੀਤ ਸਿੰਘ ਚੰਨਾ, ਆਨੰਦ ਨਗਰ ਨੀਅਰ ਮਕਸੂਦਾ ਜਲੰਧਰ ਤੋਂ ਬੋਲ ਰਿਹਾ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ।
1: ਸ਼ੁਕਰੀਆ ਜੀ, ਤੁਹਾਡਾ ਵੀ ਬਹੁਤ ਬਹੁਤ ਜੀ।
0: ਸ਼ੁਕਰੀਆ ਜੀ। ਤੇ ਅੱਜ ਕਿਹੜਾ ਗੀਤ ਸੁਣਨਾ ਪਸੰਦ ਕਰੋਗੇ?
1: ਗੀਤ ਤੋਂ ਪਹਿਲਾਂ ਮੇਰੀ ਇੱਕ ਰਿਕੁਐਸਟ ਹੈ ਜੀ।
0: ਜੀ ਜੀ ਜ਼ਰੂਰ।
1: 15 ਦਿਨਾਂ ਬਾਅਦ ਮੇਰੀ ਕਾਲ ਲੱਗੀ ਆ, ਲੱਗੇ ਵੀ ਕਿਸ ਤਰ੍ਹਾਂ ਜੀ, ਇੱਕ ਕਾਲਰ ਤਿੰਨ ਤਿੰਨ ਨਾਂ ਬਦਲ ਕੇ 3 ਵਾਰਾਂ ਕਾਲ ਲਾਈ ਜਾਂਦਾ ਜੀ।
0: ਜੀ,
1: ਇਹ ਬਹੁਤ ਮਾੜੀ ਗੱਲ ਆ, ਨਾਂ ਬਦਲ ਕੇ ਜੇ ਕਾਲ ਲਾਉਣੀ ਹੋਵੇ ਤੇ ਅਸੀਂ ਵੀ ਲਾ ਸਕਦੇ ਹਾਂ ਜੀ।
0: ਬਿਲਕੁਲ ਜੀ, ਉਹੀ ਕਹਿੰਦੇ ਨਾ, ਚਿੱਕੜ ਦੇ ਵਿੱਚ ਵੱਟਾ ਮਾਰਾਂਗੇ ਤੇ ਚਿੱਕੜ ਆਪਣੇ ਤੇ ਪਏਗਾ। ਆਪਾਂ ਸਹੀ ਹੈਗੇ ਆ, ਅਸੀਂ ਕੁਛ ਗੈਪ ਪਾ ਕੇ ਕਾਲ ਕਰਦੇ ਆ, ਹੁਣ ਜਿਹੜੇ ਅੱਧਾ ਕਰਦੇ ਨੇ ਉਹਨਾਂ ਨੂੰ ਆਪ ਇਹ ਗੱਲ ਸਮਝਣੀ ਚਾਹੀਦੀ ਹੈ ਜੀ।
1: ਕੁਲਜੀਤ ਕਹਿ ਰਿਹਾ ਸੀ ਜੀ, ਇਹਦਾ ਨਾਮ ਅਸਲੀ ਹੈਗਾ ਸ਼ੰਮੀ ਵਰਮਾ
0: ਜੀ। ਇਸ ਤਰ੍ਹਾਂ ਹੈ ਕਿ ਤੁਸੀਂ ਮੈਨੂੰ ਇਹ ਦੱਸੋ, ਗੀਤ ਕਿਹੜਾ ਸੁਣਨਾ ਅੱਜ ਦਿਨ ਦਾ? ਅੱਜ ਜਿਹੜਾ ਦਿਹਾੜਾ ਹੈ ਨਾ, ਬਹੁਤ ਵਧੀਆ ਹੈ, ਆਕਾਸ਼ਵਾਣੀ ਨੂੰ 90 ਸਾਲ ਪੂਰੇ ਹੋ ਰਹੇ ਨੇ। ਸੋ ਇਸ ਚੀਜ਼ ਦੀ ਖੁਸ਼ੀ ਦੇ ਵਿੱਚ ਤੁਸੀਂ ਦੱਸੋ ਅੱਜ ਗੀਤ ਕਿਹੜਾ ਸੁਣਨਾ ਹੈ?
1: ਗਾਣਾ ਹੈਗਾ ਜੀ, ਮਾਵਾਂ ਹੁੰਦੀਆਂ ਆ ਤੇ ਹਰਭਜਨ ਮਾਨ ਦਾ ਗਾਣਾ ਜੀ, 3 ਰੰਗ ਨਹੀਂ ਲੱਭਣੇ ਬੀਬਾ, ਹੁਸਨ ਜਵਾਨੀ ਤੇ ਮਾਪੇ।
0: ਵਾਹ ਜੀ ਵਾਹ, ਬਹੁਤ ਖੂਬ ਗੀਤ ਤੁਸੀਂ ਫਰਮਾਇਸ਼ ਕੀਤੀ ਹੈ ਤੇ ਚੰਨਾ ਜੀ, ਤੁਹਾਡੀ ਫਰਮਾਇਸ਼ ਤੇ ਗੀਤ ਪਲੇ ਕਰਾਂਗੇ ਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਸ਼ੁਕਰੀਆ ਜੀ।
0: ਜੀ ਦੋਸਤੋ, ਵੈਸੇ ਜਦੋਂ ਤੁਸੀਂ ਥੋੜ੍ਹਾ ਟਾਈਮ ਗੈਪ ਪਾ ਕੇ ਫੋਨ ਕਰਦੇ ਹੋ ਤਾਂ ਅੱਛੀ ਗੱਲ ਹੈ, ਕਿਉਂਕਿ ਉਹਦੇ ਵਿੱਚ ਇੱਦਾਂ ਹੁੰਦਾ ਕਿ ਸਾਡੇ ਜਿਹੜੇ ਨਵੇਂ ਦੋਸਤ ਜੁੜਦੇ ਨੇ ਉਹ ਬਹੁਤ ਅੱਛਾ ਲੱਗਦਾ। ਪਰ ਜੇ ਕਿਸੇ ਤਰੀਕੇ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਉਹਨੂੰ ਅਵੋਇਡ ਕੀਤਾ ਜਾਵੇ, ਤੁਹਾਡਾ ਜੇ ਇੱਕ ਵਾਰੀ ਕਾਲ ਲੱਗ ਚੁੱਕਿਆ ਤਾਂ ਤੁਹਾਨੂੰ ਥੋੜ੍ਹਾ ਜਿਹਾ ਸਬਰ ਕਰਨਾ ਚਾਹੀਦਾ ਤਾਂ ਕਿ ਦੂਸਰੇ ਦੀ ਵਾਰੀ ਵੀ ਆ ਸਕੇ। ਸੋ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹੇਗਾ, ਇੰਜੋਏ ਕਰਦੇ ਹਾਂ ਜੀ ਹਰਭਜਨ ਮਾਨ ਦੀ ਆਵਾਜ਼ ਵਿੱਚ ਇਸ ਗੀਤ ਨੂੰ।
2: ਬੇੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ

0: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
1: ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in।

0: ਨੀਰ ਸੁਣਾ ਦੇ ਜੀ ਗੁਰਦਾਸ ਮਾਨ ਦਾ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ।
1: ਜ਼ਰੂਰ ਜੀ ਜ਼ਰੂਰ ਪਲੇ ਕਰਾਂਗੇ ਗੀਤ ਤੁਹਾਡੇ ਲਈ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ,
0: ਧੰਨਵਾਦ ਜੀ।
1: ਜੀ ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਸੋਹਣਾ ਜਿਹਾ ਗੀਤ ਪਲੇ ਕਰਨ ਲੱਗੇ ਹਾਂ, ਅਤੇ ਤੁਸੀਂ ਕੀ ਕਰਨਾ ਜੀ, ਇੰਤਜ਼ਾਰ ਨਹੀਂ ਕਰਨਾ, ਨੰਬਰ ਮਿਲਾਓ, ਨੰਬਰ ਮਿਲਾਓ, ਛੇਤੀ ਛੇਤੀ ਪਹੁੰਚ ਜਾਓ ਪ੍ਰੋਗਰਾਮ ਪੰਜਾਬੀ ਤੜਕਾ 'ਚ।

0: ग्यारह बज के 45 मिनट हुए सके, हुण नाल ही जल्दी जल्दी 11:46 हो गए ने, ते हुण असीं गल करदे हां अगले दोस्त नाल। हैलो
1: हैलो, नमस्कार मैडम जी, गुड मॉर्निंग जी।
0: नमस्कार जी, गुड मॉर्निंग। केड़े दोस्त पहुंचे ने साडे कोल?
1: ਹਾਂਜੀ ਇੰਦਰਪ੍ਰੀਤ ਮੈਡਮ ਜੀ, ਬਿੱਟੂ ਬੋਲ ਰਿਹਾ ਜੀ, ਦਰਸ਼ਨ ਬੈਕ ਸ਼ੈਕ ਮੰਗੂ ਸੀ ਉਹਦੇ ਮੈਡਮ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ।
1: ਥੈਂਕ ਯੂ ਜੀ, ਥੈਂਕ ਯੂ ਜੀ, ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ,
0: ਸ਼ੁਕਰੀਆ ਜੀ। ਤੇ ਹੋਰ ਵੀ ਵਧੀਆ ਹੋ ਜਾਏਗਾ ਪ੍ਰੋਗਰਾਮ ਜੇ ਤੁਸੀਂ ਦੱਸ ਦੋਗੇ ਕਿ ਕਿਹੜੀ ਤੁਹਾਡੀ ਫਰਮਾਇਸ਼ ਹੈ ਗੀਤ ਦੀ।
1: ਹਾਂਜੀ ਮੈਡਮ ਜੀ, ਤੁਸੀਂ ਗਾਣਾ ਸੁਣਾ ਦੋ, ਫਿਲਮ ਲੈ ਗਈ ਚੰਦ ਪਰਦੇਸੀ, ਉਹਦਾ ਗਾਣਾ ਰੋਜ਼ ਤੱਕਦੀ ਫਿਲਮ ਪੈਣਾ, ਬਹੁਤ ਮਿਹਰਬਾਨੀ, ਸ਼ੁਕਰੀਆ।
0: ਜ਼ਰੂਰ ਜੀ, ਤੁਹਾਡੇ ਲਈ ਇਹ ਗੀਤ ਲੈ ਕਰਾਂਗੇ, ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਬਿੱਟੂ ਜੀ।
1: ਓਕੇ ਜੀ, ਬਾਏ ਬਾਏ।
0: ਬਾਏ ਬਾਏ ਜੀ। ਜੀ ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਪਲੇ ਕਰਨ ਲੱਗੀ ਹਾਂ ਗੀਤ। ਜੇ ਤੁਸੀਂ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਹੈ 0181 ਤੇ 174 ਨੰਬਰ ਮਿਲਾ ਕੇ ਪਹੁੰਚ ਜਾਓ ਪ੍ਰੋਗਰਾਮ ਪੰਜਾਬੀ ਤੜਕਾ 'ਚ।

0: ਬਹੁਤ ਵਧੀਆ ਜਿਹਾ ਗੀਤ ਤੁਸੀਂ ਹੁਣੇ ਸੁਣਿਆ। ਅਗਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ। ਹੈਲੋ,
1: ਹੈਲੋ ਮੈਮ, ਗੁੱਡ ਮਾਰਨਿੰਗ ਮੈਮ।
0: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਕੌਣ ਦੋਸਤ ਗੱਲ ਕਰ ਰਹੇ ਨੇ? ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ।
1: ਥੈਂਕ ਯੂ ਮੈਡਮ। ਮੈਡਮ, ਘਰ ਘਰ ਤਰੱਕੀਆਂ
0: ਜੀ ਜੀ,
1: ਤਰੱਕੀਆਂ ਖੁਸ਼ੀਆਂ ਦੇ ਪਲ ਆਏ, 90 ਸਾਲ ਦੀਆਂ ਸਭ ਕੋ ਵਧਾਈਆਂ ਹੋ ਮੈਡਮ ਜੀ, ਖੁਸ਼ੀਆਂ ਦੇ ਪਲ ਆਏ ਜੀ।
0: ਵਾਹ ਜੀ ਵਾਹ, ਬਹੁਤ ਖੂਬ ਬਹੁਤ ਖੂਬ ਲਾਈਨਾਂ ਤੁਸੀਂ ਸੁਣਾਈਆਂ ਨੇ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ। ਤੇ ਜੀ, ਤੇ ਅੱਜ ਗੀਤ ਕਿਹੜਾ ਸੁਣੋਗੇ?
1: ਗੱਦਰ ਸਿੰਘ ਨੂੰ ਲਾ ਦਿਓ ਮੈਮ
0: ਜੀ। ਜ਼ਰੂਰ ਜੀ, ਤੁਹਾਡੇ ਲਈ ਗੀਤ ਪਲੇ ਕਰਾਂਗੇ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਮੈਮ
0: ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਆ ਰਿਹਾ ਗੀਤ, ਜੇ ਤੁਸੀਂ ਵੀ ਗੱਲ ਕਰਨਾ ਚਾਹੁੰਦੇ ਹੋ ਤਾਂ ਫਟਾਫਟ 0181 ਤੇ 42 174 ਨੰਬਰ ਮਿਲਾ ਕੇ ਪਹੁੰਚ ਜਾਓ ਪ੍ਰੋਗਰਾਮ ਪੰਜਾਬੀ ਤਰਕਾ।

ਦੋਸਤੋ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਹੋਮ ਸਵੀਟ ਹੋਮ ਤੁਹਾਡੇ ਆਪਣੇ ਫੇਵਰਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ 12:03 ਹੋ ਰਹੇ ਨੇ ਅਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਹੁਣ ਤੁਸੀਂ ਕੀ ਕਰਨਾ ਹੈ ਜੀ ਤੁਹਾਨੂੰ ਪਤਾ ਤੁਸੀਂ ਡਾਇਰੀ ਅਤੇ ਪੈਨ ਲੈ ਕੇ ਬੈਠਣਾ ਕਿਉਂਕਿ ਕਿੰਨੀਆਂ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਹੁੰਦੀਆਂ ਜਿਹੜੀਆਂ ਤੁਸੀਂ ਨੋਟ ਵੀ ਕਰਨੀਆਂ ਹੁੰਦੀਆਂ ਅਤੇ ਨਾਲ ਸੋਹਣੇ ਸੋਹਣੇ ਗੀਤ ਵੀ ਇੰਜੋਏ ਕਰਨੇ ਹੁੰਦੇ ਆ ਅਤੇ ਹੁਣ ਮੈਨੂੰ ਪਤਾ ਕਿ ਮੈਨੂੰ ਥੋੜ੍ਹੀ ਦੇਰ ਲਈ ਆਪਣੀ ਜਿਹੜੀ ਮੈਂ ਬਾਣੀ ਬੋਲ ਰਹੀ ਹਾਂ ਉਹ 'ਤੇ ਥੋੜ੍ਹੀ ਦੇਰ ਲਈ ਬ੍ਰੇਕ ਲਗਾਉਣੀ ਪਏਗੀ ਕਿਉਂਕਿ ਗੀਤ ਹੈ ਪ੍ਰਭ ਗਿੱਲ ਦੀ ਆਵਾਜ਼ ਵਿੱਚ ਸੁਣਦੇ ਹਾਂ ਇਸ ਗੀਤ ਨੂੰ

ਮੈਨੂੰ ਤਾਂ ਨਹੀਂ ਪਤਾ ਪਿਆਰ ਦਾ ਅਸਰ ਹੈ ਕਾਹਦਾ ਅਸਰ ਹੈ, ਜਿਹੜੀ ਰਾਤ ਨੂੰ ਨੀਂਦ ਨਹੀਂ ਆਉਂਦੀ, ਜੇ ਰਾਤ ਨੂੰ ਨੀਂਦ ਨਹੀਂ ਆਉਂਦੀ ਤੁਸੀਂ ਇਨਸੋਮਨੀਆ ਦੇ ਸ਼ਿਕਾਰ ਹੋ ਸਕਦੇ ਹੋ। ਕਹਿਣ ਦਾ ਭਾਵ ਇਹ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਰਾਤ ਨੂੰ ਤੁਹਾਨੂੰ ਨੀਂਦ ਸੋਹਣੀ ਆਵੇ, ਅੱਛੀ ਆਵੇ, ਸਾਊਂਡ ਸਲੀਪ ਆਵੇ, ਅਤੇ ਸਵੇਰੇ ਉੱਠੋ ਅਤੇ ਬਿਲਕੁਲ ਫਰੈਸ਼, ਤਾਜ਼ਾ ਤਾਜ਼ਾ ਮਹਿਸੂਸ

ਯੂਜ ਕਰੋ ਅਤੇ ਉਹਦੇ ਲਈ ਤੁਹਾਨੂੰ ਕੁਛ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ। ਤੁਹਾਨੂੰ ਮੈਂ ਕੁਛ ਹਰਬਲ ਡਰਿੰਕਸ ਦੱਸੂੰਗੀ ਜਿਹੜੇ ਕਿ ਤੁਸੀਂ ਘਰ ਹੀ ਬਣਾ ਸਕਦੇ ਹੋ। ਸਭ ਤੋਂ ਪਹਿਲਾਂ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਦੇ ਵਿੱਚ ਤੁਸੀਂ ਜੈਫਲ ਜਿਹੜਾ ਹੈਗਾ ਉਹ ਪਾ ਕੇ, ਪਿੰਚ ਜੈਫਲ, ਜ਼ਿਆਦਾ ਨਹੀਂ ਕਿਉਂਕਿ ਉਹ ਬਹੁਤ ਗਰਮ ਹੁੰਦਾ, ਅਤੇ ਨਾਲ ਹੀ ਥੋੜ੍ਹੀ ਜਿਹੀ ਹਲਦੀ ਪਾ ਕੇ ਸੌਣ ਤੋਂ ਪਹਿਲਾਂ ਤੁਸੀਂ ਇਹਨੂੰ ਲੈ ਸਕਦੇ ਹੋ। ਦੂਸਰੀ ਚੀਜ਼, ਜੇ ਤੁਸੀਂ ਚਾਹੁੰਦੇ ਹੋ ਕਿ ਬਈ ਤੁਸੀਂ ਦੁੱਧ ਨਹੀਂ ਪੀਣਾ ਪਸੰਦ ਕਰਦੇ ਰਾਤ ਨੂੰ, ਤਾਂ ਫਿਰ ਤੁਸੀਂ ਕੈਮੋਮਾਈਲ ਟੀ ਲੈ ਸਕਦੇ ਹੋ। ਕੈਮੋਮਾਈਲ ਟੀ ਬਹੁਤ ਹੀ ਜ਼ਿਆਦਾ ਤੁਹਾਨੂੰ ਰਿਲੈਕਸ ਕਰਦੀ ਹੈਗੀ ਹੈ। ਐਂਟੀ ਆਕਸੀਡੈਂਟ ਜਿਹੜਾ ਹੁੰਦਾ ਹੈ, ਇਹ ਤੁਹਾਡੇ ਬ੍ਰੇਨ ਨੂੰ ਸਿਗਨਲ ਪਹੁੰਚਾਉਂਦੀ ਹੈ ਕਿ ਬਈ ਜਿੰਨੀ ਐਂਗਜ਼ਾਇਟੀ ਹੈ, ਜਿੰਨਾ ਸਟ੍ਰੈਸ ਹੈ, ਉਹਨੂੰ ਬਾਹਰ ਕੱਢ ਦਿਉ ਅਤੇ ਆਰਾਮ ਨਾਲ ਸੋਹਣੀ ਜਿਹੀ ਸਲੀਪ ਲਓ। ਜੇ ਤੁਹਾਨੂੰ ਇਹ ਵੀ ਨਹੀਂ ਪਸੰਦ ਤਾਂ ਤੁਸੀਂ ਅਸ਼ਵਗੰਧਾ ਮਿਲਕ ਪੀ ਸਕਦੇ ਹੋ। ਇੱਕ ਸਪੂਨ ਤੁਸੀਂ ਅਸ਼ਵਗੰਧਾ ਪਾਊਡਰ ਯੂਜ਼ ਕਰ ਸਕਦੇ ਹੋ ਗਰਮ ਦੁੱਧ ਦੇ ਵਿੱਚ। ਇਹਦੇ ਨਾਲ ਕੋਰਟੀਸੋਲ ਲੈਵਲਸ ਘੱਟ ਹੁੰਦੇ ਅਤੇ ਤੁਹਾਡਾ ਜਿਹੜਾ ਬੈਲੈਂਸ ਹੁੰਦਾ ਹੈ ਸਟ੍ਰੈਸ। ਇੰਨੀਆਂ ਚੀਜ਼ਾਂ ਤੁਹਾਨੂੰ ਦੱਸਦੀ ਹਾਂ ਘਰ ਦੇ ਵਿੱਚ ਹੀ, ਤੁਹਾਨੂੰ ਬਾਹਰ ਜਾ ਕੇ ਕੋਈ ਮੈਡੀਸਨਸ ਖਾਣ ਦੀ ਜ਼ਰੂਰਤ ਨਹੀਂ ਹੈ। ਕਈ ਵਾਰੀ ਕੁਛ ਘਰ ਦੀਆਂ ਹੀ ਟਿਪਸ ਹੁੰਦੀਆਂ ਹੈਗੀਆਂ ਜਿਹਦੇ ਨਾਲ ਤੁਸੀਂ ਆਰਾਮ ਦੇ ਨਾਲ ਆਪਣੀ ਜਿਹੜੀ ਨੀਂਦ ਹੈ ਉਹਨੂੰ ਵਧੀਆ ਬਣਾ ਸਕਦੇ ਹੋ। ਉਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹੈਗੀਆਂ ਜੋ ਤੁਸੀਂ ਕਰ ਸਕਦੇ ਹੋ। ਇੱਕ ਤਾਂ ਸਭ ਤੋਂ ਇੰਪੋਰਟੈਂਟ ਗੱਲ ਹੈ, ਰਾਤ ਨੂੰ ਸੌਣ ਤੋਂ ਪਹਿਲਾਂ ਅੱਛੇ ਤਰੀਕੇ ਦੇ ਨਾਲ ਆਪਣੇ ਹੱਥ ਪੈਰ ਧੋ ਕੇ ਸੌਣਾ ਚਾਹੀਦਾ। ਇਹਦੇ ਨਾਲ ਵੀ ਅੱਛੀ ਸਲੀਪ ਆਉਂਦੀ ਹੈ। ਜੇ ਤੁਸੀਂ ਰਾਤ ਨੂੰ ਇਹ ਵਾਰਮ ਬਾਥ ਲੈ ਰਹੇ ਹੋ ਗਰਮ ਪਾਣੀ ਦਾ, ਹੁਣ ਤਾਂ ਗਰਮੀਆਂ ਦਾ ਮੌਸਮ ਹੈ, ਹੁਣ ਤਾਂ ਨਹੀਂ ਲੈ ਸਕਦੇ, ਬਟ ਫਿਰ ਵੀ ਤੁਸੀਂ ਅੱਛਾ ਇੱਕ ਫੁੱਟ ਮਸਾਜ ਲੈ ਸਕਦੇ ਹੋ। ਕੋਕੋਨਟ ਦਾ ਤੇਲ ਜਾਂ ਤਿਲ ਦਾ ਤੇਲ, ਉਹ ਥੋੜ੍ਹਾ ਜਿਹਾ ਆਪਣੇ ਤਲੀਆਂ ਦੇ ਪੈਰਾਂ ਦੇ ਨੀਚੇ ਅੱਛੇ ਤਰੀਕੇ ਦੇ ਨਾਲ ਮਲੋ, ਦੇਖਿਓ ਤੁਹਾਨੂੰ ਉਹਨਾਂ ਵੀ ਨੀਂਦ ਆਏਗੀ। ਜਾਂ ਫਿਰ ਪੈਪਰ, ਮਾਫੀ ਚਾਹੁੰਦੀ ਹਾਂ, ਪਿੱਲੋ ਸਪਰੇ ਹੁੰਦੀ ਹੈਗੀ ਹੈ ਅਲੱਗ ਅਲੱਗ ਫਲੇਵਰਸ ਦੀ, ਜੋ ਤੁਹਾਨੂੰ ਫਲੇਵਰ ਪਸੰਦ ਹੈ। ਜਿੱਦਾਂ ਕਿ ਲੈਵੈਂਡਰ ਜਿਹੜਾ ਹੈਗਾ ਉਹ ਕਾਫੀ ਅੱਛਾ ਹੈਗਾ ਹੈ, ਜਿਹੜਾ ਕਿ ਸੂਦਿੰਗ ਹੁੰਦੀ ਉਹਦੀ ਖੁਸ਼ਬੂ, ਅਤੇ ਤੁਸੀਂ ਉਹ ਖੁਸ਼ਬੂ ਦੇ ਨਾਲ ਥੋੜ੍ਹਾ ਜਿਹਾ ਰਿਲੈਕਸ ਹੋ ਸਕਦੇ ਹੋ ਅਤੇ ਤੁਹਾਨੂੰ ਨੀਂਦ ਬਹੁਤ ਸੋਹਣੀ ਆ ਸਕਦੀ ਹੈ। ਹਾਲੇ ਵੀ ਨਹੀਂ ਪਸੰਦ ਆਈ ਇਹਨਾਂ ਵਿੱਚੋਂ ਕੋਈ ਗੱਲ, ਅਤੇ ਫਿਰ ਤਾਂ ਮੈਨੂੰ ਸਿੱਧਾ ਹੀ ਹੋਣਾ ਪੈਣਾ ਤੁਹਾਡੇ ਨਾਲ ਭਈ। ਉਹ ਇਹ ਗੱਲ ਹੈ ਕਿ ਭਾਈ ਰਾਤ ਨੂੰ ਸੌਣ ਤੋਂ ਪਹਿਲਾਂ ਫੋਨ, ਟੀ ਵੀ, ਟੈਬ, ਇਹ ਸਾਰੀਆਂ ਚੀਜ਼ਾਂ ਤੋਂ ਦੂਰ ਰਹੋ। ਬਿਲਕੁਲ, ਅਸੀਂ ਤਾਂ ਸੌਣ ਤੋਂ ਪਹਿਲਾਂ ਅੱਛੀ ਤਰੀਕੇ ਦੇ ਨਾਲ ਰੀਲਾਂ ਦੇਖਣੀਆਂ ਹੁੰਦੀਆਂ। ਆਹ ਇੱਕ ਹੋਰ ਰੀਲ, ਬਸ ਇੱਕ ਹੋਰ ਰੀਲ, ਕਰਦੇ ਕਰਦੇ ਅੱਧਾ ਘੰਟਾ, ਇੱਕ ਘੰਟਾ ਆਰਾਮ ਨਾਲ ਹੋ ਜਾਂਦਾ, ਅਤੇ ਫਿਰ ਨੀਂਦ ਕਿੱਥੋਂ ਆਉਣੀ ਹੈ, ਕਿਉਂਕਿ ਤੁਹਾਡਾ ਮਾਈਂਡ ਹੀ ਇੰਨਾ ਐਕਟਿਵ ਹੋ ਜਾਂਦਾ। ਇਹਨਾਂ ਦੇ ਵਿੱਚ ਹੁੰਦੀ ਹੈ ਬਲੂ ਲਾਈਟ, ਜਿਹੜੀ ਕਿ ਸਿੱਧਾ ਡਾਇਰੈਕਟ ਅੱਖਾਂ ਵਿੱਚ ਪੈਂਦੀ ਹੈ ਅਤੇ ਬ੍ਰੇਨ ਨੂੰ ਸਿਗਨਲ ਦਿੰਦੀ ਹੈਗੀ ਹੈ ਕਿ ਵੀ ਸੌਣਾ ਨਹੀਂ ਹੈਗਾ, ਹਲੇ ਦਿਨ ਹੀ ਹੈਗਾ। ਸੋ ਇਹ ਚੀਜ਼ ਜਿਹੜਾ ਸਕਰੀਨ ਟਾਈਮ ਘਟਾਓ, ਇਹਦੇ ਨਾਲ ਹੋਏਗਾ ਕਿ ਸੌਣ ਤੋਂ ਪਹਿਲਾਂ ਇੱਕ ਘੰਟਾ ਜਾਂ ਡੇਢ ਘੰਟਾ, ਦੋ ਘੰਟਾ ਪਹਿਲਾਂ ਹੀ ਆਪਣੇ ਫੋਨ ਨੂੰ ਛੱਡ ਦਿਉ, ਟੀ ਵੀ ਛੱਡ ਦਿਉ। ਤੁਹਾਨੂੰ ਆਪਣੇ ਆਪ ਤੁਹਾਡਾ ਮਨ ਕਰੇਗਾ ਸੌਣ ਦਾ, ਹੋਰ ਖਾਣਾ ਖਾ ਕੇ ਥੋੜ੍ਹੀ ਦੇਰ ਵਾਕ ਕਰੋ, ਆਪਣੇ ਆਪ ਤੁਹਾਨੂੰ ਦਿਲ ਕਰੇਗਾ ਕਿ ਨਹੀਂ ਬਈ ਹੁਣ ਮੈਂ ਸੌਣਾ ਹੈ, ਮੈਂ ਰੈਸਟ ਕਰਨੀ ਹੈ। ਹੋਰ ਇੱਕ ਹੋਰ ਇੰਪੋਰਟੈਂਟ ਚੀਜ਼ ਤੁਸੀਂ ਕਰ ਸਕਦੇ ਹੋ, ਜੇ ਤੁਹਾਡਾ ਮਨ ਕਰਦਾ ਹੈ ਨਾ, ਜਦੋਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਫੋਨ ਦੇ ਉੱਤੇ ਗੇਮ ਖੇਡਦੇ ਹੋ, ਟੈਬ ਦੇ ਉੱਤੇ ਗੇਮ ਖੇਡਦੇ ਹੋ, ਤਾਂ ਉਹਨੂੰ ਛੱਡ ਕੇ ਸਿਰਫ 20 ਮਿੰਟ, ਜੇ ਤੁਹਾਨੂੰ ਰੀਡਿੰਗ ਅੱਛੀ ਲੱਗਦੀ ਹੈ ਇੱਕ ਬੁੱਕ ਰੀਡ ਕਰੋ, ਥੋੜ੍ਹੀ ਜਿਹੀ ਲਾਈਟ ਡਿਮ ਕਰੋ ਰੂਮ ਦੀ, ਬੁੱਕ ਰੀਡ ਕਰੋ, ਤੁਸੀਂ ਦੇਖਿਓ ਤੁਹਾਨੂੰ 20 ਮਿੰਟ ਦੇ ਵਿੱਚ ਆਵਾਸੀਆਂ ਨਹੀਂ ਆਉਣ ਲੱਗ ਗਈਆਂ ਤਾਂ ਦੇਖ ਲਿਓ। ਜੇ ਤੁਹਾਨੂੰ ਰੀਡਿੰਗ ਕਰਨਾ ਨਹੀਂ ਪਸੰਦ, ਅਲੱਗ ਅਲੱਗ ਬੁੱਕਸ ਆਉਂਦੀਆਂ ਜਿਹਦੇ ਵਿੱਚ ਗੇਮਸ ਹੁੰਦੀਆਂ, ਵਰਡ ਗੇਮਸ, ਉਹ ਤੁਸੀਂ ਖੇਡ ਸਕਦੇ ਹੋ, ਰਿਲੈਕਸੇਸ਼ਨ ਵੀ ਹੋ ਗਈ ਅਤੇ ਨਾਲ ਨੀਂਦ ਵੀ ਆ ਜਾਏਗੀ। ਇਹ ਕੁਛ ਨੁਸਖੇ ਹੈਗੇ, ਜੇ ਇਹਨਾਂ ਵਿੱਚੋਂ ਕੋਈ ਵੀ ਨਹੀਂ ਅਪਣਾਉਣੇ ਤਾਂ ਫਿਰ ਤਾਂ ਮੈਂ ਕੁਛ ਨਹੀਂ ਕਰ ਸਕਦੀ, ਮੈਂ ਤਾਂ ਸਿਰਫ ਤੁਹਾਨੂੰ ਸਮਝਾ ਸਕਦੀ ਹੈਗੀ ਹਾਂ। ਇਸ ਤਰੀਕੇ ਦੇ ਨਾਲ ਤੁਸੀਂ ਜਿਹੜੀ ਆਪਣੀ ਨੀਂਦ ਹੈ ਉਹਨੂੰ ਇੰਪਰੂਵ ਕਰ ਸਕਦੇ ਹੋ। ਫਿਲਹਾਲ ਇੰਜੋਏ ਕਰਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਇਸ ਗੀਤ ਨੂੰ। ਹੋਰ ਮੈਂ ਤੁਹਾਨੂੰ ਇਹ ਵੀ ਦੱਸਦਾ, ਜੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਚੀਜ਼ ਤੁਹਾਡੇ ਲਈ ਕਾਰਗਰ ਨਹੀਂ ਹੈ, ਤਾਂ ਆਪਣੇ ਕੋਲ ਤੁਸੀਂ ਮੈਡੀਟੇਸ਼ਨ ਮਿਊਜ਼ਿਕ ਰਾਤ ਨੂੰ ਲਗਾ ਸਕਦੇ ਹੋ ਅਤੇ ਤੁਹਾਨੂੰ ਨੀਂਦ ਬਹੁਤ ਅੱਛੀ ਆਏਗੀ। ਫਿਲਹਾਲ ਨਹੀਂ ਸੋਣਾ ਹੈਗਾ, ਮੈਂ ਸਿਰਫ ਆਈਡੀਆ ਦੇ ਰਹੀ ਹਾਂ, ਰਾਤ ਨੂੰ ਸੋਣਾ, ਇਸ ਵੇਲੇ ਨਹੀਂ ਸੋਣਾ। ਇਸ ਵੇਲੇ ਤਾਂ ਤੁਸੀਂ ਇੰਜੋਏ ਕਰੋ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਇਸ ਗੀਤ ਨੂੰ।

ਇਸ ਗੀਤ ਵਿੱਚ ਵੀ ਰਾਤਾਂ ਦੀ ਨੀਂਦ ਦੀ ਗੱਲ ਹੋ ਰਹੀ ਹੈਗੀ ਹੈ। ਚਲੋ ਕੋਈ ਗੱਲ ਨਹੀਂ ਜੀ, ਮੈਂ ਤਾਂ ਤੁਹਾਨੂੰ ਬਹੁਤ ਸੋਹਣੀਆਂ ਗੱਲਾਂ ਦੱਸ ਦਿੱਤੀਆਂ ਹੈਗੀਆਂ। ਹੁਣ ਨਾ ਅਸੀਂ ਮੋਸਟਲੀ ਦੇਖਦੇ ਹੈਗੇ ਹਾਂ ਕਿ ਪਤਲੇ ਹੋਣ ਦੇ ਲਈ ਜਾਂ ਆਪਣੇ ਆਪ ਨੂੰ ਹੈਲਦੀ ਰੱਖਣ ਦੇ ਲਈ ਅਸੀਂ ਸਪੈਸੀਫਿਕ ਕੋਈ ਤਰੀਕੇ ਦਾ ਡਾਇਟ ਜਿਹੜਾ ਹੈ ਉਹ ਫੋਲੋ ਕਰਦੇ ਹਾਂ, ਡਾਇਟ ਪਲਾਨ ਜਾਂ ਵਰਕਆਊਟ ਪਲਾਨ ਕੁਛ ਹੁੰਦਾ ਹੈ, ਡਾਇਟ ਵੀ ਨਾਲ ਚੇਂਜ ਕਰਨੀ, ਵਰਕਆਊਟ ਵੀ ਕਰਨਾ। ਪਰ ਕਈ ਵਾਰੀ ਦੇਖਿਆ ਜਾਂਦਾ ਕਿ ਡਾਇਟ ਪਲਾਨ ਬਹੁਤ ਔਖਾ ਹੁੰਦਾ, ਪੂਰੇ ਦਿਨ ਦੇ ਵਿੱਚ ਇੰਨੀ ਵਾਰੀ ਖਾਣਾ ਹੁੰਦਾ ਹੈਗਾ ਹੈ ਕਿ ਹਰ ਇੱਕ ਵਾਰੀ ਅਲੱਗ ਚੀਜ਼ ਬਣਾਉਣੀ ਹੁੰਦੀ ਹੈ, ਉਹਦੀ ਪ੍ਰੈਪਰੇਸ਼ਨ ਪਹਿਲਾਂ ਤੋਂ ਕਰਨੀ ਹੁੰਦੀ ਹੈ, ਉਸ ਤੋਂ ਬਾਅਦ ਉਹਨੂੰ ਬਣਾਉਣਾ ਹੈ, ਫਿਰ ਖਾਣਾ ਹੈ। ਮਤਲਬ ਬਣਾਉਣ ਤੱਕ ਹੀ ਬੰਦਾ ਇੰਨਾ ਥੱਕ ਜਾਂਦਾ ਹੈਗਾ ਹੈ ਕਿ ਫਿਰ ਕੀ ਕੀਤਾ ਜਾਵੇ। ਵੈਲ, ਆਪਣੀਆਂ ਜਿਹੜੀਆਂ ਤੁਸੀਂ ਨਾ ਛੋਟੀਆਂ ਛੋਟੀਆਂ ਆਦਤਾਂ ਨੂੰ ਜੇ ਬਦਲ ਲਓ ਨਾ, ਤੁਹਾਡੀ ਸਿਹਤ ਵਿੱਚ ਫਰਕ ਤੁਹਾਨੂੰ ਦਿਖਣਾ ਸ਼ੁਰੂ ਹੋ ਜਾਏਗਾ। ਆਪਣੀ ਨਿੱਕੇ ਨਿੱਕੇ ਚੀਜ਼ਾਂ 'ਤੇ ਫੋਕਸ ਕਰੋ ਕਿ ਕਿਹੜੀ ਚੀਜ਼ ਹੈਗੀ ਹੈ ਜਿਹਨੂੰ ਤੁਸੀਂ ਥੋੜ੍ਹਾ ਜਿਹਾ ਸੁਧਾਰੋਗੇ ਤਾਂ ਤੁਹਾਡੀ ਸਿਹਤ ਜਿਹੜੀ ਹੈ ਉਹ ਠੀਕ ਹੋਣੀ ਸ਼ੁਰੂ ਹੋ ਜਾਏਗੀ। ਮੁਸ਼ਕਿਲ ਹੁੰਦਾ ਹੈ ਨਾ ਕਿ ਹਰ ਰੋਜ਼ ਇਹ ਫੋਲੋ ਕਰੋ ਡਾਇਟ ਪਲਾਨ। ਮੈਂ ਇਹ ਨਹੀਂ ਕਹਿੰਦੀ, ਮੈਂ ਸਾਰਿਆਂ ਲਈ ਨਹੀਂ ਕਹਿੰਦੀ, ਬਟ ਮੋਸਟ ਆਫ ਦਾ ਟਾਈਮ ਦੇਖਿਆ ਜਾਂਦਾ ਹੈਗਾ ਕਿ ਮੁਸ਼ਕਿਲ ਹੋ ਜਾਂਦਾ ਹੈਗਾ। ਅਤੇ ਤੁਸੀਂ ਆਪਣੀ ਮਾਈਕਰੋ ਹੈਲਥ ਹੈਬਿਟਸ 'ਤੇ ਧਿਆਨ ਦੇਣਾ। ਮਾਈਕਰੋ ਮਤਲਬ ਛੋਟੀਆਂ ਛੋਟੀਆਂ ਜਿਹੜੀਆਂ ਤੁਹਾਡੀਆਂ ਹੈਬਿਟਸ ਹੈ ਉਹਨਾਂ ਨੂੰ ਚੇਂਜ ਕਰੋ। ਰੋਜ਼ ਨਿੱਕੀ ਨਿੱਕੀ ਚੀਜ਼ ਵੱਲ ਧਿਆਨ ਦਿਓ, ਉੱਤੇ ਵਰਕਆਊਟ ਕਰੋ। ਤੁਸੀਂ ਦੇਖਿਓ ਆਪਣੇ ਆਪ ਹੀ ਤੁਹਾਡੀ ਜਿਹੜੀ ਬੋਡੀ ਹੈ ਨਾ ਉਹਦੇ ਅਕੋਰਡਿੰਗ ਢਲਣਾ ਸ਼ੁਰੂ ਹੋ ਜਾਏਗੀ। ਨੀਂਦ ਵੀ ਨੈਚੁਰਲ ਤਰੀਕੇ ਦੇ ਨਾਲ ਆ ਜਾਏਗੀ ਤੁਹਾਨੂੰ, ਤੁਹਾਡੀ ਜਿਹੜੀ ਭੁੱਖ ਹੈ ਉਹ ਵੀ ਤੁਹਾਨੂੰ ਪ੍ਰੋਪਰ ਟਾਈਮ 'ਤੇ ਲੱਗੇਗੀ, ਐਂਡ ਜਿਹੜੀ ਬਲੱਡ ਸ਼ੂਗਰ ਹੈ ਉਹ ਵੀ ਕੰਟਰੋਲ ਵਿੱਚ ਰਹੇਗੀ, ਐਂਡ ਤੁਹਾਨੂੰ ਜੋ ਜੋ ਨਿਊਟ੍ਰੀਐਂਟਸ ਚਾਹੀਦੇ ਹੈਗੇ ਆ ਉਹ ਵੀ ਹੌਲੀ ਹੌਲੀ ਤੁਹਾਡੀ ਬੋਡੀ ਦੇ ਵਿੱਚ ਬੈਲੈਂਸ ਹੋਣੇ ਸ਼ੁਰੂ ਹੋ ਜਾਣਗੇ। ਹੈ ਨਾ ਈਜ਼ੀ ਚੀਜ਼। ਹੁਣ ਤੁਸੀਂ ਸੋਚੋਗੇ ਵੀ ਹਰਕਤਾਂ ਕਿਹੜੀਆਂ ਅਸੀਂ ਇੱਦਾਂ ਕਰਦੇ ਹਾਂ ਜਿਹਨਾਂ ਸਾਡੀ ਸਿਹਤ ਖਰਾਬ ਹੁੰਦੀ ਹੈ। ਵੈਲ, ਸਭ ਤੋਂ ਪਹਿਲੀ ਚੀਜ਼ ਤਾਂ ਇਹੀ ਹੈ ਕਿ ਬਾਹਰਲਾ ਖਾਣਾ ਬੰਦ ਕਰੋ, ਜੰਕ ਫੂਡ ਖਾਣਾ ਬੰਦ ਕਰੋ, ਬਹੁਤ ਜ਼ਿਆਦਾ ਫਰਾਈਡ ਖਾਣਾ ਬੰਦ ਕਰੋ। ਜੇ ਫਿਰ ਵੀ ਤੁਸੀਂ ਫਰਾਈਡ ਦੇ ਸ਼ੌਕੀਨ ਹੋ ਤਾਂ ਫਿਰ ਬੈਟਰ ਹੈ ਕਿ

ਘਰ ਹੀ ਉਸ ਚੀਜ਼ ਨੂੰ ਬਣਾਇਆ ਜਾਵੇ, ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਬਾਹਰ ਜਿੱਥੇ ਜਾ ਕੇ ਅਸੀਂ ਖਾ ਰਹੇ ਹਾਂ ਉਹ ਕਿੰਨਾ ਕੁ ਹਾਈਜੀਨਿਕ ਹੈ, ਕਿੰਨਾ ਕੁ ਉਹ ਤੇਲ ਚੇਂਜ ਕਰਦੇ ਹੈਗੇ ਆ, ਜਾਂ ਕਿੰਨੇ ਅੱਛੇ ਤਰੀਕੇ ਦੇ ਨਾਲ ਸਬਜ਼ੀਆਂ ਨੂੰ ਕੱਟ ਕੇ ਸੰਭਾਲ ਕੇ ਰੱਖਦੇ ਹੈਗੇ ਆ। ਬਿਕੋਜ਼ ਜਦੋਂ ਅਸੀਂ ਘਰ ਦੀ ਗੱਲ ਕਰਦੇ ਹਾਂ, ਘਰ ਅਸੀਂ ਹਰ ਇੱਕ ਚੀਜ਼ ਨੂੰ ਬਹੁਤ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ ਰੱਖਦੇ ਹੈਗੇ ਹਾਂ। ਐਂਡ ਕਈ ਵਾਰੀ ਦੇਖਿਆ ਜਾਂਦਾ ਬਾਹਰ ਦੇ ਖਾਣੇ ਦੇ ਵਿੱਚ ਕੁਛ ਅਜੀਬ ਜਿਹੀ ਸਮੈਲ ਵੀ ਆਉਂਦੀ ਹੈਗੀ ਹੈ, ਜੋ ਆਪਣੇ ਘਰ ਦੇ ਖਾਣੇ ਵਿੱਚ ਕਦੀ ਨਹੀਂ ਆਉਂਦੀ। ਕਿਉਂ? ਕਿਉਂਕਿ ਘਰ ਦਾ ਜਿਹੜਾ ਖਾਣਾ ਹੈ ਉਹ ਪ੍ਰੋਪਰ ਤਰੀਕੇ ਨਾਲ ਸਾਫ਼ ਸੁਥਰਾ ਬਣਦਾ ਹੈਗਾ, ਅਤੇ ਉਹਦੇ ਵਿੱਚ ਕਿਸੇ ਵੀ ਤਰੀਕੇ ਦੀ ਬੈਡ ਸਮੈਲ ਆਉਣ ਦਾ ਤਾਂ ਮਤਲਬ ਹੀ ਨਹੀਂ ਹੈਗਾ। ਤੁਹਾਡੀ ਡਾਈਜੈਸ਼ਨ ਜਿਹੜੀ ਹੈ ਉਹ ਅੱਛੀ ਹੋ ਜਾਂਦੀ ਹੈਗੀ ਹੈ। ਸੋ ਸਹੀ ਤਰੀਕੇ ਦੇ ਨਾਲ ਤੁਸੀਂ ਕਿੱਦਾਂ ਆਪਣੀ ਆਪ ਹੈਲਪ ਕਰ ਸਕਦੇ ਹੋ ਵਿਦਆਊਟ ਡਾਇਟ ਪਲਾਨ ਅਤੇ ਵਰਕਆਊਟ ਕੀਤੇ। ਅੱਛਾ ਹੈ ਨਾ ਮੁੱਦਾ? ਹਾਂਜੀ, ਅਤੇ ਥੋੜ੍ਹਾ ਜਿਹਾ ਸਬਰ ਕਰੋ ਕਿਉਂਕਿ ਮੈਂ ਤਾਂ ਪਲੇਅ ਕਰਨਾ ਹੈ ਗੀਤ। ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਇੰਜੋਏ ਕਰਦੇ ਹਾਂ ਇਸ ਗੀਤ ਨੂੰ, ਉਸ ਤੋਂ ਬਾਅਦ ਦੱਸਦੀ ਹਾਂ ਜੀ ਤੁਸੀਂ ਨਿੱਕੀਆਂ ਨਿੱਕੀਆਂ ਕਿਹੜੀਆਂ ਆਪਣੀਆਂ ਹੈਬਿਟਸ ਹੈ ਉਹ ਚੇਂਜ ਕਰੋਗੇ ਅਤੇ ਤੁਹਾਡੀ ਸਿਹਤ ਆਪਣੇ ਆਪ ਠੀਕ ਹੋਣੀ ਸ਼ੁਰੂ ਹੋਏਗੀ।

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ।
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸਦੀ ਸ਼ਾਪਿੰਗ ਕਰਨ ਚੱਲੀਏ।
1: ਜ਼ਰੂਰ, ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਹਰ ਘਰ ਸੂਰਿਆ ਘਰ।
3: The Indian Navy invites online applications from unmarried male and female candidates for 10+2 BTech Cadet Entry Scheme Permanent Commission. Last date for submission is 18 June 2026. For more details, visit www.joinindiannavy.gov.in. The Indian Navy, combat ready, cohesive, Atmanirbhar, safeguarding seas for a Viksit Samriddh Bharat. Join Indian Navy.

ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਤੁਹਾਡੀ ਮਾਸਪੇਸ਼ੀਆਂ ਨੂੰ ਜਦੋਂ ਤੁਸੀਂ ਵਾਕ ਕਰਦੇ ਹੋ। ਇਹਦੇ ਨਾਲ ਤੁਹਾਡਾ ਬਲੱਡ ਸ਼ੂਗਰ ਜਿਹੜਾ ਅਚਾਨਕ ਵੱਧਦਾ ਹੈ ਨਾ, ਉਹ ਨਹੀਂ ਵਧੇਗਾ। ਇਸ ਲਈ ਖਾਣਾ ਖਾਣ ਤੋਂ ਬਾਅਦ ਸਪੈਸ਼ਲੀ ਲੰਚ ਐਂਡ ਡਿਨਰ 10 ਮਿੰਟ ਦੀ ਵਾਕ ਬਹੁਤ ਜ਼ਰੂਰੀ ਹੈ। ਇਹੀ ਤਾਂ ਹੈ ਨਿੱਕੀਆਂ ਨਿੱਕੀਆਂ ਚੀਜ਼ਾਂ, ਮਤਲਬ ਮੋਰਨਿੰਗ ਉੱਠ ਕੇ ਗਲਾਸ ਪਾਣੀ ਦਾ, ਸਾਦੇ ਪਾਣੀ ਦਾ ਪੀਓ, ਦੈਨ ਉਸ ਤੋਂ ਬਾਅਦ ਲੰਚ ਅਤੇ ਡਿਨਰ ਤੋਂ ਬਾਅਦ 10 ਮਿੰਟ ਦੀ ਵਾਕ ਕਰੋ। ਇਹ ਨਿੱਕੀ ਨਿੱਕੀ ਹੈਬਿਟਸ ਹੀ ਹੈਗੀਆਂ ਜਿਹੜੀਆਂ ਸਾਨੂੰ ਚੇਂਜ ਕਰਨੀਆਂ ਪੈਣੀਆਂ। ਮੋਸਟਲੀ ਅਸੀਂ ਦੇਖਦੇ ਹਾਂ ਕਿ ਰਾਤ ਨੂੰ ਬਹੁਤ ਟਾਇਰਡ ਹੁੰਦਾ ਹੈ ਬੰਦਾ, ਸੋਚਦਾ ਕਿ ਚਲੋ ਛੱਡੋ ਯਾਰ, ਖਾਣਾ ਖਾਓ, ਚੁੱਪ ਕਰਕੇ ਸੋਵੋ। ਨਹੀਂ, ਇਹਦੇ ਵਿੱਚ ਨੁਕਸਾਨ ਤੁਹਾਡਾ ਆਪਣਾ ਹੈ। ਤੁਸੀਂ ਇੱਕ ਅੱਛੀ ਹੈਬਿਟ ਜਦੋਂ ਘਰ ਦੇ ਵਿੱਚ ਸ਼ੁਰੂ ਕਰੋਗੇ ਨਾ, ਤੁਹਾਨੂੰ ਦੇਖ ਕੇ ਹੀ ਜਿਹੜੇ ਤੁਹਾਡੇ ਘਰ ਦੇ ਛੋਟੇ ਬੱਚੇ ਨੇ ਨਾ, ਉਹ ਇਹ ਆਦਤ ਹੁਣ ਤੋਂ ਅਪਣਾ ਲੈਣਗੇ। ਅਤੇ ਸੋਚੋ ਜਦ ਤੱਕ ਉਹ ਵੱਡੇ ਹੋਣਗੇ ਉਹਨਾਂ ਨੂੰ ਕਿੰਨਾ ਬੈਨੀਫਿਟ ਮਿਲੇਗਾ ਇਹਨਾਂ ਚੀਜ਼ਾਂ ਦਾ। ਅਗਲੀਆਂ ਹੋਰ ਵੀ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੂੰਗੀ, ਨਿੱਕੀ ਨਿੱਕੀ ਹੈਬਿਟਸ, ਬਟ ਫਿਲਹਾਲ ਦੀ ਕੜੀ ਇੰਜੋਏ ਕਰਦੇ ਹਰਭਜਨ ਮਾਨ ਅਤੇ ਬੈਲਾ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ। ਬਾਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ, ਨਿੱਕੀ ਨਿੱਕੀ ਕਿਹੜੀ ਹੈਬਿਟ ਚੇਂਜ ਕਰਨੀ ਪੈਣੀ ਹੈ, ਉਹ ਵੀ ਦੱਸੂੰਗੀ ਇਸ ਬ੍ਰੇਕ, ਮਿਊਜ਼ੀਕਲ ਬ੍ਰੇਕ ਤੋਂ ਬਾਅਦ।

ਬਈ ਇਹ ਬਿੱਲੋ ਦੀ ਮਰਜ਼ੀ ਹੈ, ਉਹਨੇ ਗੱਲ ਕਰਨੀ ਹੈ ਕਿ ਨਹੀਂ ਕਰਨੀ ਹੈਗੀ ਆ। ਵੈਲ, ਗੀਤ ਜਿਹੜਾ ਤੁਸੀਂ ਸੁਣਿਆ ਗੁਰਸੇਵਕ ਮਾਨ ਦੀ ਆਵਾਜ਼ ਦੇ ਵਿੱਚ ਸੀਗਾ, ਅਤੇ ਹੁਣ ਵਾਰੀ ਆ ਗਈ ਹੈ ਰੈਸਪੀ ਦੀ। ਮੈਂ ਰੈਸਪੀ ਇਹਨੂੰ ਫੁੱਲ ਔਨ ਰੈਸਪੀ ਨਹੀਂ ਕਹੂੰਗੀ, ਐਕਚੁਲੀ

ਛੁੱਟੀਆਂ ਚੱਲ ਰਹੀਆਂ ਅਤੇ ਬੱਚਿਆਂ ਦੇ ਹਿੱਤ ਦੇ ਵਿੱਚ ਵੀ ਤਾਂ ਕੋਈ ਗੱਲ ਕਰਨੀ ਚਾਹੀਦੀ ਹੈ। ਹਾਂ, ਬੱਚਿਆਂ ਨੂੰ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਕੀ ਪਸੰਦ ਆ ਰਿਹਾ? ਮਾਇਨੀਜ਼। ਹੋਰ ਇਹ ਸਾਨੂੰ ਪਤਾ ਹੈ ਕਿ ਉਹ ਕਿੰਨੀ ਕੁ ਵਧੀਆ ਹੈਗੀ ਹੈ ਕਿ ਨਹੀਂ ਹੈਗੀ ਹੈ, ਇਹ ਤਾਂ ਪੇਰੈਂਟਸ ਨੂੰ ਪਤਾ ਹੈ ਨਾ। ਪਰ ਜਿਨ੍ਹਾਂ ਨੂੰ ਮਾਇਨੀਜ਼ ਪਸੰਦ ਹੈ ਉਹ ਘਰ ਵੀ ਬਣਾ ਸਕਦੇ ਆ। ਐਗਲੈਸ ਮਾਇਨੀਜ਼ ਅੱਜ ਮੈਂ ਤੁਹਾਨੂੰ ਦੱਸੂੰਗੀ ਕਿ ਬਿਨਾਂ ਅੰਡੇ ਤੋਂ ਤੁਸੀਂ ਕਿੱਦਾਂ ਬਣਾ ਸਕਦੇ ਹੋ। ਬੇਸ਼ੱਕ ਫਰਕ ਥੋੜ੍ਹਾ ਜਿਹਾ ਟੇਸਟ ਵਿੱਚ ਜ਼ਰੂਰ ਹੋਏਗਾ, ਬਟ ਫਿਰ ਵੀ ਬੱਚੇ ਨੂੰ ਸੈਟਿਸਫੈਕਸ਼ਨ ਹੋ ਜਾਏਗੀ ਕਿ ਵੀ ਉਹਨੇ ਮਾਇਨੀਜ਼ ਖਾਧੀ ਹੈ। ਹੁਣ ਬਾਹਰ ਵਾਲੀਆਂ ਚੀਜ਼ਾਂ ਜਿਹੜੀਆਂ ਉਹਨਾਂ 'ਤੇ ਅਸੀਂ ਭਰੋਸਾ ਨਹੀਂ ਕਰ ਸਕਦੇ।

ਫਰਕ ਥੋੜ੍ਹਾ ਜਿਹਾ ਟੇਸਟ ਵਿੱਚ ਜ਼ਰੂਰ ਹੋਏਗਾ, ਬਟ ਫਿਰ ਵੀ ਬੱਚੇ ਨੂੰ ਸੈਟਿਸਫੈਕਸ਼ਨ ਹੋ ਜਾਏਗੀ ਕਿ ਵੀ ਉਹਨੇ ਮਾਇਨੀਜ਼ ਖਾਧੀ ਹੈ। ਹੁਣ ਬਾਹਰ ਵਾਲੀਆਂ ਚੀਜ਼ਾਂ ਜਿਹੜੀਆਂ ਉਹਨਾਂ 'ਤੇ ਅਸੀਂ ਭਰੋਸਾ ਨਹੀਂ ਕਰ ਸਕਦੇ। ਘਰ ਅਸੀਂ ਬਣਾ ਸਕਦੇ ਹਾਂ ਐਗਲੇਸ ਮਾਇਨੀਜ਼, ਉਹ ਵੀ ਪੌਸ਼ਟਿਕ ਹੋਏਗੀ ਤੁਹਾਡੇ ਬੱਚੇ ਲਈ, ਨਿਊਟ੍ਰੀਸ਼ਨਲ ਵੈਲਿਊ ਉਹਦੇ ਵਿੱਚ ਪ੍ਰੋਪਰ ਹੋਏਗੀ, ਫਿਰ ਦੁੱਖ ਨਹੀਂ ਲੱਗਦਾ ਬੱਚਾ ਇੱਦਾਂ ਦੀ ਚੀਜ਼ ਖਾ ਲਵੇ। ਪਰ ਜਦੋਂ ਬਾਹਰ ਜਾ ਕੇ ਅਲੱਗ ਅਲੱਗ ਚੀਜ਼ਾਂ ਦੇ ਵਿੱਚ ਮਾਇਨੀਜ਼ ਪਾਈ ਹੁੰਦੀ ਹੈ ਨਾ, ਉਹ ਜ਼ਿਆਦਾ ਨੁਕਸਾਨ ਕਰਦੀ ਹੈ। ਤੁਹਾਨੂੰ ਇਹ ਨਹੀਂ ਪਤਾ ਕਿ ਉਹ ਕਿਸ ਤਰੀਕੇ ਦੇ ਨਾਲ ਬਣੀ ਹੈ, ਉਹਦੇ ਵਿੱਚ ਕੀ ਪਾਇਆ ਜਾਂਦਾ ਹੈਗਾ, ਬੱਚੇ ਲਈ ਹਾਨੀਕਾਰਕ ਹੈ ਵੀ ਕਿ ਨਹੀਂ। ਬਿਲਕੁਲ ਹਾਨੀਕਾਰਕ ਹੀ ਹੁੰਦੀ ਹੈ। ਹੁਣ ਘਰ ਕਿਸ ਤਰ੍ਹਾਂ ਬਣਾਉਣੀ ਹੈਗੀ ਹੈ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਥੋੜ੍ਹੇ ਜਿਹੇ ਇਨਗਰੀਡੀਐਂਟਸ ਚਾਹੀਦੇ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਚਾਹੀਦਾ ਹੈ ਕਾਜੂ। ਦੇਖਿਆ, ਪਹਿਲਾ ਇਨਗਰੀਡੀਐਂਟ ਮੈਂ ਬੋਲਿਆ ਹੈਗਾ, ਹੋਰ ਉਹ ਦੇਖ ਲਓ ਕਿੰਨਾ ਫਾਇਦੇਮੰਦ ਹੈਗਾ ਕਾਜੂ, ਕੈਸ਼ਿਊ ਨਟ ਜਿਹਨੂੰ ਅਸੀਂ ਕਹਿੰਦੇ। ਸਭ ਤੋਂ ਪਹਿਲਾਂ ਤੁਸੀਂ ਕਾਜੂ ਇੱਕ ਕੱਪ ਲੈਣਾ, ਉਹਨੂੰ 2 ਘੰਟੇ ਲਈ ਪਾਣੀ ਵਿੱਚ ਭਿਗੋ ਦੇਣਾ। ਉਸ ਤੋਂ ਬਾਅਦ ਤੁਹਾਨੂੰ ਸੈਂਦਾ ਨਮਕ ਜਾਂ ਫਿਰ ਤੁਸੀਂ ਸਾਦਾ ਨਮਕ ਲੈ ਸਕਦੇ ਹੋ, ਉਹ ਸਵਾਦ ਅਨੁਸਾਰ ਪਾਉਣਾ ਹੈਗਾ। ਪੀਲੀ ਸਰਸੋਂ ਪਾਊਡਰ, ਪੀਲੀ ਸਰੋਂ ਹੁੰਦੀ ਹੈ ਨਾ, ਉਹਦਾ ਪਾਊਡਰ ਪਾਉਣਾ ਹੈਗਾ, ਇੱਕ ਅੱਧਾ ਚਮਚ ਚਾਹੀਦਾ ਤੁਹਾਨੂੰ, ਅੱਧਾ ਛੋਟਾ ਚਮਚ। ਜੈਤੂਨ ਦਾ ਤੇਲ ਚਾਹੀਦਾ ਹੈਗਾ 2 ਤੋਂ 3 ਵੱਡੇ ਚਮਚ, ਜਾਂ ਫਿਰ ਜੇ ਤੁਹਾਨੂੰ ਥੋੜ੍ਹਾ ਜਿਹਾ ਲੱਗਦਾ ਹੈ ਕਿ ਤੇਲ ਜ਼ਿਆਦਾ ਨਹੀਂ ਪਾਉਣਾ, ਅਤੇ ਜੈਤੂਨ ਦਾ ਤੇਲ ਤੁਸੀਂ 2 ਤੋਂ 3 ਛੋਟੇ ਚਮਚ ਵੀ ਪਾ ਸਕਦੇ ਹੋ। ਸਿਰਕਾ ਚਾਹੀਦਾ ਹੈਗਾ, ਜਿਹੜਾ ਕਿ ਬਿਲਕੁਲ ਟ੍ਰਾਂਸਪੇਰੈਂਟ ਹੁੰਦਾ, ਸਫੇਦ ਸਿਰਕਾ ਜਿਹਨੂੰ ਕਹਿੰਦੇ ਆ, 2 ਛੋਟੇ ਚਮਚ। ਨਿੰਬੂ ਦਾ ਰਸ ਚਾਹੀਦਾ 1 ਛੋਟਾ ਚਮਚ, ਅਤੇ ਪਾਣੀ ਉਹ ਵੀ ਥੋੜ੍ਹਾ ਜਿਹਾ ਚਾਹੀਦਾ, ਮਤਲਬ 4 ਤੋਂ 5 ਵੱਡੇ ਚਮਚ। ਸੋ ਬਸ ਇੰਨੇ ਕੁ ਇਨਗਰੀਡੀਐਂਟਸ ਦੇ ਨਾਲ ਤੁਹਾਡੀ ਐਗਲੇਸ ਮਾਇਨੀਜ਼ ਰੈਡੀ ਹੋ ਜਾਣੀ ਹੈ। ਦੁਬਾਰਾ ਤੁਹਾਨੂੰ ਦੱਸ ਦੇਵਾਂ, ਕਾਜੂ 2 ਘੰਟੇ ਪਹਿਲਾਂ ਭਿਗੋ ਕੇ ਰੱਖਣੇ ਆ, ਸੇਂਦਾ ਨਮਕ ਜਾਂ ਸਾਦਾ ਨਮਕ ਤੁਸੀਂ ਲੈ ਸਕਦੇ ਹੋ, ਪੀਲੀ ਸਰੋਂ ਪਾਊਡਰ ਚਾਹੀਦਾ ਹੈ, ਜੈਤੂਨ ਦਾ ਤੇਲ ਚਾਹੀਦਾ ਹੈ, ਸਫੇਦ ਸਿਰਕਾ ਚਾਹੀਦਾ ਹੈ, ਨਾਲ ਨਿੰਬੂ ਦਾ ਰਸ ਅਤੇ ਨਾਲ ਪਾਣੀ। ਹੁਣ ਇਹਨੂੰ ਬਣਾਉਣਾ ਕਿਸ ਤਰੀਕੇ ਦੇ ਨਾਲ ਹੈ, ਹੁਣ ਇਹ ਸਾਰੀਆਂ ਚੀਜ਼ਾਂ ਫਾਇਦੇਮੰਦ ਆ, ਕੋਈ ਨੁਕਸਾਨ ਕਰਨ ਵਾਲੀ ਚੀਜ਼ ਇਹਨਾਂ ਵਿੱਚ ਤਾਂ ਹੈ ਨਹੀਂ। ਸਭ ਤੋਂ ਪਹਿਲਾਂ ਕੀ ਕਰਨਾ, ਭਿੱਜੇ ਹੋਏ ਜਿਹੜੇ ਕਾਜੂ ਹੈ ਉਹਨਾਂ ਨੂੰ ਥੋੜ੍ਹਾ ਹੋਰ ਭਿਗੋਣ ਦਿਉ, ਹਲੇ ਹੁਣੀ ਤਾਂ ਭਿਗੋਏ ਹੈਗੇ ਆ, ਥੋੜ੍ਹੀ ਸਬਰ ਤਾਂ ਕਰੋ। ਮੈਂ ਤੁਹਾਨੂੰ ਦੱਸਦੀ ਹਾਂ ਨਾ ਕਿ ਰੈਸਪੀ ਬਣਾਉਣੀ ਕਿੱਦਾਂ, ਹੁਣੀ ਸਾਰਾ ਕੁਝ ਦੱਸ ਦੂੰਗੀ ਅਤੇ ਫਿਰ ਜਸਬੀਰ ਜੱਸੀ ਦਾ ਗੀਤ ਕੌਣ ਪਲੇ ਕਰੇਗਾ? ਫਿਲਹਾਲ ਦੀ ਘੜੀ ਆ ਰਹੀ ਹੈ ਕਿ ਸੁਣਿਆ ਜਾਏ ਗੀਤ, ਉਸ ਤੋਂ ਬਾਅਦ ਦੱਸਦੀ ਹਾਂ ਕਿ ਇਹਨਾਂ ਇਨਗਰੀਡੀਐਂਟਸ ਦੇ ਨਾਲ ਤੁਸੀਂ ਐਗਲੇਸ ਮਾਇਨੀਜ਼ ਕਿੱਦਾਂ ਬਣਾ ਸਕਦੇ ਹੋ।

ਜੀ ਦੋਸਤੋ, ਤੁਹਾਨੂੰ ਮੈਂ ਦੱਸਣਾ ਹੈ ਕਿ ਬਈ ਐਗਲੈਸ ਮਾਇਨੀਸ ਕਿੱਦਾਂ ਬਣਦੀ। ਇਨਗਰੀਡੀਐਂਟਸ ਦੱਸਦੇ ਸੀਗੇ, ਹੁਣ ਇੱਕ ਬਲੈਂਡਰ ਲਓ, ਉਹਦੇ ਵਿੱਚ ਭਿੱਜੇ ਹੋਏ ਕਾਜੂ, ਨਮਕ, ਸਰ੍ਹੋਂ, ਜੈਤੂਨ ਦਾ ਤੇਲ, ਸਿਰਕਾ, ਨਿੰਬੂ, ਜਿਹੜੇ ਇਨਗਰੀਡੀਐਂਟਸ ਮੈਂ ਤੁਹਾਨੂੰ ਕਹੇ ਸੀ, ਅੱਛੇ ਤਰੀਕੇ ਦੇ ਨਾਲ ਬਲੈਂਡ ਕਰ ਲੈਣੇ ਆ। ਅੱਛੇ ਤਰੀਕੇ ਦੇ ਨਾਲ ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹਨੂੰ ਖੋਲ੍ਹ ਕੇ ਜ਼ਰੂਰ ਦੇਖਣਾ ਉਹਦੀ ਕੰਸਿਸਟੈਂਸੀ ਕਿੱਦਾਂ ਦੀ ਹੈ। ਜੇ ਤੁਹਾਨੂੰ ਲੱਗੇ ਬਹੁਤ ਜ਼ਿਆਦਾ ਗਾੜੀ ਹੈ ਤਾਂ 2-3 ਚਮਚ ਵੱਡੇ ਚਮਚ ਪਾਣੀ ਦੇ ਪਾ ਸਕਦੇ ਹੋ। ਐਂਡ ਬਲੈਂਡ ਕਰਦੇ ਟਾਈਮ ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹਨੂੰ ਸਪੈਟਲਾ ਤੋਂ ਇੱਕ ਚਮਚ ਲੈ ਕੇ ਉਹਨੂੰ ਆਲੇ ਦੁਆਲਿਓਂ ਬਲੈਂਡਰ ਦੇ ਉਤਾਰ ਲੈਣਾ, ਤਾਂ ਕਿ ਉਹ ਬਿਲਕੁਲ ਜਿੱਦਾਂ ਕਹਿ ਰਹੇ ਨਾ ਮੱਖਣ ਵਰਗੀ ਬਹੁਤ ਹੀ ਸੋਫਟ ਚਿਕਨੀ ਜਿਹੀ ਪੇਸਟ ਰੈਡੀ ਹੋਣੀ ਚਾਹੀਦੀ ਹੈ। ਸੋ ਇਸ ਤਰੀਕੇ ਦੇ ਨਾਲ ਜਦੋਂ ਉਹ ਰੈਡੀ ਹੋ ਜਾਏ ਤਾਂ ਤੁਹਾਡੀ ਮਾਇਨੀਜ਼ ਰੈਡੀ ਹੈ, ਰੈਡੀ ਟੂ ਈਟ। ਤੁਸੀਂ ਜਿੱਦਾਂ ਮਰਜ਼ੀ, ਇਹ ਬਣਾਉਣ ਨੂੰ ਵੀ ਟਾਈਮ ਲੱਗਾ, ਸਿਰਫ ਅਤੇ ਸਿਰਫ ਕਾਜੂ ਨੂੰ ਭਿਗਾਉਣ ਨੂੰ ਟਾਈਮ ਲੱਗਣਾ ਹੈਗਾ, ਉਹ ਤੁਸੀਂ ਪਹਿਲਾਂ ਤੋਂ ਹੀ ਰੈਡੀ ਕਰ ਸਕਦੇ ਹੋ। ਸੋ ਇਹ ਸੀ ਇੱਕ ਨਿੱਕੀ ਜਿਹੀ ਵੈਲਿਊਏਬਲ ਮਾਇਨੀਜ਼ ਜਿਹੜੀ ਐਜ਼ ਅ ਸੌਸ ਦੇ ਤੌਰ 'ਤੇ ਯੂਜ਼ ਕੀਤੀ ਜਾਂਦੀ ਹੈ ਅਲੱਗ ਅਲੱਗ ਕੁਜ਼ੀਨ ਦੇ ਵਿੱਚ। ਸੋ ਮੈਂ ਸੋਚ ਰਹੀ ਹਾਂ ਕਿ ਇੱਕ ਹੋਰ ਮਜ਼ੇਦਾਰ ਚੀਜ਼ ਵੀ ਤੁਹਾਨੂੰ ਦੱਸ ਹੀ ਦੇਵਾਂ, ਇੱਕ ਵਧੀਆ ਜਿਹਾ ਬੈਵਰੇਜ ਦੱਸਦੀ ਹਾਂ ਕਿ ਘਰ ਬੈਠੇ ਤੁਸੀਂ ਗਰੇਪ ਬੇਜ਼ਲ ਲੈਮਨੇਡ ਕਿੱਦਾਂ ਬਣਾ ਸਕਦੇ ਹੋ। ਨਿੰਬੂ ਪਾਣੀ ਤਾਂ ਅਸੀਂ ਪੀਂਦੇ ਹੀ ਰਹਿੰਦੇ ਹੈਗੇ, ਹੈ ਨਾ, ਸਿੰਪਲ ਜਿਹਾ ਜਿਹ 'ਚ ਨਿੰਬੂ ਪਾਇਆ, ਨਮਕ ਪਾਇਆ, ਸ਼ੱਕਰ ਪਾਈ ਜਾਂ ਚੀਨੀ ਪਾਈ, ਜੋ ਵੀ ਤੁਹਾਨੂੰ ਪਸੰਦ ਹੈ, ਐਂਡ ਠੰਡਾ ਪਾਣੀ ਪਾ ਕੇ ਰੈਡੀ ਹੈ। ਇਹ ਤਾਂ ਹੋ ਗਿਆ ਬੇਸਿਕ ਲੈਮਨੇਡ। ਹੁਣ ਜਦੋਂ ਅਸੀਂ ਬਾਹਰ ਘੁੰਮਣ ਜਾਂਦੇ ਹਾਂ, ਅਸੀਂ ਉੱਥੇ ਅਸੀਂ ਡਿਫਰੈਂਟ ਡਿਫਰੈਂਟ ਮੋਕਟੇਲਸ ਟਰਾਈ ਕਰਦੇ ਹੈਗੇ ਹਾਂ ਜਿਹਦੇ ਵਿੱਚ ਅਲੱਗ ਅਲੱਗ ਫਲੇਵਰ ਹੁੰਦਾ ਹੈ ਚੀਜ਼ਾਂ ਦਾ। ਸੋ ਉਹਦੇ ਵਿੱਚ ਸਿਰਫ ਫਲੇਵਰ ਹੀ ਯੂਜ਼ ਕੀਤਾ ਜਾਂਦਾ ਹੈ। ਘਰ ਜਿਹੜਾ ਅਸੀਂ ਕੋਈ ਵੀ ਡਰਿੰਕ ਬਣਾਉਂਦੇ ਹਾਂ ਉਹਦੇ ਵਿੱਚ ਅਸੀਂ ਫਰੈਸ਼ ਫਰੂਟਸ ਜਿਹੜੇ ਉਹ ਯੂਜ਼ ਕਰ ਸਕਦੇ ਹਾਂ। ਹੁਣ ਮੈਂ ਤੁਹਾਨੂੰ ਇੱਕ ਹੋਰ ਜਾਂਦੇ ਜਾਂਦੇ ਬੈਵਰੇਜ ਦੱਸ ਹੀ ਦਿੰਦੀ ਹਾਂ ਕਿਸ ਤਰੀਕੇ ਨਾਲ ਬਣਾਉਣਾ ਹੈ। ਗਰੇਪ ਬੇਜ਼ਲ ਲੈਮਨੇਡ, ਬੇਸਿਕਲੀ ਗਰੇਪਸ ਜਿਹੜੇ ਹੈਗੇ, ਹਰੇ ਅੰਗੂਰ ਤੁਸੀਂ ਲੈਣੇ ਆ, 12-15 ਅੰਗੂਰ ਅੱਛੀ ਤਰ੍ਹਾਂ ਧੋ ਕੇ ਉਹਨੂੰ ਸੁਕਾ ਲਓ। ਉਸ ਤੋਂ ਬਾਅਦ ਤੁਲਸੀ, ਬੇਜ਼ਲ, ਤੁਲਸੀ ਦੇ ਪੱਤੇ 6-8 ਚਾਹੀਦੇ, ਉਹਨਾਂ ਨੂੰ ਵੀ ਧੋ ਲਓ। ਸ਼ੱਕਰ 1 ਵੱਡਾ ਚਮਚ, ਚਾਟ ਮਸਾਲਾ ਤੁਹਾਡੇ ਸਵਾਦ ਅਨੁਸਾਰ, ਅਤੇ ਨਿੰਬੂ ਦਾ ਰਸ ਲੈਣਾ ਹੈ ਥੋੜ੍ਹਾ ਜਿਹਾ, ਜਾਂ ਫਿਰ ਤੁਸੀਂ ਉਹਦਾ ਟੁਕੜਾ ਲੈ ਲਓ, ਬਰਫ਼ ਦੇ ਟੁਕੜੇ ਲੈਣੇ ਆ ਜੀ। ਓਬਵੀਅਸ ਠੰਡਾ ਤਾਂ ਕਰਾਂਗੇ ਨਾ, ਬਿਨਾਂ ਠੰਡਾ ਤਾਂ ਸਵਾਦ ਨਹੀਂ ਲੱਗੇਗਾ ਨਾ, ਠੰਡਾ ਪਾਣੀ ਵੀ ਚਾਹੀਦਾ 1 ਗਲਾਸ ਫਿਰ। ਅਤੇ ਮੇਨ ਇਨਗਰੀਡੀਐਂਟ ਇਹਦੇ ਵਿੱਚ ਹੈ ਅੰਗੂਰ ਅਤੇ ਤੁਲਸੀ ਦੇ ਪੱਤੇ। ਹੁਣ ਕਰਨਾ ਕੀ ਹੈ ਜੀ, ਅੰਗੂਰ, ਤੁਲਸੀ ਦੇ ਪੱਤੇ, ਸ਼ੱਕਰ, ਚਾਟ ਮਸਾਲਾ, ਨਿੰਬੂ ਦਾ ਰਸ, ਪਾਣੀ, ਬਰਫ਼, ਬਰਫ਼ ਪਾਣੀ ਹੈ ਤਾਂ ਹੀ ਤਾਂ ਉਹ ਜ਼ਿਆਦਾ ਠੰਡਾ ਐਂਡ ਮਜ਼ੇਦਾਰ ਬਣੇਗਾ ਨਾ, ਕੂਲ ਕੂਲ। ਸੋ ਇਹਨੂੰ ਅੱਛੇ ਤਰੀਕੇ ਨਾਲ ਬਲੈਂਡ ਕਰੋ, ਬਲੈਂਡ ਕਰਨ ਤੋਂ ਬਾਅਦ ਇਹਨੂੰ ਗਲਾਸ ਵਿੱਚ ਪਾਉਣ ਤੋਂ ਪਹਿਲਾਂ ਤੁਸੀਂ ਥੋੜ੍ਹੀ ਜਿਹੀ ਬਰਫ਼ ਪਾਣੀ ਹੈ, ਅਤੇ ਜਿਹੜਾ ਨਿੰਬੂ ਹੈਗਾ ਨਾ ਉਹਨੂੰ ਕੱਟ ਕੇ, ਜਾਂ ਫਿਰ ਜਿਹੜਾ ਅੰਗੂਰ ਹੈ ਉਹਨੂੰ ਕੱਟ ਕੇ ਗਲਾਸ ਦੇ ਇੱਕ ਸਾਈਡ 'ਤੇ ਲਗਾਓ, ਐਂਡ ਇਹਦੇ ਵਿੱਚ ਜੋ ਵੀ ਤੁਹਾਡਾ ਬਲੈਂਡਰ ਦੇ ਵਿੱਚ ਜੂਸ ਰੈਡੀ ਹੋਇਆ, ਲੈਮਨੇਡ ਰੈਡੀ ਹੋਇਆ, ਉਹ ਗਲਾਸ ਵਿੱਚ ਪਾਓ। ਆ ਹਾ ਹਾ, ਠੰਡਾ ਠੰਡਾ ਲੈਮਨੇਡ ਇਜ਼ ਰੈਡੀ, ਗਰੇਪ ਬੇਜ਼ਲ ਲੈਮਨੇਡ ਰੈਡੀ ਹੈ। ਸੋ ਆਹੀ ਜੇ ਤੁਸੀਂ ਬਾਹਰ ਪੀਣ ਜਾਓਗੇ, ਪਤਾ ਬਿਨਾਂ ਮਤਲਬ ਤੋਂ ਮਹਿੰਗਾ ਹੁੰਦਾ, ਐਂਡ ਉੱਪਰੋਂ ਉਹਦੇ ਵਿੱਚ ਸਿਰਫ ਫਲੇਵਰ ਪਾਇਆ ਜਾਂਦਾ, ਓਰੀਜਨਲ ਅੰਗੂਰ ਨਹੀਂ ਪਾਏ ਜਾਂਦੇ। ਸੋ ਘਰ ਵਿੱਚ ਬੈਠ ਕੇ ਤੁਸੀਂ ਸੋਹਣੀ ਜਿਹੀ ਮਜ਼ੇਦਾਰ ਐਗਲੈਸ ਮਾਇਨੀਜ਼ ਬਣਾਓ, ਉਹਦੇ ਨਾਲ ਜੋ ਤੁਹਾਨੂੰ ਖਾਣਾ ਪਸੰਦ ਹੈ ਉਹ ਖਾਓ, ਅਤੇ ਨਾਲ ਬਣਾਓ ਇਹ ਸੋਹਣਾ ਜਿਹਾ ਮਜ਼ੇਦਾਰ ਲੈਮਨੇਡ, ਜਿਹੜਾ ਕਿ ਪੀ ਕੇ ਤੁਹਾਨੂੰ ਠੰਡਕ ਮਹਿਸੂਸ ਹੋਏਗੀ ਅਤੇ ਤੁਸੀਂ ਖੂਬ ਖੂਬ ਖੂਬ ਇੰਜੋਏ ਕਰੋਗੇ। ਵੈਲ ਹੁਣ ਕੀ ਕਰੀਏ ਜੀ, ਇਜਾਜ਼ਤ ਲੈਣੀ ਪੈਣੀ ਹੈ ਪ੍ਰੋਗਰਾਮ ਨੂੰ, ਇੱਥੇ ਬ੍ਰੇਕ ਲਗਾਉਣੀ ਪੈਣੀ ਹੈ। ਕਿਉਂ? ਕਿਉਂਕਿ ਬਈ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵੀ ਤਾਂ ਸ਼ੁਰੂ ਕਰਨਾ ਹੈ ਨਾ। ਸੋ ਮੈਨੂੰ ਦੇ ਦਿਓ ਇਜਾਜ਼ਤ, ਪ੍ਰੋਗਰਾਮ ਹੋਮ ਸਵੀਟ ਹੋਮ ਇੱਥੇ ਖਤਮ ਕਰਨ ਦੀ, ਜਾਣਾ ਕਿਤੇ ਨਹੀਂ ਹੈ, ਨਾ ਨਾ।

2.7 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਹੁਣ ਅਸੀਂ 103.6 ਮੈਗਾਹਰਟਸ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ ਤੇ ਪੇਸ਼ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼।

ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਮਿੱਡੇ ਮੈਲੋਡੀਜ਼ ਲੈ ਕੇ ਮੈਂ ਹਾਜ਼ਰ ਹਾਂ ਜੀ, ਤੁਹਾਡੇ ਆਪਣੇ ਦੋਸਤ ਇੰਦਰਪ੍ਰੀਤ ਸੇਰਾ, ਤੁਹਾਡੇ ਆਪਣੇ ਫੇਵਰਟ ਚੈਨਲਸ 102.7 ਮੈਗਾਹਰਟਸ FM ਰੇਨਬੋ 'ਤੇ, ਅਤੇ ਨਾਲ ਹੀ ਨਾਲ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਦੇ। ਸੋ ਇਹ ਜਿਹੜੇ ਅੰਮ੍ਰਿਤਸਰ ਦੇ ਸ਼ਰੋਤੇ ਨੇ ਹੁਣੀ ਸਾਡੇ ਨਾਲ ਜੁੜੇ ਨੇ, ਅਤੇ ਫਿਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ, ਬਹੁਤ ਬਹੁਤ ਵਧਾਈਆਂ। 90 ਸਾਲ ਆਕਾਸ਼ਵਾਣੀ, 90 ਸਾਲ ਆਕਾਸ਼ਵਾਣੀ ਦੇ ਨਾਲ। ਸੋ ਅੱਜ ਦਾ ਦਿਹਾੜਾ ਬਹੁਤ ਹੀ ਖਾਸ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਬਿਹਤਰੀਨ ਗੀਤ ਦੇ ਨਾਲ, ਅਤੇ ਇਸ ਤੋਂ ਬਾਅਦ ਪ੍ਰੋਗਰਾਮ 'ਚ ਸੋਹਣੇ ਸੋਹਣੇ ਗੀਤ ਤੁਸੀਂ ਇੰਜੋਏ ਕਰਦੇ ਰਹੋਗੇ।

ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਗੀਤ ਸੁਣਿਆ ਕਰਨ ਅਰਜੁਨ ਫਿਲਮ ਦਾ। ਮੇਰੇ ਦਿਲ ਕੋ ਸਕੂਨ ਮਿਲੇ ਜਬ ਤੁਮਹਾਰੇ ਲਬੋ ਪਰ ਮੁਸਕਾਨ ਹੋ। ਮੇਰੇ ਦਿਲ ਕੋ ਸਕੂਨ ਮਿਲੇ ਜਬ ਤੁਮਹਾਰੇ ਲਬੋ ਪਰ ਮੁਸਕਾਨ ਹੋ। ਜਬ ਤੁਮ ਨਾ ਦਿਖੋ ਤੋ ਲਗੇ ਦਿਲ ਮੇ ਬੇਚਾਨੀਓ ਕਾ ਮੁਕਾਮ ਹੋ।

ਜੀ ਦੋਸਤੋ, ਹੁਣ ਜਿਹੜਾ ਤੁਸੀਂ ਗੀਤ ਸੁਣਿਆ ਲਤਾ ਮੰਗੇਸ਼ਕਰ ਦੀ ਆਵਾਜ਼ 'ਚ, ਫਿਲਮ ਸੀ ਅਭਿਨੇਤਰੀ। ਦਿਲ ਕਾ ਹਾਲ ਬਤਾਨਾ ਨਹੀਂ ਆਤਾ, ਦਿਲ ਕਾ ਹਾਲ ਬਤਾਨਾ ਨਹੀਂ ਆਤਾ, ਹਮੇ ਐਸੇ ਕਿਸੀ ਕੋ ਤੜਪਾਨਾ ਨਹੀਂ ਆਤਾ। ਸੁਨਣਾ ਤੋ ਚਾਹਤੇ ਹੈ ਹਮ ਆਪਕੀ ਆਵਾਜ਼ ਕੋ, ਸੁਨਣਾ ਤੋ ਚਾਹਤੇ ਹੈ ਹਮ ਆਪਕੀ ਆਵਾਜ਼ ਕੋ, ਪਰ ਹਮੇ ਕੋਈ ਬਾਤ ਕਰਨੇ ਕਾ ਬਹਾਨਾ ਨਹੀਂ ਆਤਾ।

ਮੁਹੰਮਦ ਰਫੀ ਦੀ ਆਵਾਜ਼ ਵਿੱਚ ਤੁਸੀਂ ਗੀਤ ਸੁਣਿਆ ਇਸ਼ਾਰਾ ਫਿਲਮ ਦਾ। ਤਾਰੇ ਵੀ ਚਮਕਦੇ ਹੈ ਬਾਦਲ ਵੀ ਬਰਸਤੇ ਹੈ, ਤਾਰੇ ਵੀ ਚਮਕਦੇ ਹੈ ਬਾਦਲ ਵੀ ਬਰਸਤੇ ਹੈ, ਆਪ ਤੋਂ ਹਮਾਰੇ ਦਿਲ ਮੇ ਹੈ, ਆਪ ਤੋਂ ਹਮਾਰੇ ਦਿਲ ਮੇ ਹੈ, ਫਿਰ ਵੀ ਹਮ ਮਿਲਨੇ ਕੋ ਤਰਸਤੇ ਹੈ।

ਢੋਂਗੀ ਫਿਲਮ ਦਾ ਗੀਤ ਹੁਣੇ ਤੁਸੀਂ ਇੰਜੋਏ ਕੀਤਾ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼, ਤੁਸੀਂ ਇੰਜੋਏ ਕਰ ਰਹੇ ਹੋ ਬਹੁਤ ਹੀ ਸੋਹਣੇ ਸੋਹਣੇ ਬਿਹਤਰੀਨ ਮਜ਼ੇਦਾਰ ਗੀਤ। ਆਜ ਵੀ ਕਿਤਨਾ ਨਾਦਾਨ ਹੈ ਦਿਲ ਸਮਝਤਾ ਹੀ ਨਹੀਂ, ਆਜ ਵੀ ਕਿਤਨਾ ਨਾਦਾਨ ਹੈ ਦਿਲ ਸਮਝਤਾ ਹੀ ਨਹੀਂ, ਬਾਤ ਬਰਸੋਂ ਕੇ ਉਨ੍ਹੇ ਦੇਖਾ, ਬਾਤ ਬਰਸੋਂ ਕੇ ਉਨ੍ਹੇ ਦੇਖਾ ਤੋ ਦੁਆਈਂ ਮਾਂਗ ਬੈਠਾ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
2: The Indian Navy invites online applications from unmarried male and female candidates for 10+2 BTech Cadet Entry Scheme Permanent Commission. Last date for submission is 18 June 2026. For more details, visit www.joinindiannavy.gov.in. The Indian Navy, combat ready, cohesive, Atmanirbhar, safeguarding seas for a Viksit Samriddh Bharat. Join Indian Navy.
3: ਵੈਲਕਮ ਬੈਕ ਫਰੈਂਡਸ, ਪ੍ਰੋਗਰਾਮ ਮਿੱਡ ਡੇ ਮੈਲੋਡੀਜ਼ ਚੱਲ ਰਿਹਾ ਤੁਹਾਡੇ ਆਪਣੇ ਫੇਵਰਟ ਚੈਨਲਸ 102.7 ਮੈਗਾਹਰਟਜ਼ FM ਰੇਨਬੋ 'ਤੇ ਅਤੇ ਨਾਲ ਹੀ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ 'ਤੇ। ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਿਹੜਾ ਤੁਸੀਂ ਗੀਤ ਸੁਣਿਆ, ਊਸ਼ਾ ਮੰਗੇਸ਼ਕਰ ਅਤੇ ਕੰਚਨ ਦੀ ਆਵਾਜ਼ ਵਿੱਚ ਤੁਸੀਂ ਇਹ ਗੀਤ ਸੁਣਿਆ। ਫਿਲਮ ਦਾ ਨਾਮ ਸੀ ਰਫੂ ਚੱਕਰ। ਤੂੰ ਪਾਸ ਹੋ ਤੋ ਦਿਲ ਕੋ ਸਕੂਨ ਮਿਲਤਾ ਹੈ, ਤੂੰ ਪਾਸ ਹੋ ਤੋ ਦਿਲ ਕੋ ਸਕੂਨ ਮਿਲਤਾ ਹੈ, ਤੇਰੀ ਬਾਤੇਂ ਸੁਣ ਕਰ ਦਿਲ ਖਿਲ ਉੱਠਤਾ ਹੈ, ਤੇਰੇ ਸਾਥ ਹੋਣੇ ਸੇ ਦੁਨੀਆ ਹਸੀਨ ਲਗਤੀ ਹੈ, ਤੇਰੇ ਸਾਥ ਹੋਣੇ ਸੇ ਦੁਨੀਆ ਹਸੀਨ ਲਗਤੀ ਹੈ, ਤੇਰੇ ਬਿਨਾਂ ਹਰ ਦਿਨ ਅਧੂਰਾ ਲਗਤਾ ਹੈ।

ਅਸ਼ਾਂਤੀ ਫਿਲਮ ਦਾ ਗੀਤ ਹੁਣੀ ਤੁਸੀਂ ਸੁਣਿਆ ਆਸ਼ਾ ਭੋਸਲੇ ਅਤੇ ਅਮਿਤ ਕੁਮਾਰ ਦੀ ਆਵਾਜ਼ ਦੇ ਵਿੱਚ। ਮਨ ਕਰਤਾ ਹੈ ਤੁਮੇ ਨਜ਼ਰ ਮੇ ਬਸਾ ਲੂੰ, ਔਰੋਂ ਕੀ ਨਜ਼ਰੋਂ ਸੇ ਤੁਮੇ ਬਚਾ ਲੂੰ, ਕਹੀਂ ਚੁਰਾ ਨਾ ਲੇ ਤੁਮੇ ਮੁਝਸੇ ਕੋਈ, ਕਹੀਂ ਚੁਰਾ ਨਾ ਲੇ ਕੋਈ ਮੁਝਸੇ ਕੋਈ, ਆਓ ਤੁਮੇ ਮੈਂ ਆਪਣੀ ਧੜਕਨ ਮੇ ਛੁਪਾ ਲੂੰ, ਆਓ ਮੈਂ ਤੁਮੇ ਆਪਣੇ ਦਿਲ ਮੇ ਛੁਪਾ ਲੂੰ।

ਜੀ ਦੋਸਤੋ, ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਮੁਹੰਮਦ ਰਫੀ ਦੀ ਆਵਾਜ਼ ਵਿੱਚ, ਫਿਲਮ ਦਾ ਨਾਮ ਸੀ ਜਹਾਂ ਪਿਆਰ ਮਿਲੇ। ਐਫਐਮ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ, ਬਸ ਕੁਛ ਪਲਾਂ 'ਚ। ਉਸ ਤੋਂ ਬਾਅਦ ਪ੍ਰੋਗਰਾਮ ਮਿੱਡੇ ਮੈਲੋਡੀਜ਼ ਜਾਰੀ ਰਹੇਗਾ।

ਖਬਰਾਂ ਦੇ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਹਿੱਤ ਵਿੱਚ ਸਰਕਾਰ ਦੀ 12 ਸਾਲਾਂ ਦੀ ਵਿਕਾਸ ਯਾਤਰਾ ਉੱਤੇ ਚਾਨਣਾ ਪਾਇਆ। ਉਹਨਾਂ ਕਿਹਾ, ਗਰੀਬਾਂ ਅਤੇ ਵਾਂਝੇ ਵਰਗਾਂ ਦੀ ਭਲਾਈ ਦੇਸ਼ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਕੇਂਦਰ 'ਚ। ਲੋਕ ਸਭਾ ਸਪੀਕਰ ਓਮ ਬਿਰਲਾ ਅੱਜ ਚੰਡੀਗੜ੍ਹ ਵਿੱਚ ਰਾਸ਼ਟਰ ਮੰਡਲ ਸੰਸਦੀ ਸੰਘ ਇੰਡੀਆ ਰੀਜ਼ਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕਰਨਗੇ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਸ਼ਹਿਰਾਂ ਦੀ ਜਾਣਕਾਰੀ ਜਨਤਕ ਕਰ ਦਿੱਤੀ ਹੈ। ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ ਅਤੇ ਭਾਰਤ ਭਲਕੇ ਤੋਂ ਇੰਦੌਰ 'ਚ ਬ੍ਰਿਕਸ ਖੇਤੀਬਾੜੀ ਕਾਰਜ ਸਮੂਹ ਅਤੇ ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ ਮੁੱਖ ਮੀਟਿੰਗਾਂ ਦੀ ਮੇਜ਼ਬਾਨੀ ਕਰੇਗਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਹਿੱਤ ਵਿੱਚ ਸਰਕਾਰ ਦੀ 12 ਸਾਲਾਂ ਦੀ ਵਿਕਾਸ ਯਾਤਰਾ ਉੱਤੇ ਚਾਨਣਾ ਪਾਇਆ ਹੈ। ਸ਼੍ਰੀ ਮੋਦੀ ਨੇ ਅੱਜ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਸ ਸਮੇਂ ਦੌਰਾਨ ਦੇਸ਼ ਨੇ ਬਹੁਤ ਸਾਰੀਆਂ ਤਬਦੀਲੀਆਂ ਦੇਖੀਆਂ ਅਤੇ ਗਰੀਬਾਂ ਅਤੇ ਵਾਂਝੇ ਵਰਗਾਂ ਦੀ ਭਲਾਈ ਇਹਨਾਂ ਤਬਦੀਲੀਆਂ ਦੇ ਕੇਂਦਰ 'ਚ ਰਹੀ ਹੈ। ਉਹਨਾਂ ਕਿਹਾ ਕਿ ਅੰਤੋਦੈ ਹਮੇਸ਼ਾ ਸਰਕਾਰ ਲਈ ਪ੍ਰੇਰਣਾ ਸਰੋਤ ਰਿਹਾ ਹੈ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਰਹੀ ਹੈ ਕਿ ਵਿਕਾਸ ਦੇ ਲਾਭ ਦਹਾਕਿਆਂ ਤੋਂ ਪਿੱਛੇ ਰਹਿ ਚੁੱਕੇ ਲੋਕਾਂ ਤੱਕ ਪਹੁੰਚ ਸਕਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਧਨ ਖਾਤਾ, ਸਿੱਧਾ ਲਾਭ ਤਬਾਦਲਾ, ਸਵੱਛ ਭਾਰਤ ਅਭਿਆਨ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਲ ਜੀਵਨ ਮਿਸ਼ਨ ਅਤੇ ਆਯੁਸ਼ਮਾਨ ਭਾਰਤ ਵਰਗੀ ਹਰ ਪਹਿਲਕਦਮੀ ਦਾ ਉਦੇਸ਼ ਲੋਕਾਂ ਲਈ ਮਾਣ ਅਤੇ ਮੌਕੇ ਨੂੰ ਯਕੀਨੀ ਬਣਾਉਣਾ ਹੈ। ਤਕਨਾਲੋਜੀ ਨੇ ਗਰੀਬਾਂ ਦੇ ਜੀਵਨ ਪੱਧਰ ਨੂੰ ਸੁਧਾਰਨ 'ਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਧੇ ਲਾਭ ਤਬਾਦਲੇ ਅਤੇ ਡਿਜੀਟਲ ਸਾਧਨਾਂ ਰਾਹੀਂ ਸਹਾਇਤਾ ਲੋਕਾਂ ਤੱਕ ਸਿੱਧੇ ਅਤੇ ਪਾਰਦਰਸ਼ੀ ਢੰਗ ਨਾਲ ਪਹੁੰਚ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੀਬ ਕਲਿਆਣ ਯਾਤਰਾ ਵਿਅਕਤੀਗਤ ਸ਼ਕਤੀਕਰਨ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜਨ ਅੰਦੋਲਨ ਬਣ ਗਈ ਹੈ। ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਗਰੀਬ ਕਲਿਆਣ ਦੇ 12 ਸਾਲਾਂ ਦਾ ਸਮਾਂ ਪੂਰੇ ਦੇਸ਼ ਵਿੱਚ ਕਰੋੜਾਂ ਵਾਂਝੇ ਪਰਿਵਾਰਾਂ ਦੇ ਜੀਵਨ 'ਚ ਮਾਨ ਸਨਮਾਨ, ਸੁਰੱਖਿਆ ਅਤੇ ਆਤਮ ਨਿਰਭਰਤਾ ਲਿਆਉਣ ਵਾਲਾ ਨਵਾਂ ਅਧਿਆਇ ਸਾਬਤ ਹੋਇਆ ਹੈ। ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਲ ਜੀਵਨ ਮਿਸ਼ਨ, ਆਯੁਸ਼ਮਾਨ ਭਾਰਤ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਵਰਗੀਆਂ ਪਹਿਲਕਦਮੀਆਂ ਨੇ ਮੁਸ਼ਕਲ ਹਾਲਾਤ ਵਿੱਚ ਕਰੋੜਾਂ ਪਰਿਵਾਰਾਂ ਨੂੰ ਮਜ਼ਬੂਤ ਕੀਤਾ ਹੈ। ਹਰਿਆਣਾ ਵਿਧਾਨ ਸਭਾ ਵੱਲੋਂ ਕਰਵਾਈ ਜਾ ਰਹੀ ਭਾਰਤੀ ਖੇਤਰ ਦੇ ਉੱਤਰੀ ਜ਼ੋਨ 2 ਲਈ ਰਾਸ਼ਟਰ ਮੰਡਲ ਸੰਸਦੀ ਸੰਘ CPA ਕਾਨਫਰੰਸ ਦੀ ਅੱਜ ਚੰਡੀਗੜ੍ਹ 'ਚ ਸ਼ੁਰੂਆਤ ਕੀਤੀ ਜਾਏਗੀ। ਇਹ ਕਾਨਫਰੰਸ ਬੁੱਧਵਾਰ ਤੱਕ ਜਾਰੀ ਰਹੇਗੀ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਹੈ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਕਾਨਫਰੰਸ ਦਾ ਉਦਘਾਟਨ ਕਰਨਗੇ। ਰਾਜ ਸਭਾ ਦੇ ਉਪ ਸਭਾਪਤੀ ਹਰੀਵੰਸ਼, ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 15 ਰਾਜ ਵਿਧਾਨ ਸਭਾ ਦੇ ਪ੍ਰੀਜ਼ਾਈਡਿੰਗ ਅਫਸਰ ਅਤੇ ਵਿਧਾਇਕ ਇਸ ਸਮਾਗਮ 'ਚ ਸ਼ਾਮਲ ਰਹਿਣਗੇ। 3 ਦਿਨਾਂ ਕਾਨਫਰੰਸ ਦੌਰਾਨ ਰਾਸ਼ਟਰ ਨਿਰਮਾਣ ਵਿੱਚ ਵਿਧਾਨ ਸਭਾਵਾਂ ਦੀ ਭੂਮਿਕਾ, ਵਿਕਸਿਤ ਭਾਰਤ 2047, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਲੋਕ ਰਾਜੀ ਸੰਸਥਾਵਾਂ ਨੂੰ ਵਧੇਰੇ ਅਸਰਦਾਰ ਬਣਾਉਣ ਵਰਗੇ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ 21 ਮਈ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਵਾਲੇ ਸ਼ਹਿਰਾਂ ਬਾਰੇ ਸੂਚਨਾ ਜਾਰੀ ਕਰ ਦਿੱਤੀ ਹੈ। ਸਾਡੇ ਪੱਤਰਕਾਰ ਮੁਤਾਬਕ ਰਜਿਸਟਰਡ ਉਮੀਦਵਾਰ ਹੁਣ ਆਪਣੇ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਅਧਿਕਾਰਤ ਵੈਬਸਾਈਟ ਉੱਤੇ ਲੌਗਇਨ ਕਰਕੇ ਆਪਣੇ ਤੈਅਸ਼ੁਦਾ ਪ੍ਰੀਖਿਆ ਸ਼ਹਿਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ। ਏਜੰਸੀ ਵੱਲੋਂ ਜਾਰੀ ਜਨਤਕ ਨੋਟਿਸ ਮੁਤਾਬਕ ਪ੍ਰੀਖਿਆ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮ 5 ਵਜੇ ਤੱਕ ਦੇਸ਼ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ 'ਚ ਪੈੱਨ ਅਤੇ ਪੇਪਰ ਮੋਡ ਵਿੱਚ ਲਈ ਜਾਏਗੀ। NTA ਨੇ ਸਪਸ਼ਟ ਕੀਤਾ ਹੈ ਕਿ ਪ੍ਰੀਖਿਆ ਵਾਲੇ ਸ਼ਹਿਰ ਦੀ ਸੂਚਨਾ ਐਡਮਿਟ ਕਾਰਡ ਨਹੀਂ ਹੈ ਅਤੇ ਇਹ ਸਿਰਫ ਉਮੀਦਵਾਰਾਂ ਨੂੰ ਉਹਨਾਂ ਦੇ ਪ੍ਰੀਖਿਆ ਕੇਂਦਰ ਦੇ ਸ਼ਹਿਰ ਬਾਰੇ ਸੂਚਿਤ ਕਰਨ ਲਈ ਜਾਰੀ ਕੀਤਾ ਗਿਆ ਹੈ। ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਪ੍ਰੀਖਿਆ ਇਸ ਸਾਲ 3 ਮਈ ਨੂੰ ਹੋਈ ਸੀ, ਪਰ ਪੇਪਰ ਲੀਕ ਦੇ ਕਥਿਤ ਇਲਜ਼ਾਮਾਂ ਦਰਮਿਆਨ NTA ਨੇ 12 ਮਈ ਨੂੰ ਇਸ ਨੂੰ ਰੱਦ ਕਰ ਦਿੱਤਾ ਸੀ। ਮੁੜ ਪ੍ਰੀਖਿਆ 21 ਜੂਨ ਨੂੰ ਤੈਅ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਦੇਖੀ ਹੈ। ਇਸ ਸਮੇਂ ਦੌਰਾਨ ਨਰਿੰਦਰ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਲਈ ਅਤੇ ਸ਼ਕਤੀਕਰਨ ਲਈ ਕਈ ਅਹਿਮ ਕਦਮ ਚੁੱਕੇ ਨੇ। ਆਕਾਸ਼ਵਾਣੀ ਖਬਰਾਂ ਵੱਖ ਵੱਖ ਖੇਤਰਾਂ ਵਿੱਚ ਸਰਕਾਰ ਦੇ ਯਤਨਾਂ ਬਾਰੇ ਖਾਸ ਪੇਸ਼ਕਾਰੀ ਲੈ ਕੇ ਆਇਆ ਹੈ। ਅੱਜ ਅਸੀਂ ਸਰਕਾਰ ਵੱਲੋਂ ਚੌਗਿਰਦੇ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ।

केंद्र सरकार ने पिछले 12 सालां च चुगिरदे दी सुरक्षा दे खेतर च कई अहम कदम चुके ने। गंगा नदी अते इस दीआं सहायक नदियां दी सफाई अते चुगिरदे नूं बेहतर बनाउण लई 2014 च नमामी गंगे प्रोग्राम दी शुरुआत कीती गई। इस प्रोग्राम तहत हुण तक कुल 524 प्रोजेक्टां नूं प्रवानगी दित्ती गई है, जिन्हां चों 355 प्रोजेक्ट पूरे हो चुके ने। देश विच जंगलां दी सांभ संभाल अते इस नूं वधाउण लई 2015 च ग्रीन इंडिया मिशन दी शुरुआत कीती गई। इस समय भारत दा जंगलात खेतर 8 लाख वर्ग किलोमीटर ਤੋਂ ਵੱਧ ਹੋ ਗਿਆ ਹੈ, ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 25% ਤੋਂ ਵੱਧ ਹੈ। ਇਸ ਦੇ ਨਾਲ ਹੀ ਕੁੱਲ ਜੰਗਲਾਤ ਖੇਤਰ ਦੇ ਮਾਮਲੇ ਚ ਭਾਰਤ ਦੁਨੀਆ ਵਿਚ 9ਵੇਂ ਸਥਾਨ ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ 2024 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਜਨਤਕ ਹਿੱਸੇਦਾਰੀ ਵਾਲੀਆਂ ਚੁਗਿਰਦਾ ਮੁਹਿੰਮਾਂ ਵਿਚੋਂ ਇੱਕ ਬਣ ਗਈ ਹੈ। ਇਸ ਮੁਹਿੰਮ ਤਹਿਤ ਦਸੰਬਰ 2024 ਤੱਕ 262 ਕਰੋੜ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਨੇ। ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ 2022 ਵਿਚ ਸ਼ੁਰੂ ਕੀਤਾ ਗਿਆ ਮਿਸ਼ਨ ਲਾਈਫ ਚੁਗਿਰਦੇ ਅਨੁਕੂਲ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ। ਭਾਰਤ ਨੇ ਕਾਰਬਨ ਨਿਕਾਸ ਨੂੰ 33 ਤੋਂ 35

0: ਪ੍ਰੋਜੈਕਟ ਪੂਰੇ ਹੋ ਚੁੱਕੇ ਨੇ। ਦੇਸ਼ ਵਿੱਚ ਜੰਗਲਾਂ ਦੀ ਸਾਂਭ ਸੰਭਾਲ ਅਤੇ ਇਸ ਨੂੰ ਵਧਾਉਣ ਲਈ 2015 ਚ ਗ੍ਰੀਨ ਇੰਡੀਆ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਭਾਰਤ ਦਾ ਜੰਗਲਾਤ ਖੇਤਰ 8 ਲੱਖ ਵਰਗ ਕਿਲੋਮੀਟਰ ਤੋਂ ਵੱਧ ਹੋ ਗਿਆ ਹੈ, ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 25% ਤੋਂ ਵੱਧ ਹੈ। ਇਸ ਦੇ ਨਾਲ ਹੀ ਕੁੱਲ ਜੰਗਲਾਤ ਖੇਤਰ ਦੇ ਮਾਮਲੇ ਚ ਭਾਰਤ ਦੁਨੀਆ ਵਿਚ 9ਵੇਂ ਸਥਾਨ ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ 2024 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਜਨਤਕ ਹਿੱਸੇਦਾਰੀ ਵਾਲੀਆਂ ਚੌਗਿਰਦਾ ਮੁਹਿੰਮਾਂ ਵਿੱਚੋਂ ਇੱਕ ਬਣ ਗਈ ਹੈ। ਇਸ ਮੁਹਿੰਮ ਤਹਿਤ ਦਸੰਬਰ 2024 ਤੱਕ 262 ਕਰੋੜ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਨੇ। ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ 2022 ਵਿੱਚ ਸ਼ੁਰੂ ਕੀਤਾ ਗਿਆ ਮਿਸ਼ਨ ਲਾਈਫ ਚੌਗਿਰਦੇ ਅਨੁਕੂਲ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ। ਭਾਰਤ ਨੇ ਕਾਰਬਨ ਨਿਕਾਸ ਨੂੰ 33% ਤੋਂ 35% ਘਟਾਉਣ ਦਾ ਆਪਣਾ ਟੀਚਾ ਤੈਅ ਸਮੇਂ ਤੋਂ 11 ਸਾਲ ਪਹਿਲਾਂ ਹੀ ਹਾਸਲ ਕਰ ਲਿਆ ਹੈ। ਇਸ ਤੋਂ ਇਲਾਵਾ 2015 ਚ ਸ਼ੁਰੂ ਕੀਤਾ ਗਿਆ ਅੰਤਰਰਾਸ਼ਟਰੀ ਸੂਰਜੀ ਕੱਟਜੋੜ ਭਾਰਤ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਜਿਸ ਨੇ ਭਾਰਤ ਨੂੰ ਸਾਫ਼ ਸੁਥਰੀ ਊਰਜਾ ਅਤੇ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਦੇ ਖੇਤਰ ਚ ਅੰਤਰਰਾਸ਼ਟਰੀ ਪਛਾਣ ਦਵਾਈ ਹੈ। ਅੱਜ ਜਦੋਂ ਪੂਰੀ ਦੁਨੀਆ ਜਲਵਾਯੂ ਤਬਦੀਲੀ ਅਤੇ ਕੁਦਰਤੀ ਸਰੋਤਾਂ ਤੇ ਵੱਧਦੇ ਦਬਾਅ ਨਾਲ ਸੰਬੰਧਿਤ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਭਾਰਤ ਵਿਕਾਸ ਅਤੇ ਚੁਗਿਰਦਾ ਸੁਰੱਖਿਆ ਵਿਚਕਾਰ ਸੰਤੁਲਨ ਬਣਾ ਕੇ ਲਗਾਤਾਰ ਅੱਗੇ ਵੱਧ ਰਿਹਾ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
1: ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਇਸ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੋਡਕਾਸਟਿੰਗ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ AIR ਰੱਖਿਆ ਗਿਆ ਸੀ। ਇਹ ਦਿਨ ਦੇਸ਼ ਦੇ ਸੱਭਿਆਚਾਰਕ, ਸੂਚਨਾ ਅਤੇ ਪ੍ਰਸਾਰਣ ਇਤਿਹਾਸ ਵਿੱਚ ਖਾਸ ਪਲ ਨੂੰ ਦਰਸਾਉਂਦਾ ਹੈ, ਜਿੱਥੇ ਇੱਕ ਆਵਾਜ਼ ਪੈਦਾ ਹੋਈ ਸੀ ਜਿਹੜੀ ਪੀੜ੍ਹੀਆਂ ਤੱਕ ਗੂੰਜਦੀ ਰਹੇਗੀ। ਆਜ਼ਾਦੀ ਤੋਂ ਬਾਅਦ ਆਲ ਇੰਡੀਆ ਰੇਡੀਓ ਦਾ ਤੇਜ਼ੀ ਨਾਲ ਪ੍ਰਸਾਰ ਹੋਇਆ ਅਤੇ ਸਾਲ 1956 'ਚ ਇਸ ਦਾ ਨਾਂ ਬਦਲ ਕੇ ਆਕਾਸ਼ਵਾਣੀ ਰੱਖ ਦਿੱਤਾ ਗਿਆ। ਅੱਜ ਆਕਾਸ਼ਵਾਣੀ ਵੱਲੋਂ 591 ਸਟੇਸ਼ਨ ਚਲਾਏ ਜਾਂਦੇ ਨੇ, ਜਿਹੜੇ ਕਿ ਭਾਰਤ ਦੀ 98% ਆਬਾਦੀ ਤੱਕ ਪਹੁੰਚ ਰੱਖਦੇ ਨੇ ਅਤੇ ਇਸ ਦੀਆਂ 23 ਭਾਸ਼ਾਵਾਂ ਅਤੇ 146 ਉਪ ਬੋਲੀਆਂ 'ਚ ਪ੍ਰਸਾਰਣ ਕਰਦੇ ਨੇ। ਆਕਾਸ਼ਵਾਣੀ ਦਾ ਐਕਸਟਰਨਲ ਸਰਵਿਸਿਜ਼ ਡਿਵੀਜ਼ਨ 100 ਤੋਂ ਵੱਧ ਦੇਸ਼ਾਂ 'ਚ ਪ੍ਰਸਾਰਣ ਕਰਦਾ ਹੈ ਅਤੇ ਭਾਰਤ ਦੀ ਆਵਾਜ਼ ਨੂੰ ਵਿਸ਼ਵ ਪੱਧਰ 'ਤੇ ਪੇਸ਼ ਕਰਦਾ ਹੈ ਅਤੇ ਇਸ ਵਿਸ਼ਾਲ ਦੇਸ਼ ਦੇ ਹਰ ਨਿਵਾਸੀ ਨੂੰ ਵੱਖ ਵੱਖ ਖੇਤਰਾਂ 'ਚ 24 ਘੰਟੇ 7 ਦਿਨ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਅਤੇ ਉਪ ਭਾਸ਼ਾਵਾਂ 'ਚ ਖ਼ਬਰਾਂ ਅਤੇ ਵਿਚਾਰ ਪ੍ਰਦਾਨ ਕਰਦਾ ਹੈ। ਇਸ ਦੌਰਾਨ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ 1 ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਜਾ ਰਿਹਾ ਹੈ। ਭਾਰਤ 'ਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਇਹ ਸੰਗੀਤ ਸਮਾਰੋਹ 6:30 PM ਸ਼ੁਰੂ ਹੋਏਗਾ। ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਸਤਰੀ ਸੰਗੀਤ ਦੇ ਵੱਖ ਵੱਖ ਰੂਪਾਂ 'ਚ ਗਾਇਨ ਦੇ ਨਾਲ ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਏਗੀ। ਭਾਰਤ ਮੱਧ ਪ੍ਰਦੇਸ਼ ਦੇ ਇੰਦੌਰ 'ਚ ਅੱਜ ਤੋਂ ਆਉਂਦੀ 13 ਜੂਨ ਤੱਕ ਹੋਣ ਜਾ ਰਹੀ ਬ੍ਰਿਕਸ ਖੇਤੀਬਾੜੀ ਕਾਰਜ ਸਮੂਹਾਂ ਅਤੇ ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ ਅਹਿਮ ਮੀਟਿੰਗਾਂ ਦੀ ਮੇਜ਼ਬਾਨੀ ਕਰੇਗਾ। ਅੱਜ ਭੋਪਾਲ 'ਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਬ੍ਰਿਕਸ ਦੀਆਂ ਇਹ ਮੀਟਿੰਗਾਂ ਇਸ ਸਾਲ ਭਾਰਤ ਦੀ ਪ੍ਰਧਾਨਗੀ ਹੇਠ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬ੍ਰਿਕਸ ਦੇਸ਼ਾਂ ਕੋਲ ਦੁਨੀਆ ਦੀ ਲਗਭਗ 42% ਖੇਤੀਯੋਗ ਜ਼ਮੀਨ ਹੈ ਅਤੇ ਇਹ ਦੇਸ਼ ਕੌਮਾਂਤਰੀ ਖੁਰਾਕ ਉਤਪਾਦਨ ਦਾ ਤਕਰੀਬਨ 45% ਹਿੱਸਾ ਵੀ ਪੈਦਾ ਕਰਦੇ ਨੇ। ਈਰਾਨ 'ਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਖਿੱਤੇ ਵਿੱਚ ਹਾਲ ਹੀ 'ਚ ਹੋਏ ਘਟਨਾ ਚੱਕਰ ਦੇ ਮੱਦੇਨਜ਼ਰ ਈਰਾਨ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੂਤਘਰ ਨੇ ਇਸ ਸਮੇਂ ਈਰਾਨ 'ਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਉਪਲਬਧ ਆਵਾਜਾਈ ਦੇ ਸਾਧਨਾਂ ਰਾਹੀਂ ਦੇਸ਼ ਛੱਡਣ ਦੀ ਵੀ ਸਲਾਹ ਦਿੱਤੀ ਹੈ। ਖਾਸ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਹਿੱਤ ਵਿੱਚ ਸਰਕਾਰ ਦੀ 12 ਸਾਲਾਂ ਦੀ ਵਿਕਾਸ ਯਾਤਰਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਗਰੀਬਾਂ ਅਤੇ ਵਾਂਝੇ ਵਰਗਾਂ ਦੀ ਭਲਾਈ ਦੇਸ਼ 'ਚ ਹੋ ਰਹੀਆਂ ਤਬਦੀਲੀਆਂ ਦੇ ਕੇਂਦਰ 'ਚ। ਲੋਕ ਸਭਾ ਸਪੀਕਰ ਓਮ ਬਿਰਲਾ ਅੱਜ ਚੰਡੀਗੜ੍ਹ 'ਚ ਰਾਸ਼ਟਰ ਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕਰਨਗੇ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ NEET UG ਮੁੜ ਪ੍ਰੀਖਿਆ ਲਈ ਸ਼ਹਿਰਾਂ ਦੀ ਜਾਣਕਾਰੀ ਜਾਰੀ ਕਰ ਦਿੱਤੀ ਹੈ। ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦੇ ਜਸ਼ਨ ਮਨਾ ਰਿਹਾ ਹੈ। ਇਹਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 PM 'ਤੇ ਹੋਏਗਾ। ਨਮਸਕਾਰ।

102.7 MHz FM Rainbow ਤੇ ਤੇ ਨਾਲ ਹੀ ਨਾਲ 103.6 MHz ਆਕਾਸ਼ਵਾਣੀ ਅੰਮ੍ਰਿਤਸਰ ਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਰਾ ਪਲੇ ਕਰਨ ਲੱਗੀ ਹਾਂ ਜੀ ਇੱਕ ਬਹੁਤ ਬਿਹਤਰੀਨ ਗੀਤ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਫਿਲਮ ਹੈ ਮਰਿਆਦਾ

ਹਾਂਜੀ ਹਾਂਜੀ ਮੈਂ ਕਿਹਾ ਦੋਸਤੋ ਜੀ ਸਵਾਗਤ ਹੈ ਤੁਹਾਡਾ ਜੀ ਐਫ ਐਮ ਰੇਨਬੋ 102.7 ਤੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸੁਣ ਰਹੇ ਹੋ ਵੈਲ ਆਪਣਾ ਮਨਪਸੰਦ ਰੇਡੀਓ ਸ਼ੋ ਦਿਲਾ ਸ਼ਾਇਰ ਹੈ। ਮੈਂ ਹਾਂ ਤੁਹਾਡਾ ਆਪਣਾ ਆਰ ਜੇ ਦੋਸਤ ਰਮਨੀਸ਼, ਜੋ ਤੁਹਾਡੇ ਦਿਲਾਂ ਦੀਆਂ ਗੱਲਾਂ ਨੂੰ ਹੁਣ ਆਵਾਜ਼ ਦੇਣਾ ਹੈ। ਅੱਜ ਦੀ ਇਹ ਦੁਪਹਿਰ ਹੋਵੇਗੀ ਹੁਣ ਕੁਝ ਖਾਸ, ਕੁਝ ਮਿੱਠੀਆਂ ਯਾਦਾਂ ਤੇ ਕੁਝ ਅਧੂਰੀਆਂ ਖੁਆਇਸ਼ਾਂ ਤੇ ਬੇਅੰਤ ਜਜ਼ਬਾਤਾਂ ਦੇ ਨਾਲ ਭਰੀ ਹੋਈ, ਕਿਉਂਕਿ ਕਹਿੰਦੇ ਨਾ ਜਦੋਂ ਦਿਲ ਸ਼ਾਇਰ ਬਣ ਜਾਂਦਾ ਹੈ ਨਾ, ਤਾਂ ਹਰ ਲਫ਼ਜ਼ ਵਿੱਚ ਇੱਕ ਕਹਾਣੀ ਹੁੰਦੀ ਹੈ, ਹਰ ਖਾਮੋਸ਼ੀ ਵਿੱਚ ਇੱਕ ਅਹਿਸਾਸ ਹੁੰਦਾ ਹੈ। ਚਲੋ ਸ਼ੁਰੂ ਕਰੀਏ ਫਿਰ ਇੱਕ ਸੋਹਣੀ ਜਿਹੀ ਸ਼ਾਇਰੀ ਦੇ ਨਾਲ। ਕਹਿੰਦੇ ਨੇ ਦਿਲ ਤੇ ਕਾਗਜ਼ ਉੱਤੇ ਲਿਖੇ ਨੇ ਅਹਿਸਾਸ ਕਈ, ਕੁਝ ਪੜ੍ਹ ਲੈਂਦਾ ਜਹਾਨ ਤੇ ਕੁਝ ਰਹਿ ਜਾਂਦੇ ਨੇ ਗੁਪਤ ਹੀ। ਮੁਸਕਾਨਾਂ ਦੇ

ਦੋਸਤੋ, ਤੇਰਾ ਮੇਰਾ ਰਿਸ਼ਤਾ, ਅਸਲ 'ਚ ਇਹਦਾ ਮਤਲਬ ਕੀ ਹੈ ਦੋਸਤੋ? ਜੇ ਮੈਂ ਦੱਸਾਂ ਕਿ ਤੇਰਾ ਮੇਰਾ ਰਿਸ਼ਤਾ ਯਾਨੀ ਕਿ ਦਿਲਾਂ ਦਾ ਜੋੜ, ਨਾ ਕਾਗਜ਼ ਦਾ ਨਾ ਦੁਨੀਆਂ ਨੂੰ ਦਿਖਾਉਣ ਵਾਲਾ, ਬਸ ਤੂੰ ਮੇਰਾ ਮੈਂ ਤੇਰਾ, ਦੁੱਖ ਸੁੱਖ ਹਾਸਾ ਰੋਣਾ ਸਭ ਕੁਝ ਸਾਂਝਾ ਕਰਨ ਵਾਲਾ ਬੰਧਨ। ਸ਼ਬਦਾਂ 'ਚ ਗੱਲ ਕਰੀਏ ਕਿ ਆਪਾਂ ਗੱਲ ਕੀਤੀ ਨਾ ਤੇਰਾ ਮੇਰਾ ਰਿਸ਼ਤਾ, ਯਾਨੀ ਤੇਰਾ ਤੁਹਾਡਾ, ਤੁਹਾਡੇ ਨਾਲ ਜੁੜਿਆ, ਮੇਰਾ ਮਤਲਬ ਮੇਰੇ ਨਾਲ ਜੁੜਿਆ, ਅਤੇ ਰਿਸ਼ਤਾ ਮਤਲਬ ਸੰਬੰਧ, ਤਾਲੁਕ, ਬੰਧਨ, ਮਤਲਬ ਕਿ ਸਾਡਾ ਰਿਸ਼ਤਾ ਨਾ, ਜਿੱਥੇ ਮੈਂ ਅਤੇ ਤੂੰ ਖਤਮ ਹੋ ਕੇ ਅਸੀਂ ਬਣ ਜਾਂਦਾ ਹੈ। ਦੋਸਤੋ, ਤੁਸੀਂ ਸੁਣ ਰਹੇ ਪ੍ਰੋਗਰਾਮ ਦਿਲਾ ਸ਼ਾਇਰ ਹੈ, ਅਤੇ ਬਹੁਤ ਸਾਰੇ ਸਰੋਤਿਆਂ ਨੂੰ ਸਾਨੂੰ ਮੈਸੇਜ ਕਰਦੇ ਨੇ। ਸਭ ਤੋਂ ਪਹਿਲਾਂ ਸਾਡੇ ਰਾਮ ਸਰੂਪ ਅਰੋੜਾ ਚੌਂਕ ਚਿਲਿਆਂ ਸੁਲਤਾਨਪੁਰ ਲੋਧੀ ਤੋਂ ਆਪਣੇ ਹੱਥਾਂ ਨਾਲ ਲਿਖ ਕੇ ਭੇਜਿਆ ਹੈ। ਉਹਨਾਂ ਨੇ ਲਿਖ ਰਹੇ ਨੇ ਕਿ ਜੋ ਹੋ ਸਕੇ ਤੋ ਤੁਮ ਮੇਰੀ ਰੂਹ ਮੇਂ ਸਮਾ ਜਾਓ, ਜੋ ਹੋ ਸਕੇ ਕਿ ਤੁਮ ਜੋ ਹੋ ਸਕੇ ਤੋ ਤੁਮ ਮੇਰੀ ਰੂਹ ਮੇਂ ਸਮਾ ਜਾਓ, ਦਿਲ ਨਿਗਾਹੋਂ ਕੇ ਰਿਸ਼ਤੇ ਸਭ ਟੂਟ ਜਾਤੇ ਹੈਂ, ਆਏ ਦਿਲ ਤੋ ਕਿਆ ਹਮ ਰੂਹ ਮੇਂ ਭੀ ਉਤਰ ਗਏ ਹੋਤੇ, ਦਿਲ ਤੋ ਕਿਆ ਹਮ ਰੂਹ ਮੇਂ ਭੀ ਉਤਰ ਗਏ ਹੋਤੇ, ਤੁਮਨੇ ਚਾਹਾ ਹੀ ਨਹੀਂ ਚਾਹਨੇ ਵਾਲੋ ਕੀ ਤਰ੍ਹਾਂ। ਕਿਆ ਬਾਤ ਰਾਮ ਜੀ, ਕਮਾਲ ਹੀ ਕਰਤੀ। ਰਾਮ ਜੀ ਨੇ ਇੱਕ ਮੈਸੇਜ ਵੀ ਪਾਇਆ ਹੋਇਆ ਕਿ ਸਰ, ਐਜ਼ ਫੀਲ ਯੂਅਰ ਨੇਮ ਇਜ਼ ਇੰਪ੍ਰੈਸ ਬਾਏ ਆਚਾਰਿਆ ਰਜਨੀਸ਼, ਆਚਾਰਿਆ ਮੀਨ ਆਰ ਜੇ ਰਵਨੀਸ਼ ਮੀਨਸ ਰਜਨੀਸ਼। ਰਾਮ ਸਰੂਪ ਜੀ, ਮੇਰਾ ਨਾਮ ਨਾ ਵੈਸੇ ਰਵਨੀਸ਼ ਨਹੀਂ, ਰਮਨੀਸ਼ ਹੈ ਜੀ, ਵਾਵੇ ਦੀ ਹੈਗਾ ਮੰਮਾ ਲੱਗਦਾ ਜੀ, ਰਮਨੀਸ਼। ਪਰ ਬਹੁਤ ਬਹੁਤ ਥੈਂਕ ਯੂ ਤੁਹਾਡਾ ਇੰਨੇ ਐਫਰਟ ਕਰਨ ਲਈ ਰਾਮ ਜੀ। ਉਹ ਤੋਂ ਬਾਅਦ ਸਾਡੇ ਹੋਰ ਸਰੋਤ ਨੇ, ਗੁੱਡ ਆਫਟਰਨੂਨ ਰਮਨੀਸ਼ ਸਰ, ਕੁਲਵਿੰਦਰ ਟੇਲਰ ਬੋਲ ਰਹੇ ਨੇ VPO ਕੰਡੋਲਾ ਤੋਂ ਨੀਅਰ ਆਦਮਪੁਰ, ਇੰਨਾ ਐਡਰੈਸ ਦੱਸਦਾ ਜੀ, ਕਿਆ ਬਾਤ ਹੈ। ਲਿਖ ਰਹੇ ਨੇ ਕਿ ਤੁਮ ਕਹਿਤੇ ਹੋ ਤੁਮੇ ਫੂਲੋ ਸੇ ਮੁਹੱਬਤ ਹੈ, ਮਗਰ ਜਬ ਫੂਲ ਖਿਲਤੇ ਹੈ ਤੋ ਉਹਨੇ ਤੋੜ ਲੇਤੇ ਹੋ, ਹਾਏ ਹਾਏ ਕਿਆ ਬਾਤ ਹੈ। ਤੁਮ ਕਹਿਤੇ ਹੋ ਤੁਮੇ ਬਾਰਿਸ਼ ਸੇ ਪਿਆਰ ਹੈ, ਮਗਰ ਜਬ ਬਾਰਿਸ਼ ਹੋਤੀ ਹੈ ਤੋ ਛਤਰੀ ਖੋਲ ਲੇਤੇ ਹੋ। ਖੌਫ ਆਤਾ ਹੈ ਮੁਝੇ ਤੁਮਾਰੀ ਇਸ ਮੁਹੱਬਤ ਸੇ, ਖੌਫ ਆਤਾ ਹੈ ਮੁਝੇ ਤੁਮਾਰੀ ਇਸ ਮੁਹੱਬਤ ਸੇ, ਕਿ ਤੁਮ ਪਿਆਰ ਤੋ ਕਰਤੇ ਹੋ ਮਗਰ ਵਜੂਦ ਛੀਨ ਲੇਤੇ ਹੋ। ਓਏ ਹੋਏ ਕਿਆ ਬਾਤ ਹੈ ਜੀ। ਅਗਰ ਅਸੀਂ ਇਹ ਵਾਲੀ ਜਿਹੜੀ ਲਾਈਨਸ ਨਾ, ਅਗਰ ਇਸ ਗਰੁੱਪ ਵਿੱਚ ਇੱਕ ਮਹਿਫਿਲ 'ਚ ਬੈਠੇ ਹੁੰਦੇ ਨਾ, ਜਿਹੜੀ ਤੀਸਰੀ ਲਾਈਨ ਆਉਂਦਾ ਨਾ, ਸਾਨੂੰ ਇੱਦਾਂ ਦਾ ਵੇਟ ਹੋਣਾ ਸੀ ਨਾ ਕਿ ਯਾਰ ਕੁਛ ਨਾ ਤਿੱਖਾ ਤੀਰ ਵਜੇ ਲੱਗਾ ਹੁਣ ਜੋ ਲਿਖਿਆ ਹੈ। ਬਹੁਤ ਪਿਆਰਾ ਜੀ ਕੁਲਵਿੰਦਰ ਜੀ, ਅਤੇ ਦੋਸਤੋ ਪਿਆਰੇ ਸਰੋਤਿਓ, ਕੋਸ਼ਿਸ਼ ਕਰਿਆ ਕਰੋ ਯਾਰ, ਤੁਸੀਂ ਰਾਈਟਰ ਦੇ ਨੇਮ ਮੈਨਸ਼ਨ ਜ਼ਰੂਰ ਕਰੋ। ਅਗਰ ਤੁਸੀਂ ਖੁਦ ਲਿਖਣਾ ਪਸੰਦ ਕਰਦੇ ਹੋ ਤਾਂ ਵੈਲ ਐਂਡ ਗੁੱਡ, ਪਰ ਜੇਕਰ ਸਾਨੂੰ ਕੋਈ ਸ਼ਾਇਰ ਪਸੰਦ ਆ, ਤੁਸੀਂ ਉਹਨਾਂ ਦੀ ਸਾਨੂੰ ਪੋਇਟਰੀਜ਼ ਭੇਜ ਸਕਦੇ ਹੋ। ਉਸ ਤੋਂ ਬਾਅਦ ਸਾਡੇ ਗੁੱਡ ਮੋਰਨਿੰਗ ਪਵਨ ਕੁਮਾਰ ਪਿੰਡ ਪਿਆਲਾ ਤੋਂ ਕਹਿ ਰਹੇ ਨੇ ਕਿ ਕੱਚ ਦਾ ਸਰੀਰ ਮੇਰਾ ਮੋੜ ਤੋਂ ਬਚਾਈ ਮੈਨੂੰ, ਕੱਚ ਦਾ ਸਰੀਰ ਮੇਰਾ ਮੋੜ ਤੋਂ ਬਚਾਈ ਮੈਨੂੰ, ਜ਼ਿੰਦਗੀ ਸਵਾਰ ਦੂਗੀ ਪੀ ਕੇ ਨਾ ਚਲਾਈ ਮੈਨੂੰ। ਓ ਠੀਕ ਹੈ ਜੀ, ਕਿਆ ਬਾਤ ਹੈ। ਉਹ ਤੋਂ ਬਾਅਦ ਸਾਡੇ ਪਾਲੀ ਪਿਆਲਾ ਹੁਸ਼ਿਆਰ

ਪੁਰਤੋਲੇ ਖਨੇ ਨੇ ਕਿ ਰੱਖ ਕੇ ਦਿਲ ਵਿੱਚ ਨਫ਼ਰਤ ਗੂੜੀ ਫਿੱਕਾ ਪਿਆਰ ਦਿਖਾਉਂਦੀਆਂ ਨੇ, ਰੱਖ ਕੇ ਦਿਲ ਵਿੱਚ ਨਫ਼ਰਤ ਗੂੜੀ ਫਿੱਕਾ ਪਿਆਰ ਦਿਖਾਉਂਦੇ ਨੇ। ਲੋਕੋ ਅੱਜ ਕੱਲ੍ਹ ਰਿਸ਼ਤੇ ਲੋਕੀ ਮਤਲਬ ਨਾਲ ਨਿਭਾਉਂਦੇ ਨੇ। ਜਿੰਨਾ ਚਿਰ ਨੇ ਚੰਗੀ ਦਿਨ ਤੇਰੇ, ਜਿੰਨਾ ਚਿਰ ਨੇ ਚੰਗੇ ਦਿਨ ਤੇਰੇ, ਇਹ ਮਾਰਨਗੇ ਬਿਨ ਮਤਲਬ ਫੇਰੇ। ਜਦੋਂ ਆਉਂਦਾ ਮਾੜਾ ਟਾਈਮ ਤਾਂ ਫਿਰ ਅੱਖ ਚੁਰਾਉਂਦੇ ਨੇ। ਲੋਕੋ ਅੱਜ ਕੱਲ੍ਹ ਰਿਸ਼ਤੇ ਲੋਕੀ ਮਤਲਬ ਨਾਲ ਨਿਭਾਉਂਦੇ ਨੇ। ਇਹ ਲਿਖਿਆ ਜੀ ਰਾਜ ਨਸਰਾਲਾ ਜੀ ਨੇ, ਪਾਲੀ ਪਿਆਲਾ ਜੀ ਨੇ ਭੇਜਿਆ ਕਿ ਰਾਜ ਨਸਰਾਲਾ ਜੀ ਨੇ ਸਾਰੇ ਲਿਖਿਆ, ਬਹੁਤ ਸੋਹਣਾ ਲਿਖਿਆ ਉਹਨਾਂ ਨੂੰ, ਕਹਿ ਦਿਓ ਕਮਾਲ ਕਰਤੀ। ਉੱਥੋਂ ਆ ਸਾਡੇ ਹੋਰ ਸਰੋਤੇ, ਸਤਿ ਸ਼੍ਰੀ ਅਕਾਲ ਦਿਲ ਸ਼ਾਇਰ ਵਿੱਚ ਰਮਨੀਸ਼ ਜੀ ਬਲਵਿੰਦਰ ਸਰਾ ਪਿੰਡ ਮੋਰਜਨ ਸਿੱਖਾ ਹਨੂਮਾਨਗੜ੍ਹ ਤੋਂ ਲਿਖ ਰਹੇ ਨੇ ਕਿ ਆਪਸੇ ਦੂਰ ਕਹੀ ਕਮ ਜਾਏਂਗੇ ਨਹੀਂ, ਅੱਛਾ ਹਮ ਜਾਏਂਗੇ ਨਹੀਂ, ਆਪਸੇ ਦੂਰ ਕਹੀ ਹਮ ਜਾਏਂਗੇ ਨਹੀਂ, ਆਪਕੇ ਦਿਲ ਕੇ, ਹਾਂ ਆਪਕੇ ਦਿਲ ਕੋ ਕਭੀ ਦੁਖਾਏਂਗੇ ਨਹੀਂ, ਆਪਣੇ ਆਪ ਕਾ ਆਪਣੇ ਆਪ ਕੋ ਹਮ ਕੈਸੇ ਹੀ ਸੰਭਾਲ ਲੇਂਗੇ, ਆਪਣੇ ਆਪ ਕੋ ਹਮ ਕੈਸੇ ਹੀ ਸੰਭਾਲ ਲੇਂਗੇ, ਪਰ ਆਪਕੀ ਆਂਖੋਂ ਮੇਂ ਆਂਸੂ ਕਭੀ ਲਾਏਂਗੇ ਨਹੀਂ। ਆਏ ਹਾਏ ਹੈ। ਦੇਖੋ ਜੀ, ਦੇਖੋ ਦੋਸਤੋ, ਜਦੋਂ ਦਿਲੋਂ ਗੱਲਾਂ ਨਿਕਲੇ ਨਾ, ਤਾਂ ਨਾ ਫਿਰ ਇਹੀ ਹੁੰਦਾ ਕਿ ਆਪਾਂ ਨਾ ਦੂਸਰੇ ਬੰਦੇ ਨੂੰ ਇਹੀ ਕਹਿੰਦੇ ਹੁੰਦੇ ਕਿ ਯਾਰ ਅਸੀਂ ਤੇਰੇ ਲਈ ਆਹ ਕਰ ਦਾਂਗੇ। ਦੇਖੋ ਜੀ, ਕਿਸੇ ਆਸ਼ਕ ਨੇ ਵੀ ਇਹੀ ਕਿਹਾ ਸੀ, ਮੈਂ ਤੇਰੇ ਲਈ ਚੰਦ ਤਾਰੇ ਵੀ ਤੋੜ ਕੇ ਲਿਆਵਾਂਗਾ। ਉਹਨੇ ਮਤਲਬ ਇੱਦਾਂ ਸੋਚਿਆ ਕਿ ਹਾਂ, ਮਤਲਬ ਜੋ ਔਖੀ ਚੀਜ਼ ਹੈ ਨਾ, ਬੰਦੇ ਨੇ ਉਹ ਅੱਗੇ ਰੱਖਤੀ ਕਿ ਨਹੀਂ, ਮੈਂ ਤੇਰੇ ਲਈ ਚੰਦ ਤਾਰੇ ਵੀ ਤੋੜ ਲਊਂਗਾ, ਮਤਲਬ ਮੈਂ ਤੈਨੂੰ ਇੰਨਾ ਪਿਆਰ ਕਰਦਾ ਹਾਂ। ਕਿਆ ਬਾਤ ਹੈ ਦੋਸਤੋ। ਉਸ ਤੋਂ ਬਾਅਦ ਸਾਡੇ ਹੋਰ ਸਰੋਤੇ ਲੋਹਾ ਬਾਜ਼ਾਰ ਮਲੇਰਕੋਟਲਾ ਰਾਕੇਸ਼ ਕੁਮਾਰ ਜੀ ਲਿਖ ਰਹੇ ਨੇ ਕਿ ਗੁਜ਼ਰਦਾ ਵਕਤ ਸਾਨੂੰ ਅਹਿਸਾਸ ਕਰਾ ਦਿੰਦਾ ਹੈ, ਗੁਜ਼ਰਦਾ ਵਕਤ ਸਾਨੂੰ ਅਹਿਸਾਸ ਦਵਾ ਦਿੰਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ ਦਿਲ ਤੋਂ ਹੀ ਸਾਡਾ ਦਿਲ ਦੁਖਾ ਦਿੰਦਾ ਹੈ, ਜਿਨ੍ਹਾਂ ਜ਼ਖਮਾਂ 'ਤੇ ਵਕਤ ਮਲਹਵ ਲਗਾ ਦਿੰਦਾ ਹੈ, ਜਿਨ੍ਹਾਂ ਜ਼ਖਮਾਂ 'ਤੇ ਵਕਤ ਮਲਹਵ ਲਗਾ ਦਿੰਦਾ ਹੈ, ਕੋਈ ਆਪਣਾ ਆ ਕੇ ਜ਼ਖਮਾਂ ਨੂੰ ਫੇਰ ਤੋਂ ਛੇੜ ਦਿੰਦਾ ਹੈ। ਇਹ ਤਾਂ ਹੈ ਜੀ, ਇਸ ਲਈ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਦੋਸਤੋ, ਸੰਭਾਲ ਕੇ ਰੱਖੋ। ਉਹ ਤੋਂ ਬਾਅਦ ਸਾਡੇ ਅਗਲੇ ਦੋਸਤ ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਅਮਰਜੀਤ ਜੱਸਲ ਚੂਚੀ ਜੀ ਨੇ ਭੇਜੀ ਇਹ ਫੋਟੋ। ਮੇਰੇ ਅਲਫਾਜ਼ ਲਿਖ ਰਹੇ ਨੇ ਕਿ ਦੁਸ਼ਮਣ ਬਣਾਉਣ ਦੀ ਕਦੇ ਜ਼ਰੂਰਤ ਹੀ ਨਹੀਂ ਪਈ, ਜਿਹੜਾ ਹੱਥ ਫੜਦੇ ਗਏ ਉਹੀ ਖੰਜਰ ਖੋਪਦੇ ਗਏ। ਓਏ ਹੋਏ ਹੋਏ, ਕਿਆ ਵਾ ਜੀ, ਇਹ ਵੀ ਜੀ ਖੰਜਰ ਵਾਂਗੂ ਹੀ ਚੁੱਭਿਆ ਜੀ ਤੁਹਾਡੀ ਲਾਈਨ ਤਾਂ, ਕਿਆ ਬਾਤ ਹੈ ਦੋਸਤੋ। ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ, ਅਤੇ ਮੈਂ ਤੁਹਾਡਾ ਆਪਣਾ ਆਰ ਜੇ ਦੋਸਤ ਰਮਨੀਸ਼, ਅਤੇ ਬਾਕੀ ਸਰੋਤਿਆਂ ਨੂੰ ਵੀ ਨੰਬਰ ਦੱਸਦਾ, ਕੁਝ ਸਰੋਤਿਆਂ ਨੇ ਸਾਨੂੰ ਮੈਸੇਜ ਭੇਜਦੇ ਨੇ ਅਤੇ ਕੁਝ ਸਰੋਤਿਆਂ ਲਈ ਦੁਬਾਰਾ ਰਿਪੀਟ ਕਰ ਰਹੇ ਨੰਬਰ 9855101027 'ਤੇ ਤੁਸੀਂ ਆਪਣੀ ਸ਼ਾਇਰੀਜ਼ ਪੋਇਟਰੀਜ਼ ਗਜ਼ਲ ਭੇਜੋ, ਤੁਹਾਡਾ ਆਰ ਜੇ ਦੋਸਤ ਰਮਨੀਸ਼ ਇਸ ਨੂੰ ਪੜ੍ਹੂਗਾ।

0: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
1: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ ਅਤੇ ਹੁਕਮ ਸਿੰਘ ਵੀ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ pmsuryaghar.gov.in ਤੇ। ਹਰ ਘਰ ਸੂਰਿਆ ਘਰ।
2: ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾ ਸ਼ਾਇਰ ਹੈ, ਤੇ ਕੁਝ ਮਿੰਟ ਰਹਿ ਗਏ ਇਸ ਪ੍ਰੋਗਰਾਮ ਨੂੰ ਖਤਮ ਹੋਣ ਲਈ। ਉਸ ਤੋਂ ਪਹਿਲਾਂ ਸਾਡੇ ਇੱਕ ਸਰੋਤਿਆ ਨੇ ਸਾਨੂੰ ਭੇਜੀਏ ਆਪਣੀ, ਲਿਖ ਰਹੇ ਨੇ ਕਿ ਬਸੰਤ ਸਿੰਘ ਟੇਲਰ, ਮੇਰਾ ਬੇਟਾ ਲਵਦੀਪ ਸਿੰਘ ਪਿੰਡ ਚੌਕੇ, ਮੇਰਾ ਆਪਣੀ ਰਚਨਾ ਲਿਖ ਰਹੇ ਨੇ ਕਿ ਜ਼ਿੰਦਗੀ ਬਾਰੇ ਲਿਖਿਆ ਇਹਨਾਂ ਨੇ, ਕਿ ਇਹਨਾਂ ਨੇ ਲਿਖਿਆ ਹੈ, ਇੱਕ ਮਿੰਟ ਆਪਾਂ ਸਭ ਤੋਂ ਲੈ ਇੱਕ ਫੀਲ ਜਾ ਦਵਾ ਲਈਏ। ਇਹਨਾਂ ਲਿਖਿਆ ਹੈ ਕਿ ਕੋਈ ਆਖਦਾ ਜ਼ਿੰਦਗੀ ਖੂਬਸੂਰਤ, ਕਿਸੇ ਲਈ ਇਹ ਬਣੀ ਜੰਜਾਲ ਜ਼ਿੰਦਗੀ। ਕੋਈ ਆਖਦਾ ਜ਼ਿੰਦਗੀ ਖੂਬਸੂਰਤ, ਕਿਸੇ ਲਈ ਇਹ ਬਣੀ ਜੰਜਾਲ ਜ਼ਿੰਦਗੀ। ਕੋਈ ਆਖਦਾ ਜ਼ਿੰਦਗੀ ਬਹੁਤ ਛੋਟੀ, ਕੋਈ ਆਖਦਾ ਬੜੀ ਵਿਸ਼ਾਲ ਜ਼ਿੰਦਗੀ। ਕੋਈ ਮੈਲ ਮੁਨਿਆਰਿਆਂ 'ਚ ਐਸੇ ਬਣੇ, ਕੋਈ ਮੈਲ ਮੁਨਿਆਰਿਆਂ 'ਚ ਐਸ ਮਾਣੇ, ਕੋਈ ਸੜਕਾਂ 'ਤੇ ਦੇਵੇ ਗੁਜ਼ਾਰ ਜ਼ਿੰਦਗੀ। ਸਾਰੀ ਉਮਰ ਸੁਲਝਾਉਂਦੀਆਂ ਲੰਘ ਚੱਲੀ, ਬਣੀ ਜੱਸਲ ਲਈ ਇੱਕ ਸਵਾਲ ਜ਼ਿੰਦਗੀ। ਬਹੁਤ ਸੋਹਣਾ ਦੋਸਤੋ, ਕਿਆ ਬਾਤ ਹੈ, ਬਸੰਤ ਸਿੰਘ ਟੇਲਰ ਜੀ ਨੇ ਸਾਨੂੰ ਭੇਜੀ ਸੀ ਆਖਰੀ ਫਰਮਾਇਸ਼। ਅਤੇ ਦੋਸਤੋ, ਹੁਣ ਵੇਲਾ ਹੋ ਚੁੱਕਾ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਕਿ ਅਸੀਂ ਤਾਂ ਕਿ ਅਗਲੇ ਪ੍ਰੋਗਰਾਮ ਨੂੰ ਇੰਜੋਏ ਕਰ ਸਕੀਏ, ਅਤੇ ਮੈਂ ਤੁਹਾਡਾ ਆਪਣਾ ਆਰਜੀ ਦੋਸਤ ਰਮਨੀਸ਼, ਅਤੇ ਅੱਜ ਪ੍ਰੋਗਰਾਮ ਚੱਲੇ ਗਿਆ ਹੈਲੋ ਜਲੰਧਰ, ਜੋ ਕਿ ਬਹੁਤ ਹੀ ਖਾਸ ਹੋਣ ਵਾਲਾ ਹੈ। ਸਾਰੇ ਸਰੋਤੇ ਜ਼ਰੂਰ ਜੁੜਨ ਅਤੇ ਆਪਾਂ ਬਹੁਤ ਮਜ਼ੇ ਕਰਾਂਗੇ। ਐਂਡ ਹੁਣ ਤੁਸੀਂ ਸੁਣੋਗੇ ਸਪੋਂਸਰ ਪ੍ਰੋਗਰਾਮ ਉਮੰਗ, ਜੋ ਕਿ ਸਾਡੇ ਦਿੱਲੀ ਤੋਂ ਪ੍ਰਸਾਰਣ ਹੋਵੇਗਾ। ਜਲਦੀ

0: ਉਹ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਫਰੂਟ।
1: ਓਏ ਓਏ ਓਏ, ਕਿਹੜਾ ਫਰੂਟ?
0: ਅਮਰੂਦ। ਉਹ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਅਮਰੂਦ।
1: ਅੱਛਾ,
0: ਹੈਲੋ ਜਲੰਧਰ ਸ਼ੁਰੂ ਹੋ ਗਿਆ, ਤਾਂ ਰਲ ਮਿਲ ਭੰਗੜਾ ਪਾਈਏ।
1: ਓਏ ਓਏ ਓਏ, ਇੱਕ ਮਿੰਟ, ਆ ਤੇਰੀ ਬੋਲੀ ਤਾਂ ਬਣੀ ਨਹੀਂ, ਢੋਲ ਤੇ ਭੰਗੜਾ ਕਿੱਦਾਂ ਪਾ ਲਈਏ?
0: ਓਏ ਚਾਚਾ ਜੀ, ਉਹ ਜਿੱਦਾਂ ਭੰਗੜਾ ਪੈ ਗਿਆ ਨਾ, ਜਿੱਦਾਂ ਢੋਲ ਵਜਾਇਆ ਉਹਨਾਂ ਨੇ, ਉਹ ਭੰਗੜਾ ਕੀ ਉਹ ਕਿੱਦਾਂ ਵੀ ਪੈ ਜੂਗਾ, ਚੱਕ ਲੋ ਢੋਲ।
1: ਇੱਕ ਮਿੰਟ, ਏ ਸਮਝਦਾ ਕੀ ਆਪਣੇ ਆਪ ਨੂੰ?
0: ਉਹ ਜੋ ਤੁਸੀਂ ਸੋਚ ਨਾ ਸਕੋ, ਬਾਏ ਬਾਏ ਚਾਚਾ ਜੀ, ਚੱਕ ਦੋ। ਹਾਂਜੀ ਹਾਂਜੀ ਹਾਂਜੀ ਦੋਸਤੋ, ਵੈਲਕਮ ਬੈਕ। ਮਤਲਬ ਮੈਂ ਆਪਣੇ ਆਪ ਦਾ ਵੈਲਕਮ ਬੈਕ ਕਰ ਰਿਹਾ ਜੀ, ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼, ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ। ਮੇਰੇ ਨਾਲ ਮਤਲਬ ਮੇਰੇ ਜ਼ਰੂਰਤ ਵੀ ਨਾਲ ਜੁੜਨਗੇ। ਲੋ ਦੋਸਤੋ, ਯੂ ਨੋ, ਕਈ ਵੇਲੇ ਨਾ ਇਲੋਜੀਕਲ ਗੱਲਾਂ ਕਰਨੀਆਂ ਵੀ ਨਾ ਬਹੁਤ ਹੀ ਚੰਗੀਆਂ ਹੁੰਦੀਆਂ। ਉਹਦੇ ਨਾਲ ਕੀ ਹੁੰਦਾ ਆ, ਸਾਡਾ ਦਿਮਾਗ ਰੀਫਰੈਸ਼ ਹੁੰਦਾ ਕਿ ਅਸੀਂ ਕਿਹੜੇ ਚੱਕਰਾਂ 'ਚ ਪਏ ਹੋਏ ਸੀ, ਅਸੀਂ ਕੀ ਸੋਚੀ ਜਾਂਦੇ ਸੀ, ਇੰਨਾ ਕੁਛ ਸੋਚਣ ਨੂੰ ਪਿਆ, ਤੁਸੀਂ ਉਹ ਕਿਉਂ ਨਹੀਂ ਸੋਚਦੇ, ਹੈ ਨਾ ਜੀ। ਵੈਲ ਵੈਲ, ਇਹੀ ਗੱਲਾਂ ਹੋ ਗਈਆਂ ਅੱਜ ਹਿਸਾਬ ਸਾਡਾ, ਮਤਲਬ ਪੂਰਾ ਪੂਰਾ ਲਿਆ ਜਾਊਗਾ ਕਿ ਮੈਂ ਤੁਹਾਨੂੰ ਨਾ ਉੱਦਾਂ ਹੀ ਗੱਲਾਂ ਪੁੱਛੂੰਗਾ, ਕਹਿਣ ਦਾ ਮਤਲਬ ਜੋ ਤੁਸੀਂ ਸੋਚ ਨਾ ਸਕੋ। ਅਤੇ ਸਾਡੇ ਸ਼ੋਅ ਦਾ ਨਾਮ ਵੀ ਇਹੀ ਹੈ ਜੀ, ਕਿ ਤੁਸੀਂ ਸੋਚ ਨਾ ਸਕੋ, ਜੋ ਤੁਸੀਂ ਸੋਚ ਨਾ ਸਕੋ। ਵੈਲ, ਮੇਰੇ ਨਾਲ ਗੱਲਬਾਤ

0: ਜੀ ਵਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਕਿਨੂੰ, ਉਹ ਸਾਡੇ ਰੇਡੀਓ ਵੇਲੇ ਆ ਚੁੱਕੇ ਨੇ ਸੋਨੂੰ। ਹੈਲੋ ਹੈਲੋ ਹੈਲੋ ਹੈਲੋ,
1: ਹੈਲੋ।
0: ਹਾਂਜੀ, ਕੀ ਹਾਲ ਹੈ
1: ਜੀ? ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਕਿਵੇਂ ਛੋ?

0: Maya Macho.
1: Maya Macho, okay. You know this language?
0: Gujarati language.
1: Okay. You speak 2 to 3 language. I know only one language, which is Punjabi.
0: Kya baat hai?
1: Yeah, yes. ਹੋਰ ਸੁਣਾਓ ਸੋਨੂ ਜੀ, ਕੀ ਹਾਲ ਨੇ ਤੁਹਾਡੇ?
0: ਮੈਂ ਹਾਲ ਵੀ ਵਧੀਆ, ਚਾਲ ਵੀ ਵਧੀਆ, ਤੁਹਾਡੇ ਨਾਲ ਕਰਕੇ ਹੋਰ ਵੀ ਕਦਮ ਖੁਸ਼ਹਾਲ ਹੋ ਗਏ।
1: ਖੁਸ਼ਹਾਲ ਹੋ ਗਏ ਜੀ, ਵਧੀਆ ਜੀ, ਖੁਸ਼ਹਾਲ ਰਹਿਣਾ ਚਾਹੀਦਾ। ਮੈਂ ਜੀ ਸੁਣਿਆ ਜੀ ਇੰਨਾ ਖੁਸ਼ਹਾਲ ਹੋ ਜਾਓ ਕਿ ਕਹਿਣ ਦਾ ਮਤਲਬ ਨਾ ਤੁਹਾਨੂੰ ਭਾਫ ਲੈਣ ਦੀ ਲੋੜ ਵੀ ਨਾ ਪਵੇ, ਕਹਿਣ ਦਾ ਮਤਲਬ ਇੰਨੀ ਹਵਾ ਆਵੇ ਤੁਹਾਡੀ ਵਿੰਡ ਪਾਈਪ ਚੋਂ। ਹਾਂਜੀ ਹਾਂਜੀ, ਹੋਰ ਸੁਣਾ ਸੋਨੂ ਜੀ, ਕਿੱਦਾਂ, ਠੀਕ ਹੋ?
0: ਹਾਂ ਬਹੁਤ ਵਧੀਆ ਜੀ, ਬਹੁਤ ਦਿਨ ਕਹਿਣ ਨੂੰ ਤੇ ਮੈਂ ਜਲੰਧਰ ਇਸ ਟਾਈਮ ਨੀ ਹੈਗਾ, ਹੈਗਾ ਮੈਂ ਬੜੀ ਦੂਰ ਹੈ ਜਲੰਧਰ ਤੋਂ।
1: ਅੱਛਾ ਜੀ,
0: ਇੰਨੀ ਦੂਰ ਜਾ ਕੇ ਵੀ ਕਹਿ ਲਓ ਕਿ ਮੈਂ ਤੁਹਾਡਾ ਪ੍ਰੋਗਰਾਮ ਨੂੰ ਇੰਜੋਏ ਕਰ ਰਿਹਾ।
1: ਆਏ ਹੈ, ਕਿਆ ਬਾਤ ਹੈ ਜੀ। ਦੇਖੋ ਜੀ, ਰੇਡੀਓ ਤਾਂ ਹੀ ਬਣੇ ਹੋਏ, ਦੂਰੋਂ ਦੂਰੋਂ ਵੀ ਨਾ ਦੂਰ ਦੁਰਾਡੇ ਤੁਸੀਂ ਸਾਨੂੰ ਸੁਣ ਸਕੋ। ਜੇ ਤੁਸੀਂ ਜਲੰਧਰ ਰਹਿੰਦੇ ਹੁੰਦੇ ਫਿਰ ਤਾਂ ਆਪਾਂ ਮੀਟਿੰਗ ਕਰ ਹੀ ਲੈਣੀ ਸੀ ਜੀ। ਹੋਰ ਕੀ। ਅੱਛਾ ਸੋਨੂ ਜੀ, ਮੇਰੇ ਕੋਲ ਨਾ ਇੱਕ ਸਵਾਲ ਹੈ, ਕਹਿਣ ਦਾ ਮਤਲਬ ਜਿਹੜੇ ਤੁਸੀਂ ਸੋਚ ਨਾ ਸਕੋ, ਉਹ ਵਾਲੇ ਸਵਾਲ ਨੇ।
0: ਅੱਛਾ,
1: ਮੈਨੂੰ ਇਹ ਦੱਸੋ ਕਿ ਧੁੱਪ ਗਰਮ ਕਿਉਂ ਹੁੰਦੀ ਹੈ?
0: ਧੁੱਪ ਗਰਮ ਕਿਉਂ ਹੁੰਦੀ ਹੈ?
1: ਤੁਸੀਂ ਉਹਨੂੰ ਕਾਲ ਜ਼ਰੂਰ ਕਰ ਸਕਦੇ ਹੋ। ਹਾਂਜੀ ਹਾਂਜੀ, ਤੇ ਦੂਜਾ ਸਵਾਲ ਇਹ ਹੈ ਤੁਹਾਡੇ ਤੋਂ, ਬਹੁਤ ਹੀ ਗੰਦਾ ਆਂਸਰ ਦਿੱਤਾ ਤੁਸੀਂ ਇਹਦਾ ਵੈਸੇ। ਨਾ ਮਜ਼ਾਕ ਕਰਦਾ ਜੀ, ਵਧੀਆ ਆਂਸਰ ਦਿੱਤਾ। ਦੂਜਾ ਮੇਰੇ ਕੋਲ ਆਂਸਰ ਇਹ ਹੈ ਜੀ, ਆ ਕਿਹੜੀ ਜਿਹੜੀ ਹਵਾ ਹੁੰਦੀ ਨਾ, ਦੇਖੋ ਪੱਖੇ ਦੀ ਹਵਾ ਜਿਹੜੀ ਹੁੰਦੀ ਹੈ ਇਹਦੇ ਤਾਂ ਪਰ ਲੱਗੇ ਹੁੰਦੇ ਆ, ਤੇ ਜਿਹੜੀ ਨੈਚੁਰਲ ਹਵਾ ਹੁੰਦੀ ਹੈ ਇਹ ਕਿੱਥੋਂ ਆਉਂਦੀ ਹੁੰਦੀ ਹੈ?
0: ਇਹ ਜਿਹੜੇ ਆਪਣੇ ਦਰਖਤ ਲੱਗੇ ਹੁੰਦੇ ਨਾ, ਦਰਖਤ ਉਹਨਾਂ ਵਿੱਚ ਹਵਾ ਹੁੰਦੀ ਹੈ।
1: ਹੈ ਜੀ,
0: ਮੈਂ ਕਿਹਾ ਜਦੋਂ ਦਰਖਤ ਨੀ ਲੱਗੇ ਹੋਣਗੇ ਤਾਂ ਹਵਾ ਕਿੱਥੋਂ ਆਊਗੀ?
1: ਤੁਸੀਂ ਸਾਰਾ ਕੁਛ ਪਰਮਾਤਮਾ ਦੇ ਛੱਡਿਆ ਹੋਇਆ ਹੈ ਨਾ ਜੀ? ਕਿਉਂ?
0: ਮੈਨੂੰ
1: ਤਾਂ ਨੂੰ ਬੁਲਾ ਰਿਹਾ ਮੈਂ।
0: ਕਿਹੜੀ
1: ਕਸਮ?
0: ਹਿੰਦੁਸਤਾਨ ਕੀ ਕਸਮ?
1: ਤੇ ਪੰਜਾਬ ਦੀ ਕਿਉਂ ਨੀ?
0: ਮੈਂ
1: ਚਿਪਸ ਦਾ ਪੈਕਟ ਲੈ ਕੇ ਆਇਆ, ਉਹਦੇ ਵਿੱਚ ਅੰਦਰ ਚਿਪਸ ਸੀ, ਉਹ ਵੀ ਅੰਦਰ ਹੈ। ਹੋਰ ਕੀ, ਤੁਹਾਨੂੰ ਪਤਾ ਆ ਜਿਹੜੀ ਜੁਰਾਬਾਂ ਨਾ ਇਹ ਵੀ ਅੰਦਰ ਹੈ। ਹਾਂਜੀ, ਚਲੋ ਸਹੀ ਲੱਗਾ ਜੀ, ਵਧੀਆ ਲੱਗਾ ਸੋਨੂ ਜੀ, ਤੁਹਾਡੇ ਨਾਲ ਗੱਲਬਾਤ ਕਰਕੇ। ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕੀਤੀ ਜਾਊਗੀ, ਧੰਨਵਾਦ। ਵੈ ਬਾਏ ਬਾਏ। ਵੈਲ ਵੈਲ ਵੈਲ, ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ ਤੇ। ਲਓ ਜੀ, ਮਜ਼ਾ ਆ ਰਿਹਾ ਵੈਸੇ, ਇੱਕ ਸੁਰ ਉੱਤੇ ਨਾਲ ਗੱਲਬਾਤ ਹੋ ਚੁੱਕੀ ਹੈ, ਤੇ ਤੁਸੀਂ ਵੀ ਤਿਆਰ ਹੋ ਦੋਸਤੋ, ਪਹਿਲਾਂ ਗਾਣੇ ਦੀ ਫਰਮਾਇਸ਼ ਪੂਰੀ ਕਰੀਏ।

0: हाँ जी हाँ जी हाँ जी दोस्तों, वेलकम बैक टू द अवर शो। हेलो जलंधर। वेल, बारी बरसी खटन गया सी, मैं कह जी बारी बरसी खटन गया सी, खट के ले आंदी मनी, यानी कि पैसे, और खट के ले आंदी मनी, और साडे रेडियो वेड़े शो विच आ चुके ने सनी। हेलो
1: हेलो सर जी, सत श्रीकाल जी।
0: सत श्रीकाल जी, की हाल है सनी जी?
1: बहुत ही सर जी, थैंक यू ਤੁਹਾਡਾ ਸਰ ਦੀ ਐਂਟਰੀ ਸਾਡੀ ਆਪਣੀ ਕਰਾਨ ਲਈ।
0: ਅੱਛਾ ਜੀ, ਇਹਦੇ ਪੈਸੇ ਤੁਸੀਂ ਨਾ ਇਦਾਂ ਕਰੀਏ, ਕਾਊਂਟਰ ਤੇ ਜਮਾ ਕਰਾ ਦਿਓ ਜੀ।
1: ਸਰ ਜੀ ਦੀ ਐਡਰੈਸ ਦੇ ਦਿਓ, ਉੱਥੇ ਕਾਊਂਟਰ ਤੇ ਫਕਰਾ ਲਾ ਜਮਾ।
0: ਆਨਲਾਈਨ ਪੇਮੈਂਟ ਅਵੇਲੇਬਲ ਸਨੀ ਜੀ?
1: ਸਰ ਜੀ ਤੁਸੀਂ ਨੰਬਰ ਦੇ ਦਿਓ ਤੇ ਪੈਸੇ ਪਾ ਦਿੰਦੇ।
0: ਅੱਛਾ ਜੀ, ਠੀਕ ਹੈ ਜੀ, ਪੈਸੇ ਵੀ ਹੋਜੂਗੇ। ਚਲੋ ਕੋਈ ਨਾ, ਤੁਹਾਡੇ ਮੈਂ ਤੁਹਾਨੂੰ ਇਸ ਵਾਰੀ ਫ੍ਰੀ ਕਰ ਦਿੰਦਾ ਕੰਮ। ਤੇ ਸਨੀ ਜੀ ਕਿੱਥੋਂ ਬੋਲਦੇ ਪਹਿਲੇ ਇਹ ਦੱਸੋ ਤੁਸੀਂ?
1: ਸਰ ਜੀ ਜਲੰਧਰ ਭਾਰਕੋ ਕੈਂਪ ਤੋਂ।
0: ਅੱਛਾ ਜੀ, ਭਾਰਕੋ ਕੈਂਪ ਤੇ। ਸਨੀ ਜੀ ਇੱਕ ਸਵਾਲ ਆਇਆ ਜੀ।
1: ਹਾਂਜੀ ਸਰ ਜੀ,
0: ਕਹਿੰਦੇ ਨੇ ਇਹ ਉਹ ਵਾਲੇ ਸਵਾਲ ਹੈ ਜੋ ਤੁਸੀਂ ਸੋਚ ਨਾ ਪਾਵੋ, ਠੀਕ ਹੈ ਜੀ। ਚਲੋ ਮੈਂ ਇੱਕ ਸਵਾਲ ਹੈ ਕਿ ਜੇ ਏਲੀਅਨ ਦਾ ਸਾਨੂੰ ਪਤਾ ਹੀ ਹੈ, ਏਲੀਅਨ ਪੰਜਾਬ ਚ ਆ ਜਾਣ, ਠੀਕ ਆ, ਤੇ ਉਹਨਾਂ ਨੂੰ ਲੱਸੀ ਪਿਲਾ ਦਿੱਤੀ ਜਾਵੇ, ਤਾਂ ਉਹ ਪਹਿਲਾਂ ਕੀ ਧਰਤੀ ਤੇ ਧਰਤੀ ਤੇ ਕਬਜ਼ਾ ਕਰੂਗੇ ਕਿ ਭੰਗੜਾ ਪਾਊਗੇ?
1: ਭੰਗੜਾ ਹੀ
0: ਪਾਣਗੇ। ਤੇ ਲੱਸੀ ਚ ਕੀ ਹੁੰਦਾ ਇੱਧਰ, ਮੈਨੂੰ ਇਹ ਦੱਸੋ।
1: ਲੱਸੀ ਜੀ ਸਰ ਜੀ ਬਹੁਤ ਗੱਲਬਾਤ ਆ, ਜਿਹੜਾ ਬੰਦਾ ਬਿਮਾਰ ਵੀ ਹੋਵੇ ਤੇ ਦੋ ਗਲਾਸ ਪੀ ਲਿਆ ਤੇ ਐਨ ਖੜਾ ਹੋ ਜਾਏਗਾ ਜੀ।
0: ਅੱਛਾ ਜੀ, ਵਧੀਆ ਗੱਲ ਹੈ ਜੀ। ਲੱਸੀ ਫਿਰ ਮਤਲਬ ਮੇਨ ਉਹ ਆ ਸਾਡੀ ਐਨਰਜੀ ਡਰਿੰਕ ਹੈ ਨਾ, ਕਹਿਣ ਦਾ ਮਤਲਬ ਹੈ ਨਾ ਜੀ।
1: ਹਾਂਜੀ ਹਾਂਜੀ ਸਰ ਜੀ, ਸਾਡੇ ਪੰਜਾਬੀਆਂ ਦੀ ਲੱਸੀ ਹੈ ਜੀ।
0: ਅੱਛਾ ਜੀ, ਤੇ ਗੁਜਰਾਤੀਆਂ ਦੀ ਕਿਉਂ ਨੀ?
1: ਉਹ ਸਰ ਜੀ ਗੁਜਰਾਤੀਆਂ ਨੂੰ ਪਤਾ ਹੋਵੇ ਜੀ।
0: ਹਾਂਜੀ ਜੀ, ਵੈਸੇ ਲੱਸੀ ਜੀ ਤਾਂ ਸਾਡੇ ਇੱਥੇ ਪੰਜਾਬ ਚ ਲੱਸੀ ਕਹਿੰਦੇ ਨਾ, ਉੱਥੇ ਉਹਨਾਂ ਨੂੰ ਬਸ ਸ ਦੀ ਛ ਲਾ ਦਿੰਦੇ, ਲੱਛੀ, ਉਹਨਾਂ ਨੂੰ ਲੱਛੀ ਕਹਿੰਦੇ ਜੀ।
1: ਹਾਂਜੀ ਹਾਂਜੀ, ਕੋਈ ਨਾ ਸਰ ਜੀ, ਅਗਲੀ ਵਾਰੀ ਕਹਿਣ ਰੱਸੀ।
0: ਹਾਂਜੀ, ਉਹਨੇ ਉੱਥੇ ਹੀ ਗੁਜਰਾਤ ਜਾ ਕੇ ਲੱਛੀ ਕਹਿ ਦਿਓ, ਤੁਹਾਨੂੰ ਛਾਛ ਟਾਈਪ ਦੇ ਦੂਗੇ। ਛਾਛ ਕਹਿੰਦੇ ਵੈਸੇ ਤਾਂ ਆਪਾਂ ਜਿਹੜੀ ਹੁੰਦੀ ਆ।
1: ਹਾਂਜੀ ਹਾਂਜੀ ਸਰ,
0: ਹਾਂਜੀ ਹਾਂਜੀ, ਮਾਇ ਬੱਜ ਕੁਝ ਹੋਰ ਨਾ ਕਹਿ ਦਿਓ, ਕੁਝ ਹੋਰ ਵੀ ਦੇ ਦਿੰਦੇ ਹੋ ਜੀ।
1: ਮਾਰੀ ਨਾ ਦੇ ਦੇਣਾ, ਇਹਦੇ ਗਲਤ ਕਹਾਂ।
0: ਸਹੀ ਗਿਆ ਜੀ, ਔਰ ਤਨ ਦੇ ਤੁਹਾਡੇ ਬੰਦੂਕ ਬਿਸ਼ੂ।
1: ਬਾਕੀ ਸਰ ਜੀ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਦਿੰਦੇ ਹੋ,
0: ਜੋੜੀਆਂ ਅਸਮਾਨ ਚ ਬਣਦੀਆਂ ਨੇ ਤੇ ਤਲਾਕ ਧਰਤੀ ਤੇ ਹੁੰਦੇ ਨੇ?
1: ਤਲਾਕ ਫਿਰ ਧਰਤੀ ਤੇ ਹੋਣੇ ਆ ਜੀ।
0: ਅੱਛਾ ਜੀ,
1: ਗਲਤ ਕੰਮ ਕਰੇਗਾ। ਹਾਂਜੀ ਸਰ ਜੀ,
0: ਚਲੋ ਠੀਕ ਹੈ ਜੀ, ਮਤਲਬ ਤੁਹਾਡਾ ਪੁਆਇੰਟ ਆਫ ਵਿਊ ਇਹ ਆ ਕਹਿਣ ਦਾ।
1: ਹਾਂਜੀ ਹਾਂਜੀ ਸਰ ਜੀ,
0: ਠੀਕ ਹੈ ਜੀ। ਸਣੀ ਜੀ ਆਪਣੀ ਫਰਮਾਇਸ਼ ਦੱਸੋ ਫਿਰ ਸੋਹਣੀ ਜੀ।
1: ਫਰਮਾਇਸ਼ ਸਰ ਜੀ, ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਵਧੀਆ ਸੁਣਾ ਦੇ ਪ੍ਰੋਗਰਾਮ, ਤੁਹਾਨੂੰ ਅੱਗੇ ਦੱਸੇ ਬਹੁਤ ਵਧੀਆ ਪੇਸ਼ ਕਰਨ ਦੇ।
0: ਠੀਕ ਹੈ ਜੀ, ਮੈਂ
1: ਯਾਦੀਆਂ ਲਿਓ ਸਰ ਜੀ।
0: ਬੈਗ ਹੈ ਜੀ।

0: ਕੋਈ ਗੱਲ ਨਹੀਂ ਸਨੀ ਜੀ, ਬਸ ਮੈਂ ਜਿਹੜਾ ਗਾਣਾ ਲਾਉਂਗਾ ਤੁਸੀਂ ਨੱਚਣਾ, ਠੀਕ ਹੈ ਜੀ?
1: ਜ਼ਰੂਰ ਸਰ ਜੀ, ਜਦੋਂ ਆਪਾਂ 4-5 ਜਣੇ ਹੈਗੇ ਜ਼ਰੂਰ ਨੱਚਾਂਗੇ।
0: ਆ ਗਈ, ਸ਼ੁਰੂ ਹੋ ਜਾਓ, ਬਸ ਗਾਣਾ ਸਟਾਰਟ ਹੋਣ ਲੱਗਾ ਜੀ। ਚੰਗਾ ਸਨੀ ਜੀ, ਬਾਏ ਬਾਏ।
1: ਸ਼ੁਕਰੀਆ ਸਰ ਜੀ,
0: ਬਾਏ ਬਾਏ ਜੀ। ਚੱਕੋ ਵੀ ਗਾਣਾ, ਤੁਸੀਂ ਵੀ ਹੋ ਜਾਓ ਤਿਆਰ ਨੱਚਣ ਦੇ ਲਈ।

0: ਔਰ ਮੈਂ ਕਿਹਾ ਜੀ ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਔਰ ਖੱਟ ਕੇ ਲਿਆਂਦਾ ਕਰਮਾ, ਔਰ ਜਿਹੜਾ ਅਸੀਂ ਇੱਥੇ ਕਰਕੇ ਜਾਂਦੇ ਹਾਂ ਔਰ ਖੱਟ ਕੇ ਲਿਆਂਦਾ ਕਰਮਾ, ਔਰ ਸਾਡੇ ਰੇਡੀਓ ਵੇਲੇ ਵਿੱਚ ਆ ਚੁੱਕੇ ਨੇ ਰਾਮ ਲੁਬਾਇਆ ਸ਼ਰਮਾ।
1: ਹਾਂ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਿਹਾ ਜੀ, ਨਵੇਂ ਤਰੀਕੇ ਨਾਲ ਅਸੀਂ ਪ੍ਰੋਗਰਾਮ ਅੱਜ ਪੇਸ਼ ਕਰ ਰਹੇ ਹਾਂ।
0: ਹਾਏ ਅੱਜ ਬਸ ਜੀ ਨਾ ਅਪਡੇਟ ਹੁੰਦਾ ਰਹਿਣਾ ਚਾਹੀਦਾ, ਇੱਦਾਂ ਸੋਸ਼ਲ ਮੀਡੀਆ 'ਤੇ ਐਪ ਅਪਡੇਟ ਹੁੰਦੇ ਰਹਿੰਦੇ ਨਾ, ਇੱਦਾਂ ਸਾਨੂੰ ਅਪਡੇਟ ਹੁੰਦੇ ਰਹਿਣਾ ਚਾਹੀਦਾ। ਔਰ ਜਿੱਦਾਂ ਪਹਿਲਾਂ ਬਟਨਾਂ ਦਾ ਫੋਨ ਆ ਗਿਆ, ਟੱਚ ਸਕਰੀਨ ਹੋ ਗਿਆ, ਮੈਨੂੰ ਇਹ ਲੱਗਦਾ ਜੀ ਇੰਨਾ ਡਿਵੈਲਪਮੈਂਟ ਨਾ ਹੋ ਜੇ ਕਿ ਫੋਨ ਹੀ ਹੱਥੋਂ ਗਾਇਬ ਹੋ ਜੇ ਜੀ।
1: ਬਿਲਕੁਲ ਬਿਲਕੁਲ ਇਹਦਾ ਕੰਮ ਠੀਕ, ਬਿਲਕੁਲ ਠੀਕ ਹੀ ਹੈ ਜੀ, ਤੁਹਾਡੀ ਗੱਲ ਸਹੀ
0: ਹੈ ਜੀ। ਮੈਨੂੰ ਇਹ ਦੱਸੋ ਮੈਂ ਗਲਤ ਕਦੋਂ ਕਿਹਾ, ਕਿਹਾ ਤਾਂ ਹੋਣਾ ਕਦੀ ਲੱਗਾ ਤਾਂ ਹੋਊਗਾ।
1: ਨਹੀਂ ਗੱਲ ਤਾਂ ਨਹੀਂ ਕੀਤੀ ਜੀ ਤੁਹਾਡਾ, ਬਿਲਕੁਲ ਸਹੀ ਹੁੰਦੀ ਸਾਰੀ ਗੱਲਬਾਤ ਵਾਲਾ
0: ਕਰਾ ਲੈਂਦੇ ਜੀ। ਵੈਸੇ ਨਾ ਕਹਿਣ ਦਾ ਮਤਲਬ ਮਾਫ਼ ਕਰ ਦੇਣਾ ਚਾਹੀਦਾ, ਜੇ 100 ਵਿੱਚੋਂ 99 ਬੰਦਾ ਸਹੀ ਕਰੇ ਗਲਤੀਆਂ ਇੱਕ ਨਹੀਂ ਕਰਾਉਣੀ ਚਾਹੀਦੀ, ਸਹੀ ਕਹਿਣਾ ਜੀ।
1: ਬਿਲਕੁਲ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ।
0: ਰਾਮ ਲਵਾਇਆ ਜੀ, ਅੱਜ ਨਾ ਗੱਲਬਾਤ ਚੱਲ ਰਹੀ ਕਿ ਅਸੀਂ ਉਹ ਪ੍ਰਸ਼ਨ ਪੁੱਛਾਂਗੇ ਤੁਹਾਡੇ ਜੋ ਤੁਸੀਂ ਸੋਚ ਨਾ ਪਾਓ।
1: ਬਿਲਕੁਲ ਹਾਂਜੀ, ਪੁੱਛੋ ਜੀ ਪੁੱਛੋ ਮਹਾਰਾਜ।
0: ਮੈਂ ਪੁੱਛਦਾ ਜੀ ਤੁਹਾਡੇ ਮੁਤਾਬਿਕ, ਜਿਹੜੇ 5 ਮਿੰਟ 'ਚ ਆਪਾਂ ਕਹਿੰਦੇ ਨਾ 5 ਮਿੰਟ 'ਚ ਆ ਰਹੇ ਹਾਂ, ਜਿਹੜਾ ਪੰਜਾਬੀ ਸਟੈਂਡਰਡ ਟਾਈਮ ਹੁੰਦਾ ਹੈ,
1: ਹਾਂਜੀ ਹਾਂਜੀ,
0: ਉਹ ਕਹਿਣ ਦਾ ਮਤਲਬ ਕੀ ਹੈ? ਕਹਿਣ ਦਾ ਮਤਲਬ 5 ਮਿੰਟ 'ਚ ਆ ਜਾਂਦਾ ਹੁੰਦਾ ਕਿ ਕਹਿੰਦਾ ਹੁੰਦਾ ਹੈ?
1: ਉਹ ਜੀ ਫਿਰ ਜਦੋਂ ਆਪਾਂ ਲੇਟ ਹੋ ਜਾਈਏ, ਫਿਰ 5 ਮਿੰਟ 'ਚ ਕਿਸੇ ਨੇ ਫੋਨ ਕੀਤਾ ਕਿੰਨੇ ਵਜੇ ਆ ਰਿਹਾ, 5 ਮਿੰਟ 'ਚ ਆ ਰਿਹਾ ਜੀ, ਭਾਵੇਂ ਘੰਟਾ ਹੀ ਲੱਗ ਜਾਵੇ।
0: ਸਹੀ ਕਿਹਾ ਜੀ, ਉਹੀ ਗੱਲ ਇਹੀ ਕਹਿਣਾ ਚਾਹੁੰਦਾ ਜੀ ਮੈਂ, ਤੁਸੀਂ ਸਮਝ ਗਏ।
1: ਵੈਲ ਇਹਦੇ ਨਾਲ ਪੰਜਾਬੀਆਂ ਦੇ ਘੰਟਾ 5 ਮਿੰਟਾਂ ਦੇ ਬਰਾਬਰ ਹੁੰਦਾ ਜੀ।
0: ਬਿਲਕੁਲ ਜੀ ਇਹੀ ਗੱਲ ਹੈ ਜੀ, ਤਾਂ ਹੀ ਪੁੱਛਿਆ ਜਾਵੇ। ਕਹਿਣ ਦਾ ਮਤਲਬ ਇੱਕ ਕਹਿੰਦੇ ਨਾ ਜੀ, ਜੇ ਮੈਂ ਕਹਿੰਦਾ 2 ਮਿੰਟ 'ਚ ਮੈਂ ਨਹਾ ਕੇ ਆਇਆ, ਮੈਨੂੰ ਇਹ ਦੱਸੋ ਇਹ 2 ਮਿੰਟ ਧਰਤੀ ਵਾਲੇ ਹੁੰਦੇ ਕਿ ਮੰਗਲ ਗ੍ਰਹਿ ਵਾਲੇ ਹੁੰਦੇ ਜੀ?
1: ਇਹ ਮੰਗਲ ਗ੍ਰਹਿ,
0: ਵੈਸੇ ਤਾਂ ਇਹ ਮੰਗਲ ਗ੍ਰਹਿ ਵਾਲੇ ਜੀ, 2 ਮਿੰਟ 'ਚ ਤਾਂ ਨਹੀਂ ਆਉਂਦਾ, 2 ਮਿੰਟ 'ਚ ਤਾਂ ਪਾਣੀ ਵੀ ਪਿੱਛੋਂ ਨਹੀਂ ਆਉਂਦਾ,
1: ਪਾਣੀ ਵੀ ਨਹੀਂ ਆਉਂਦਾ ਜੀ, 2 ਮਿੰਟ ਟੂਟੀ ਖੋਲਣ ਨੂੰ ਲੱਗਦੇ ਮਸੀਂ, ਮੈਂ 1-2 ਮਿੰਟ ਲੱਗ ਜਾਂਦਾ ਜੀ,
0: 2 ਮਿੰਟ 'ਚ ਤਾਂ ਪਾਣੀ ਵੀ ਹਜ਼ਮ ਨਹੀਂ ਹੁੰਦਾ ਜੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਹੋਰ 2 ਮਿੰਟ ਤਾਂ ਸਾਹ ਵੀ ਨਹੀਂ ਰੋਕ ਸਕਦੇ।
1: ਹਾਂ 2 ਮਿੰਟ ਰੋਕ ਸਕਦੇ, ਥੋੜ੍ਹਾ ਚਿਰ ਰੁਕਦਾ।
0: ਹਾਂਜੀ ਬਸ ਇਹੀ ਚੀਜ਼ ਹੈ ਜੀ। ਰਾਮ ਲਾਲ ਜੀ, ਹੋਰ ਦੱਸੋ ਤੁਸੀਂ ਇੰਨੇ ਖੁਸ਼ ਮਿਜਾਜ਼ ਬੰਦੇ ਕਿਵੇਂ ਆ? ਮੈਨੂੰ ਇਹਦੀ ਡੈਫੀਨੇਸ਼ਨ ਦੱਸ ਦਿਓ ਕਿ ਬੰਦਾ ਖੁਸ਼ ਕਿਉਂ ਰਹਿਣਾ ਚਾਹੀਦਾ?
1: ਖੁਸ਼ ਮਿਜਾਜ਼ ਇਦਾਂ ਜੀ ਸਾਰੇ, ਆਪਾਂ ਤੁਸੀਂ ਮੰਨਣਾ ਨੀ ਬੱਚੇ

0: ਆਪਣੇ ਸਾਰੇ ਲੜਕੀ ਮੇਰੀ ਬਾਹਰ ਆ, ਮੁੰਡਾ ਵੀ ਇਧਰ ਬਹੁਤ ਵਧੀਆ ਕੰਮ ਬੱਚੇ ਕਰ ਰਹੇ, ਸਾਰਾ ਪਰਿਵਾਰ ਸਾਡਾ ਹੀ
1: ਬਹੁਤ ਵਧੀਆ ਜੀ,
0: ਖਿਆਲ ਪਰਿਵਾਰ ਹੈ ਬਹੁਤ ਹੀ ਵਧੀਆ ਜੀ। ਅਸੀਂ ਆਪ ਮੈਂ ਵੀ ਲੋਕਾਂ ਦੇ ਵਿੱਚ ਇੱਦਾਂ ਦੇ ਆਪਾਂ ਕੰਮ ਕਰੀ ਰਹੇ ਹਾਂ ਜਿਹਨਾਂ ਆਪਣੀ ਜਾਣੀ ਕਿਸੇ ਨੂੰ ਦਿਲ ਦਾ ਦੁਖੀ ਹੋਏ ਬੰਦੇ ਦਾ ਜੀ, ਆਪਾਂ ਇੱਦਾਂ
1: ਇਹੀ ਹੋਣਾ ਚਾਹੀਦਾ। ਰਾਮ ਲਵਾਇਆ ਜੀ, ਮਤਲਬ ਕਹਿਣ ਦਾ ਮਤਲਬ ਤੁਹਾਡੇ ਵੱਲੋਂ ਡੈਫੀਨੇਸ਼ਨ ਇਹ ਹੈ ਜੀ ਬੰਦੇ ਨੇ ਖੁਸ਼ ਮਿਜਾਜ ਹੋਣਾ ਚਾਹੀਦਾ ਅਤੇ ਦੋ ਬੱਚੇ ਬਾਹਰ ਹੋਣੇ ਚਾਹੀਦੇ ਆ ਅਤੇ ਹਵਾ ਸੋਹਣੀ ਚੱਲਦੀ ਹੋਣੀ ਚਾਹੀਦੀ ਹੈ ਅਤੇ ਖੁਸ਼ੀ ਆਪ ਹੀ ਆਉਂਦੀ ਹੈ ਜੀ।
0: ਬਾਹਰ ਦਾ ਚਲੋ ਨਾ ਵੀ ਹੋਵੇ, ਵਧੀਆ ਯਾਨੀ ਕਿ ਇੱਥੇ ਵੀ ਚੰਗਾ ਹੋਵੇ ਵਧੀਆ,
1: ਇਹ ਵੀ ਗੱਲ ਹੈ ਜੀ, ਚੰਗੇ ਹੋਣੇ ਚਾਹੀਦੇ।
0: ਆਪਾਂ ਇੱਦਾਂ ਦੀ ਗੱਲ ਨਾ ਕਰੀਏ ਜੇ ਨਾ ਕਿਸੇ ਦਾ ਦਿਲ ਦੁਖੀ ਹੋਵੇ ਬੰਦੇ ਦਾ ਜੀ।
1: ਹਾਂਜੀ ਹਾਂਜੀ, ਇਹ ਤਾਂ ਹੈ ਜੀ,
0: ਖੁਸ਼ ਮਿਜਾਜ ਰਹਿਣਾ ਚਾਹੀਦਾ ਬੰਦੇ ਨੂੰ,
1: ਖੁਸ਼ ਮਿਜਾਜ ਅਸਲ ਚ ਰਹਿਣਾ ਹੀ ਉਦਾਂ ਚਾਹੀਦਾ ਜੀ। ਦੇਖਿਓ
0: ਜ਼ਿੰਦਗੀ ਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਹੋ ਜਾਣਾ ਜੀ, ਇਹਦੇ ਵਿੱਚ ਆਪਾਂ ਖੁਸ਼ੀ ਲੱਭੀਏ ਜਿੱਥੇ ਹੋ ਸਕੇ, ਆਪਾਂ ਲੋਕਾਂ ਨੂੰ ਖੁਸ਼ ਰੱਖੀਏ।
1: ਤੁਹਾਨੂੰ ਪਤਾ ਜੀ, ਆ ਖੁਸ਼ੀ ਲੱਭਣ ਕਰਕੇ ਨਾ ਹਾਈਡੈਂਸ ਇੱਕ ਗੇਮ ਬਣ ਗਈ ਆ, ਜਿਹਦੇ ਕਹਿੰਦੇ ਨਾ ਆਪਾਂ ਜਿਹਨੂੰ ਲੁਕਣ ਮਿੱਟੀ ਕਹਿੰਦੇ ਨਾ ਜਿਹਨੂੰ, ਉਹਦੇ ਕਰਕੇ ਆਹੀ ਨਾ ਖੁਸ਼ੀ ਲੱਭਦੀ ਨਹੀਂ ਸੀ, ਇਸ ਲਈ ਇਹਨਾਂ ਨੂੰ ਲੁਕਣ ਮਿੱਟੀ ਕਹਿ ਦਿੱਤਾ ਜੀ। ਇਹਦੀ ਗੇਮ ਬਣ ਗਈ ਜੀ ਇਹਨਾਂ ਦੀ, ਪਤਾ ਤੁਹਾਨੂੰ?
0: ਹਾਂ ਬਿਲਕੁਲ ਬਿਲਕੁਲ,
1: ਮੈਨੂੰ ਵੀ ਹੁਣੀ ਪਤਾ ਲੱਗਾ ਜੀ, ਪਤਾ ਨਹੀਂ ਕਿੱਦਾਂ ਪਤਾ ਲੱਗਾ, ਇਹ ਨਹੀਂ ਪਤਾ ਹੋਰ ਕੀ ਜੀ। ਚਲੋ ਰਾਮ ਲਵਾਇਆ ਜੀ, ਸੋਹਣਾ ਜਿਹਾ ਗਾਣਾ ਦੱਸੋ ਫਿਰ ਆਪਾਂ ਸੁਣੀਏ ਤੇ ਤੁਸੀਂ ਵੀ ਗਾਇਓ ਘਰੇ ਬਹਿ ਕੇ ਜ਼ਰੂਰ।
0: ਕੁਮਾਰ ਸ਼ਾਨੂ ਜੀ ਦਾ ਗਾਇਆ ਜੀਤਾ ਹੋ ਜਿਸਕੇ ਲੀਏ ਜਿਸਕੇ ਲੀਏ ਮਰਤਾ ਥਾ।
1: ਅੱਛਾ ਜੀ,
0: ਉਹ ਐਸੀ ਲੜਕੀ ਸੀ ਜਿਸੇ ਮੈਂ ਪਿਆਰ ਕਰਦਾ ਥਾ।
1: ਠੀਕ ਹੈ ਜੀ, ਮੈਂ ਲਾ ਦਿੰਦੇ ਆਪਾਂ ਜੀ,
0: ਇਹ ਲਾ ਲਿਓ ਜੀ। ਬਹੁਤ ਬਹੁਤ ਧੰਨਵਾਦ ਕੋੜਾ ਸਾਹਿਬ, ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਜੀ, ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਜ਼ੈਰ, ਥੈਂਕ ਯੂ, ਥੈਂਕ ਯੂ, ਮਿਲਦੇ ਜੀ।
0: ਨਮਸਕਾਰ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ ਜੀ। ਵੈਲ ਜੀ, ਜਿਹੜਾ ਗਾਣਾ ਦੱਸਿਆ ਨਾ ਜੀਤਾ ਹੂੰ, ਜਿਹੜਾ ਇਹ ਤਾਂ ਵੈਸੇ ਨਾ ਆਪਾਂ ਸੋਨੂ ਨਿਗਮ ਜੀ ਦੀ ਆਵਾਜ਼ 'ਚ ਵੀ ਸੁਣਿਆ ਹੋਇਆ, ਕਹਿਣ ਦਾ ਮਤਲਬ ਪ੍ਰੋਗਰਾਮ ਜਿਹੜਾ ਚੱਲ ਰਿਹਾ ਨਾ ਤੁਸੀਂ ਸੋਚ ਨਾ ਸਕੋ, ਮੇਨ ਫੋਕਸ ਅਸੀਂ ਇੱਥੇ ਵੀ ਕਰਾਂਗੇ ਜੀ, ਬਾਕੀ ਆਪਣਾ ਫਰਮਾਇਸ਼ਾਂ ਵੀ ਜ਼ਰੂਰੀ ਹੈ ਪੂਰੀ ਕਰਨੀਆਂ ਜੀ। ਢੋਲ ਬੰਦ ਕਰੋ ਜੀ, ਗਾਣਾ ਚੱਕੋ ਜੀ।

0: ਮੈਂ ਕਿਹਾ ਜੀ ਦੋਸਤੋ ਕੀ ਹਾਲ ਨੇ ਜੀ। ਮੈਂ ਕਿਹਾ ਜੀ ਬਾਰੀ ਬਰਸੀ ਖੱਟਣ ਗਿਆ ਸੀ, ਮੈਂ ਕਿਹਾ ਜੀ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਕਿੰਗ। ਔਰ ਸਾਡੇ ਰੇਡੀਓ ਵਿਹੜੇ ਵਿੱਚ ਆ ਚੁੱਕੇ ਨੇ ਬਲਜਿੰਦਰ ਸਿੰਘ। ਹਾਂਜੀ ਹਾਂਜੀ ਹਾਂਜੀ ਦੋਸਤੋ ਕੀ ਹਾਲ ਨੇ ਜੀ ਬਲਜਿੰਦਰ ਜੀ।
1: ਬਹੁਤ ਵਧੀਆ ਸਰ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ।
0: ਤੁਹਾਡਾ ਜੀ ਆਇਆਂ ਨੂੰ ਵਧੀਆ ਜੀ, ਮੈਂ ਵੀ

0: ਜੀ ਸਾਡਾ ਵੀ ਵੈਲਕਮ ਜੀ।
1: ਥੈਂਕ ਯੂ, ਕਿੱਥੇ ਕੀਤਾ ਵੈਲਕਮ?
0: ਵੈਲਕਮ ਤੁਹਾਡਾ ਆਵਾਜ਼ ਦੇ ਜ਼ਰੀਏ ਤੁਸੀਂ ਸਾਡੇ ਨਗਰ 'ਚ ਆਏ ਹੋਏ ਆ ਜੀ।
1: ਮੇਰਾ ਮਤਲਬ ਇਹ 'ਚ ਕਲੈਪਿੰਗ ਹੋਣੀ ਚਾਹੀਦੀ ਆਪਾਂ ਹੱਸ ਲਾ ਕੇ। ਵਧੀਆ ਬਲਜਿੰਦਰ ਜੀ, ਕੀ ਕੀ ਹਾਲ ਨੇ ਪਹਿਲਾਂ ਇਹ ਦੱਸੋ ਤੁਸੀਂ ਸਹੀ ਤਰੀਕੇ ਨਾਲ।
0: ਹਾਲ ਚਾਲ ਬਹੁਤ ਵਧੀਆ ਜੀ।
1: ਅੱਛਾ ਜੀ, ਕਿਆ ਬਾਤ ਹੈ ਜੀ, ਜਿਹੜਾ ਹਾਲ ਚਾਲ ਇਹ ਸਭ ਤੋਂ ਪਹਿਲਾਂ ਵਧੀਆ। ਆਪਾਂ ਸਾਰੇ ਵਧੀਆ ਕੋ ਕਹਿੰਦੇ, ਮੈਨੂੰ ਪਹਿਲਾਂ ਇਹ ਹੀ ਦੱਸੋ, ਪੱਕਾ ਵਧੀਆ ਹੁੰਦੇ ਨਾ?
0: ਹਾਂਜੀ।
1: ਅੱਛਾ ਜੀ, ਇੱਕ ਮਿੰਟ, ਕੁੱਕੜ ਉੱਡ ਗਿਆ ਜੀ। ਦੋ ਵਾਰ ਸੌਂਦਾ ਜੀ, ਇੱਕ ਤਾਂ ਸਵੇਰ ਰਾਤ ਨੂੰ ਸੌਂਦਾ, ਇੱਕ ਆਪਣਾ ਨਾ ਦੁਪਹਿਰੇ ਸੌਂਦਾ ਹੁੰਦਾ, ਤੇ ਉਹਨਾਂ ਦਾ ਉੱਠਣ ਦਾ ਵੇਲਾ ਹੋ ਗਿਆ, ਤਾਂ ਕੁੱਕੜ ਕੁੱਕੜ ਕਰਦਾ ਪਿਆ ਜੀ। ਸੋਰੀ, ਤੁਹਾਨੂੰ ਡਿਸਟਰਬ ਤਾਂ ਨਹੀਂ ਕੀਤਾ ਬਲਜਿੰਦਰ ਜੀ?
0: ਨਹੀਂ ਜੀ, ਨਹੀਂ ਨਹੀਂ।
1: ਚਲੋ ਜੀ, ਆਪਾਂ ਵੈਸੇ ਗੱਲ ਕਰ ਰਹੀ ਕਿ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਬੰਦੇ ਨੂੰ। ਆਏ ਹਾਏ, ਇੱਕ ਮਿੰਟ ਜੀ, ਉਹ ਮਾਤਾ ਜੀ, ਤੁਸੀਂ ਇਹਨੂੰ ਬਣ ਦਿਓ ਗਧੇ ਨੂੰ, ਇੱਥੇ ਆ ਰਿਹਾ ਰੇਡੀਓ ਸ਼ੋਅ 'ਚ ਤੰਗ ਕਰ ਰਿਹਾ ਸਾਨੂੰ। ਅਗਲੇ ਸੋਚੂਗੇ ਗਧੇ ਦੇ ਉੱਪਰ ਬੈਠ ਕੇ ਪ੍ਰੋਗਰਾਮ ਕਰਨ ਲੱਗਾ ਹੋਇਆ, ਵੀ ਚੰਗੀਆਂ ਗੱਲਾਂ ਹੁੰਦੀਆਂ ਆ। ਹਾਂਜੀ ਹਾਂਜੀ ਬਲਜਿੰਦਰ ਜੀ, ਸੋਰੀ ਸੋਰੀ ਡਿਸਟਰਬ ਕਰਤਾ ਤੁਹਾਨੂੰ। ਹਾਂਜੀ ਹਾਂਜੀ ਬੋਲੋ। ਹੈਲੋ, ਹਾਂਜੀ ਬਲਜਿੰਦਰ ਜੀ, ਨੈਟਵਰਕ ਇਸ਼ੂ ਆ ਰਿਹਾ ਜੀ। ਅੱਛਾ ਜੀ, ਹੁਣ ਆ ਰਹੀ, ਹੁਣ ਆ ਰਹੀ ਆਵਾਜ਼? ਹੈਲੋ ਬਲਜਿੰਦਰ ਜੀ, ਨੈਟਵਰਕ ਇਸ਼ੂ ਆ ਰਿਹਾ ਜੀ, ਬਸ ਬਾਕੀ ਤਾਂ ਠੀਕ ਹੈ ਜੀ, ਦੁਬਾਰਾ ਆ ਜਾਓ ਬਾਹਰ। ਹੈਲੋ ਹੈਲੋ ਹੈਲੋ, ਮਾਈਕ ਚੈੱਕ, ਬੋਲੀਓ ਬੋਲੀਓ, ਹੈਲੋ ਹੈਲੋ ਬੋਲੋ। ਹਾਂਜੀ ਹਾਂਜੀ ਹਾਂਜੀ, ਹੁਣ ਬੋਲੋ। ਹਾਂਜੀ ਆ ਰਹੀ ਹੈ ਜੀ, ਬਸ ਆ ਰਹੀ, ਤਾਂ ਹਿਚਕੀ ਆਉਂਦੀ ਹੁੰਦੀ ਨਾ, ਉਹ ਕਈ ਵੇਲੇ ਆਪਾਂ ਬੋਲਦੇ ਬੋਲਦੇ ਇਹ ਕਰ ਦਿੰਦੇ ਨਾ, ਅਤੇ ਕਹਿੰਦਾ ਵਰਡ ਮਿਸ ਹੋ ਜਾਂਦਾ, ਉੱਧਰ ਹੀ ਆਵਾਜ਼ ਆ ਰਹੀ ਆ। ਹਾਂਜੀ ਬਲਜਿੰਦਰ ਜੀ, ਇੱਕ ਪ੍ਰਸ਼ਨ ਆਇਆ ਤੁਹਾਡੇ, ਮਤਲਬ ਮੇਰੇ ਮੂੰਹੋਂ ਤੁਹਾਡੇ ਲਈ। ਇਹ ਉਹ ਵਾਲੇ ਕੁਸ਼ਚਨ ਆ ਜਿਹੜੇ ਤੁਸੀਂ ਸੋਚ ਵੀ ਨਾ ਪਾਓ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜੇ ਕਹਿੰਦੇ ਨਾ, ਅਸੀਂ ਸਰਦੀਆਂ 'ਚ ਨਹਾਉਣ ਤੋਂ ਪਹਿਲਾਂ ਅਸੀਂ ਗੀਜ਼ਰ ਨੂੰ ਇੰਝ ਦੇਖਦੇ ਹਾਂ ਜਿਵੇਂ ਅਸੀਂ ਸਾਡਾ ਦੁਸ਼ਮਣ ਹੁੰਦਾ ਹੋਵੇ, ਇੱਦਾਂ ਕੋਈ ਦੇਖਦੇ ਹੁੰਦੇ ਅਸੀਂ ਗੀਜ਼ਰ ਨੂੰ? ਕਿਆ ਬਾਤ ਜੀ, ਇਹੀ ਜਵਾਬ ਸੋਹਣਾ, ਵੈਰੀ ਗੁੱਡ ਆਨਸਰ। ਮਤਲਬ ਇਹ ਤਾਂ ਹੈ ਜੀ, ਆਪਾਂ ਘੂਰ ਕੇ ਦੇਖਦੇ ਹੁੰਦੇ, ਇਹਦਾ ਪਤਾ ਨਹੀਂ ਕੀ ਹੋ ਗਿਆ ਹੁੰਦਾ, ਹੈ ਨਾ ਜੀ। ਵਨ ਮੋਰ ਕੁਸ਼ਚਨ ਟੂ ਯੂ। ਮੈਂ ਆਵਾਜ਼ ਆ ਰਹੀ ਹੈ ਜੀ? ਠੀਕ ਹੈ ਜੀ। ਆ ਜੀ, ਆਪਣਾ ਜੇ ਮੰਮੀ ਕਵੇ ਕਿ ਆਲੂ ਵਾਲੇ ਪਰੌਂਠੇ ਬਣਾਏ ਨੇ, ਪਰ ਅੰਦਰੋਂ ਜੇ ਗੋਭੀ ਵਾਲਾ ਨਿਕਲੇ, ਤੈਨੂੰ ਸਰਪ੍ਰਾਈਜ਼ ਪਰਾਂਠਾ ਕਹੀਏ ਕਿ ਧੋਖਾ ਕਹੀਏ? ਡੰਡੇ ਦੇ ਉੱਪਰ ਨਾ ਰੋਟੀ ਵੀ ਲਪੇਟ ਸਕਦੇ ਹੋ, ਤੇ ਉਹਨੂੰ ਪਤਾ ਕੀ ਕਹੋਗੇ? ਪਰਾਂਠਾ ਰੋਲ। ਹਾਂਜੀ ਹਾਂਜੀ, ਬਲਜਿੰਦਰ ਜੀ, ਕਿਹੜਾ ਗਾਣਾ ਸੁਣਨਾ ਚਾਹੋਗੇ ਦੱਸੋ ਜੀ। ਅੱਛਾ ਜੀ, ਓ ਥੈਂਕ ਯੂ ਸਰ, ਥੈਂਕ ਯੂ ਜੀ। ਆਏ ਹਾਏ ਹਾਏ, ਨੈਣਾ ਵਰਗੀ ਨੈਣ ਕਿੱਥੋਂ ਮੋਲ ਲੈ ਲਈਏ? ਠੀਕ ਹੈ ਜੀ, ਜ਼ਰੂਰ ਫਰਮਾਇਸ਼ ਪੂਰੀ ਕੀਤੀ ਜਾਊਗੀ ਬਲਜਿੰਦਰ ਜੀ, ਧੰਨਵਾਦ ਬਹੁਤ ਬਹੁਤ।
0: ਥੈਂਕ ਯੂ ਸਰ,
1: ਥੈਂਕ ਯੂ ਜੀ। ਲੋ ਜੀ, ਬਲਜਿੰਦਰ ਜੀ ਨੇ ਬਹੁਤ ਹੀ ਘੈਂਟ ਗਾਣਾ ਦੱਸਿਆ ਸਾਨੂੰ, ਕੈਂਟ ਕਲੀਅਰ ਦਾ ਜੀ, ਕਿ ਤੇਰੇ ਨੈਣੇ ਵਰਗੇ ਨੈਣ, ਅਸੀਂ ਵੀ ਸੁਣਦੇ ਹਾਂ ਜੀ।

0: हाँ जी, हाँ जी दोस्तों, अब मैं जी बारी बरसी खटन गया सी, बारी बरसी खटन गया सी, और खटके ले आंदा की ले आंदा जी, और गर्मी च हो गया बुरा हाल, बारी बरसी खटन गया सी और गर्मी च हो गया बुरा हाल, और साडे रेडियो वेड़े विच आ चुके ने हीरा लाल। हेलो,
1: हेलो, नमस्कार सर जी।
0: नमस्कार जी, नमस्कार, की हाल जे हीरा लाल जी?
1: हाल चाल बहुत वधिया, एक बोली मैं भी सुना लगा तुहानू।
0: सुनाओ जी, सुनाओ, गुड सुनाइयो, गुड।
1: बारी बरसी खटन गया सी, तुसी बोलो खटके की लिया?
0: खटके की लिया आंदा जी,
1: खटके ले आंदा रुमाल, भंगड़ा ता सजदा जे रचे रमनीश नाल।
0: ए चलो ये कमाल ही करती हीरा लाल जी।
1: सर जी कमाल तो तुसी ही करी जांदे हो। हां जी,
0: साडे नाल होर होगी कमाल महाराज।
1: सर जी जदों तुसी कहा ना भी मैं गदे ते पैके प्रोग्राम पेश कर रहे हैं, लोकी कहणगे मैनूं बड़ा हासा आया जी।
0: अच्छा जी, ਇਹ ਗੱਲ ਸੱਚ ਹੋ ਸਕਦੀ ਹੈ ਵੈਸੇ, ਹੈ ਨਾ ਜੀ? ਆ ਮੇਰਾ ਡੋਂਕੀ ਵੀ ਐਗਰੀ ਕਰਦਾ ਇਸ ਤੋਂ, ਹਾਮੀ ਭਰਦੀ ਨੇ ਵੀ ਜੀ। ਹੋਰ ਕੀ, ਚਲੋ ਸਹੀ ਹੈ, ਸਹੀ ਹੈ। ਆਪਣਾ ਹੀਰਾ ਲਾਲ ਜੀ ਹੋਰ ਸੁਣਾਓ, ਕਿੱਦਾਂ, ਠੀਕ ਹੋ?
1: ਹਾਲ ਚਾਲ ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਵਧੀਆ, ਤੇ ਅਸੀਂ 15-20 ਬੰਦੇ ਸੁਣ ਰਹੇ ਹਾਂ ਤੇ ਬਹੁਤ ਹੀ ਹਾਸਾ ਪੈ ਰਿਹਾ ਜੀ।
0: ਥੈਂਕ ਯੂ ਸਰ, ਥੈਂਕ ਯੂ ਜੀ। ਵੈਲ ਚਲੋ, ਇਸੀ ਗੱਲ 'ਤੇ ਇੱਕ ਕੁਸ਼ਚਨ ਹੋ ਜੇ ਤੁਹਾਡੇ ਕੋਲ, ਇਹ ਉਹ ਵਾਲੇ ਕੁਸ਼ਚਨ ਨੇ ਹੀਰਾ ਲਾਲ ਜੀ ਜਿਹੜੇ ਤੁਸੀਂ ਸੋਚ ਨਾ ਪਾਓ।
1: ਸਰ ਜੀ ਤੁਸੀਂ ਇਹੋ ਜਿਹੇ ਕੁਐਸਚਨ ਕਿਉਂ ਪੁੱਛਣ ਦਿਓ ਜਿਹੜੇ ਸੋਚ ਹੀ ਨਾ ਪਈਏ?
0: ਕਿਉਂਕਿ ਨਾ ਆਪਾਂ ਜਿਹੜੇ ਛੋਟੀਆਂ ਮੋਟੀਆਂ ਗੱਲਾਂ 'ਚ ਆਪਾਂ ਵੜ ਚੁੱਕੇ ਨਾ ਗਏ, ਅਸੀਂ ਉਹ ਤੋਂ ਅਲੱਗ ਸੋਚ ਹੀ ਨਹੀਂ ਪਾਉਂਦੇ। ਕਹਿਣ ਦਾ ਮਤਲਬ ਪਿੰਨਾ ਬਣਿਆ ਹੋਇਆ ਉਹਨੂੰ ਖੋਲ ਹੀ ਨਹੀਂ ਦੇ ਰਹੇ, ਡੋਰ ਵਾਲਾ ਪਿੰਨਾ ਨਹੀਂ ਹੁੰਦਾ ਜਿਹੜਾ।
1: ਹਾਂਜੀ ਹਾਂਜੀ,
0: ਉਹਦੇ ਵਿੱਚ ਜਿਹੜਾ ਕਾਗਜ਼ ਹੁੰਦਾ ਆ ਜਿਹੜਾ ਫਸਾਇਆ ਹੁੰਦਾ,
1: ਹਾਂਜੀ
0: ਉਹ ਦੇਖਣਾ ਸੀ।
1: ਹਾਂਜੀ ਹਾਂਜੀ,
0: ਚਲੋ ਜੀ, ਕੁਸ਼ਚਨ ਇਹ ਹੈ ਕਿ ਜੀ ਜੇ ਕਹਿੰਦੇ ਨੇ ਕਲਾਸ 'ਚ ਪਿੱਛੇ ਬੈਠੇ ਬੈਠਣ ਵਾਲੇ ਨਾ ਸਭ ਤੋਂ ਹੁਸ਼ਿਆਰ ਹੁੰਦੇ ਨੇ, ਕਹਿੰਦੇ ਨਾ ਜਿਹੜੇ ਕਲਾਸ 'ਚ ਪਿੱਛੇ ਬੈਠੇ ਹੁੰਦੇ ਨੇ ਉਹ ਹੁਸ਼ਿਆਰ ਹੁੰਦੇ ਨੇ, ਵਧੀਆ ਨਿਕਲਦੇ ਨੇ, ਹੈ ਨਾ ਜੀ?
1: ਹਾਂਜੀ
0: ਹਾਂਜੀ, ਤੇ ਫਿਰ ਟੀਚਰ ਅੱਗੇ ਬੈਠਣ ਵਾਲਿਆਂ ਨੂੰ ਮੋਨੀਟਰ ਹੀ ਕਿਉਂ ਬਣਾਉਂਦੀ ਹੈ, ਜਾਸੂਸੀ ਕਰਨ ਲਈ?
1: ਨਹੀਂ ਸਰ ਜੀ, ਜਿਹੜੇ ਸਾਰੇ ਪਿੱਛੇ ਪੈਂਦੇ ਨੇ ਨਲਾਇਕ ਹੁੰਦੇ ਸਰ ਜੀ।
0: ਨਹੀਂ ਮਹਾਰਾਜ, ਤੁਸੀਂ ਦੇਖੋ ਮੈਂ ਤੁਹਾਨੂੰ ਦੱਸਦਾ, ਜਿਹੜੇ ਬੈਕ ਬੈਂਚਰ ਹੁੰਦੇ ਨਾ ਜਿਹੜੇ, ਉਹ ਕਹਿਣ ਦਾ ਮਤਲਬ ਤਰੱਕੀਆਂ ਬੜੀ ਕਰਦੇ ਕਹਿੰਦੇ ਆ, ਇਹ ਕਹਿੰਦੇ ਸਾਨੂੰ ਪਤਾ ਉਹ?
1: ਨਹੀਂ ਸਰ ਜੀ, ਮੈਂ ਤਾਂ ਸੁਣਿਆ ਸੀ ਜਿਹੜੇ ਪਿੱਛੇ ਬੰਦੇ ਨਲਾਇਕ ਹੁੰਦੇ, ਅੱਗੇ ਜਿਹੜੇ ਬੈਠੇ ਹੁੰਦੇ ਉਹ ਪੜ੍ਹਾਈ 'ਚ ਅਵਲ ਨੰਬਰ ਹੁੰਦੇ ਨੇ।
0: ਮੈਨੂੰ ਲੱਗਦਾ ਤੁਹਾਡੇ ਵਾਲੇ ਟਾਈਮ 'ਚ ਫਿਰ ਨਲਾਇਕ ਹੀ ਹੋਣੇ ਆ।
1: ਬਸ ਜੀ, ਬਸ ਇੱਦਾਂ ਹੀ ਸਮਝ ਲਓ ਜੀ,
0: ਤਾਂ ਮੈਂ ਪਿੱਛੇ ਬਹਿੰਦਾ ਹੁੰਦਾ ਸੀ ਜੀ।
1: ਅੱਛਾ ਜੀ,
0: ਬਾਅਦ 'ਚੋਂ ਮੈਂ ਇੱਕ ਸਟੈਪ ਅੱਗੇ ਆ ਗਿਆ, ਉਹਦੇ ਨਾਲ ਕੀ ਹੋਇਆ ਨਾ ਮੈਂ ਮਤਲਬ ਅੱਗੇ ਵੱਧ ਪਾਇਆ ਨਾ ਪਿੱਛੇ, ਓਨਲੀ ਸੈਂਟਰ 'ਚ। ਕਹਿੰਦੇ ਨਾ ਜਿੱਦਾਂ ਪੈਸੇ ਦੇ ਮਾਮਲੇ 'ਚ ਕਹਿੰਦੇ ਨਾ ਇੱਕ ਐਵਰੇਜ ਇੱਕ ਮਿਡਲ ਕਲਾਸ ਹੁੰਦੇ ਆ, ਅਸੀਂ ਉਹ ਆ ਜੀ। ਹੀਰਾ ਲਾਲ ਜੀ,
1: ਹਾਂਜੀ ਹਾਂਜੀ, ਸੁਣ ਰਹੇ ਹਾਂ ਸਰ ਜੀ, ਸੁਣ ਰਹੇ ਹਾਂ।
0: ਠੀਕ ਹੈ ਜੀ, ਮੈਂ ਨਾ ਤੁਹਾਡੇ ਤੋਂ ਵੀ ਇੱਕ ਸਵਾਲ ਰਿਪੀਟ ਪੁੱਛਣਾ ਚਾਹੁੰਦਾ, ਸਾਡੇ ਇੱਕ ਸਰੋਤੇ ਨੇ ਜਵਾਬ ਦਿੱਤਾ ਸੀ ਤੇ ਤੁਸੀਂ ਵੀ ਦਵੋ ਕਿ ਕਹਿੰਦੇ ਜੇ ਜੋੜੀਆਂ ਅਸਮਾਨ 'ਚ ਬਣਦੀਆਂ ਨੇ, ਹੈ ਨਾ, ਤੇ ਤਲਾਕ ਕੇਸ 'ਚ ਮਤਲਬ ਜਿਹੜੇ ਤਲਾਕ ਹੁੰਦੇ ਨੀਚੇ ਕਿਉਂ ਹੁੰਦੇ ਧਰਤੀ 'ਤੇ?

0: ਧਰਤੀ ਦੇ ਸਰ ਜੀ ਤਲਾਕ ਤਾਂ ਹੀ ਹੁੰਦੇ ਜੇ ਕੰਮ ਗਲਤ ਕਰਦੇ ਸਰ ਜੀ।
1: ਦੇਖੋ ਜੀ, ਧਰਤੀ ਦੇ ਤਲਾਕ ਤਾਂ ਹੁੰਦੇ ਤਾਂ ਕਿ ਬੰਦਾ ਜ਼ਮੀਨ ਤੇ ਖੜ ਸਕੇ। ਆਸਮਾਨ ਚ ਜੀ ਹਵਾ ਜੀ ਕਿੱਥੇ ਲੱਭੂਗਾ?
0: ਹਾਂਜੀ ਹਾਂਜੀ ਹਾਂਜੀ, ਥੱਲੇ ਲੱਭਾਂਗੇ, ਜ਼ਮੀਨ ਤੇ ਲੱਭਾਂਗੇ,
1: ਇਹੀ ਆਨਸਰ ਹੈ ਜੀ ਇਹਦਾ। ਵਧੀਆ ਲੱਗਿਆ ਜੀ, ਵਧੀਆ ਲੱਗਿਆ। ਹੀਰਾ ਲਾਲ ਜੀ, ਗਾਣੇ ਦੀ ਫਰਮਾਇਸ਼ ਦੱਸੋ ਸੋਹਣੀ ਜੀ। ਫਿਰ
0: ਗਾਣਾ ਸਰ ਜੀ ਹੈ, ਤੁਹਾਨੂੰ ਡੈਡੀਕੇਟ ਹੈਗਾ ਜਿਹੜਾ ਗਾਣਾ ਸੁਣਨਾ ਹੈ।
1: ਆਏ ਅੱਛਾ ਜੀ, ਸੋ ਸਵੀਟ। ਹਾਂਜੀ,
0: ਫਿਲਮ ਹੈਗੀ ਇੰਤਕਾਮ, ਹਮ ਤੁਮਾਰੇ ਲਈ ਤੁਮ ਹਮਾਰੇ ਲਈ।
1: ਕਿਆ ਲੈ ਕੇ ਆਏ ਹੋ ਗਿਫਟ?
0: ਸਰ ਜੀ ਗਿਫਟ ਤੁਹਾਨੂੰ ਸੁਣਾ ਦਿੱਤੀ ਬੋਲੀ ਸਰ ਜੀ।
1: ਆਏ ਗਿਫਟ ਸੀਗਾ, ਚੱਲ ਵਧੀਆ, ਮੈਨੂੰ ਖੁਸ਼ ਕੀਤਾ। ਵੈਸੇ ਵਧੀਆ ਗਿਫਟ ਹੀ ਸੀਗਾ, ਤੁਸੀਂ ਮੈਨੂੰ ਖੁਸ਼ ਕੀਤਾ ਸਰ ਉਸ ਬੋਲੀ ਨੇ।
0: ਹਾਂਜੀ ਹਾਂਜੀ, ਸ਼ੁਕਰੀਆ ਸਰ ਜੀ।
1: ਠੀਕ ਹੈ ਜੀ, ਥੈਂਕ ਯੂ ਹੀਰਾ ਲਾਲ ਜੀ,
0: ਸ਼ੁਕਰੀਆ ਜੀ, ਸ਼ੁਕਰੀਆ
1: ਜੀ, ਬਾਏ। ਓਕੇ ਜੀ, ਬਾਏ ਬਾਏ। ਵੈਲ ਵੈਲ ਵੈਲ, ਹਮ ਤੁਮਾਰੇ ਲੀਏ ਤੁਮ ਹਮਾਰੇ ਲੀਏ। ਟੋਲ ਬੰਦ ਕਰੋ, ਗਾਣਾ ਚਲਾਓ ਜੀ।

0: ਬਸ ਤੁਮ ਰਹਿਤੀ ਹੋ,
1: ਇਸ ਤਰ੍ਹਾਂ ਤੁਸੀਂ ਸਾਡੇ ਦਿਲ ਦੇ ਪਾਸ ਰਹਿੰਦੇ
0: ਹੋ। ਹਾਏ ਹਾਏ, ਪਰ ਮੈਂ ਰਹਿੰਦਾ ਵਾ, ਰਹਿੰਦੀ ਨਹੀਂ ਹੈ ਜੀ।
1: ਉਹ ਚਲੋ ਜਦੋਂ ਜੋੜੀ ਬਣ ਜਾਏਗੀ ਤੁਹਾਡੀ, ਪਹਿਲਾਂ ਦੱਸੋ ਮੈਂ ਤਾਂ ਕਹਿ ਰਿਹਾ ਨਹੀਂ, ਜੋੜੀ ਬਣੀ ਕਿ ਨਹੀਂ ਤੁਹਾਡੀ?
0: ਇਹ ਜੀ ਜੋੜੀ ਵੀ ਰੱਬ ਨੇ ਬਣਾਈਆਂ ਜੋੜੀਆਂ ਜੀ, ਬਣ ਜੂਗੀ ਜੋੜੀ। ਬਣਾਊਗਾ ਰੱਬ, ਵਧੀਆ ਬਣਾਊਗਾ ਜੀ। ਇੱਕ ਵਾਰ ਜਿਹੜੀ ਤੁਹਾਡੀਆਂ ਦੁਆਵਾਂ ਹੋ ਗਈਆਂ ਜੀ, ਹੋਰ ਵਧੀਆ ਬਣੂਗੀ ਜੋੜੀ, ਹੈ ਨਾ ਜੀ?
1: ਨਹੀਂ ਬਣ ਜਾਣੀ, ਬਣ ਜਾਣੀ, ਕੀ ਪਤਾ ਕੱਲ ਹੀ ਆ ਜਾਣੀ ਤੁਹਾਡੇ।
0: ਆ ਜੇ ਤਾਂ ਵਧੀਆ ਜੀ, ਮੈਂ ਫਿਰ ਕਰਾ ਲੂੰਗਾ ਵਿਆਹ ਜੀ। ਸੋਚ ਨਾ ਪਾਓ, ਮਤਲਬ ਸੋਚ ਹੀ ਨਾ ਸਕੋ। ਇਹ ਸਵਾਲ ਪਤਾ ਕੀ ਹੈ ਕਿ ਜੇ ਆਪਾਂ ਹਸਪਤਾਲ ਚ ਕਹਿੰਦੇ ਨਾ ਕਿ ਚੁੱਪ ਰਹੋ, ਹੈਨਾ, ਮਤਲਬ ਜੇ ਬੋਰਡ ਲੱਗਾ ਹੁੰਦਾ ਕਿ ਚੁੱਪ ਰਹੋ,
1: ਥਕਾਵਟ
0: ਕੰਮ ਕੋ ਕਰਦੀਆਂ
1: ਬਹਾਨੇ ਹੁੰਦੇ
0: ਨਾ ਯਾਰ, ਏਦਾਂ ਨਾ ਕਹੋ, ਬੇਚਾਰੀਆਂ ਵੈਸੇ ਥੱਕ ਜਾਂਦੀਆਂ, ਇਹ ਤਾਂ ਗੱਲ ਹੈ ਨਾ ਪ੍ਰਵੀਨ ਜੀ। ਸਵਾਲ ਯਾਦ ਆ ਰਿਹਾ ਜੀ ਆਪਣਾ, ਤੁਹਾਨੂੰ ਕੀ ਲੱਗਦਾ ਇਹ ਜਿਹੜਾ ਪਾਣੀ ਘਰੋਂ ਬਣਾ ਕੇ ਲੈ ਕੇ ਆਉਂਦੇ ਹੋਗੇ, ਰਾਤ ਨੂੰ ਵੀ ਉਹੀ ਟੇਸਟ ਆਉਂਦਾ ਉਸ ਵੇ?
1: ਟੇਸਟ ਬਦਲ ਜਾਂਦਾ ਜੀ।
0: ਕਿਹਦੇ ਨਾਲ ਬਦਲਦਾ, ਹੱਥਾਂ ਨਾਲ ਕੇ ਮਤਲਬ ਹਵਾ ਨਾਲ?
1: ਜਿਹੜੀ ਇਮਲੀ ਪਾਈ ਦੀ ਹੁੰਦੀ ਨਾ,
0: ਹਾਂਜੀ, ਮੈਂ ਕਿਹਾ ਜੀ ਆਜੂਗਾ ਕੋਈ ਨਾ ਜੀ, ਪ੍ਰਵੀਨ ਇੱਕ ਹੀ ਰਹੋਗੇ।
1: ਹਾਂਜੀ ਹਾਂਜੀ, ਸ਼ੁਕਰੀਆ ਜੀ।
0: ਓਕੇ ਜੀ, ਬਾਏ ਬਾਏ ਪ੍ਰਵੀਨ ਜੀ,
1: ਖਾ ਲਓ ਫਿਰ।
0: ਠੀਕ ਹੈ ਜੀ, ਬਾਏ ਬਾਏ। ਲਓ ਜੀ, ਪ੍ਰਵੀਨ ਜੀ ਦੀ ਗਾਣੇ ਦੀ ਫਰਮਾਇਸ਼ ਪੂਰੀ ਕਰਦੇ ਹਾਂ ਕਿ ਬਹੁਤ ਸੋਹਣਾ ਗਾਣਾ, ਤੁਸੀਂ ਵੀ ਆਏ ਹੋ ਪਸੰਦ ਕਰੋਗੇ।

0: ਹੈਗਾ ਜੀ ਦਿਲ ਮੇਰਾ ਵੀ ਸੋਹਣਾ। ਬਾਰੀ ਬਰਸੀ ਖਟਣ ਗਿਆ ਸੀ ਉਹ, ਮੈਂ ਕਿਹਾ ਜੀ ਬਾਰੀ ਬਰਸੀ ਖਟਣ ਗਿਆ ਸੀ, ਆ ਖੱਟ ਕੇ ਲਿਆਂਦਾ ਪਾਣੀ, ਉਹ ਸਾਡੇ ਰੇਡੀਓ ਵੇੜੇ ਵਿੱਚ ਆ ਚੁੱਕੇ ਨੇ ਜੇਐਸ ਮੁਲਤਾਨੀ। ਹੈਲੋ ਹੈਲੋ ਹੈਲੋ ਹੈਲੋ ਹੈਲੋ।
1: ਹਾਂਜੀ ਸਰ ਜੀ, ਸਤਿ
0: ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮੁਲਤਾਨੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ, ਮਿੱਟੀ ਨਾਲ ਲੈ ਕੇ ਜੀ। ਅੱਛਾ ਜੀ, ਲਾਊਡ ਸਪੀਕਰ ਲਾਇਆ ਜੀ। ਅੱਛਾ ਜੀ, ਕਿਆ ਬਾਤ ਹੈ ਜੀ, ਆਵਾਜ਼ ਕਿੰਨੀ ਹੈ ਤੁਹਾਡੀ, ਉਹ ਪਿੱਛੇ ਆ ਰਹੀ ਜੀ, ਰੇਡੀਓ ਚੱਲਦਾ ਪਿਆ ਸਰ?
1: ਨਹੀਂ, ਰੇਡੀਓ ਬੰਦ ਹੈ ਜੀ,
0: ਟੀਵੀ ਚੱਲਦਾ ਪਿਆ। ਟੀਵੀ ਚੱਲਦਾ ਪਿਆ, ਟੀਵੀ ਤੇ ਰੇਡੀਓ ਚੱਲਦਾ? ਦੇਖੋ ਇਹ ਗੱਲ ਤਾਂ ਹੈ, ਟੀਵੀ ਤੇ ਰੇਡੀਓ ਚੱਲਦਾ ਵੈਸੇ, ਤੇ ਰੇਡੀਓ ਤੇ ਟੀਵੀ ਕਿਉਂ ਨਹੀਂ ਚੱਲਦਾ ਜੀ?
1: ਉੱਥੇ ਫੋਟੋ ਨਹੀਂ ਆਉਂਦੀਆਂ ਨਾ।
0: ਅੱਛਾ ਜੀ, ਯੂ ਨੋ ਤੁਹਾਨੂੰ ਪਤਾ ਮੁਲਤਾਨੀ ਜੀ, ਜਿਹੜਾ ਸਾਡੀ ਇਮੇਜੀਨੇਸ਼ਨ ਹੁੰਦੀ ਨਾ ਜਦੋਂ ਆਪਾਂ ਸੋਚਦੇ ਹਾਂ, ਹੈ ਨਾ, ਤੇ ਉਦੋਂ ਵਿੱਚ ਨਾ ਸਾਡੇ ਦਿਮਾਗ 'ਚ ਫੋਟੋ ਬਣੀ ਆਉਂਦੀ ਆ।
1: ਸੋਹਣੀਆਂ
0: ਗੱਲਾਂ ਕਰਦਾ ਸੀ, ਪਰ ਮੇਰੇ ਆ ਜਿਹੜੀਆਂ ਕਲੈਪਿੰਗ ਨਾ ਹੱਥ ਤੇ ਨੀ, ਮੇਰੇ ਮੂੰਹ ਤੇ ਪੈਂਦੀਆਂ ਹੁੰਦੀਆਂ ਸੀ। ਹੋਰ ਕੀ ਜੀ, ਕੋਈ ਨਾ ਹੱਸ ਲਓ, ਹੱਸ ਲਓ ਪਹਿਲਾਂ, ਕੋਈ ਨਾ ਹੱਸ ਲਓ, ਆਪਣੇ ਪੂਰੇ 10 ਸੈਕਿੰਡ ਹੈਗੇ ਆ, ਕੋਈ ਨਾ 5 ਰਹਿ ਗਏ, 2 ਮੁਲਤਾਨੀ ਜੀ ਟਾਈਮ ਖਤਮ ਹੋ ਗਿਆ, ਹੋਰ ਸੁਣਾਓ ਕਿੱਦਾਂ, ਠੀਕ ਹੋ?
1: ਸਭ ਚੜ੍ਹਦੀ ਕਲਾ ਸਰ, ਤੁਸੀਂ ਸੁਣਾਓ, ਤੁਹਾਡੇ ਕੀ ਹਾਲ ਨੇ?
0: ਬਸ ਜੀ ਵਧੀਆ ਜੀ ਵਧੀਆ। ਆਪਣਾ ਮੁਲਤਾਨੀ ਜੀ, ਇੱਕ ਸਵਾਲ ਆ ਰਿਹਾ, ਕਹਿੰਦੇ ਨਾ ਜੋ ਤੁਸੀਂ ਸੋਚ ਨਾ ਸਕੋ ਉਦਾਂ ਦਾ ਸਵਾਲ ਆ ਰਿਹਾ ਜੀ। ਕਹਿੰਦੇ ਨਾ ਜੀ, ਬੱਸ ਤੇ ਜਿਹੜਾ ਲਿਖਿਆ ਹੁੰਦਾ ਨਾ, ਕਿਰਪਾ ਕਰਕੇ ਡਰਾਈਵਰ ਨਾਲ ਗੱਲ ਨਾ ਕਰੋ, ਲਿਖਿਆ ਹੁੰਦਾ ਨਾ ਜੀ, ਪਰ ਡਰਾਈਵਰ ਜਿਹੜਾ ਖੁਦ ਕੰਡਕਟਰ ਨਾਲ 40 ਮਿੰਟ ਪਿੰਡ ਦੀ ਸਿਆਸਤ ਦੀ ਗੱਲਾਂ ਕਰਦਾ ਹੁੰਦਾ, ਉਹ ਕੀ ਹੈ?
1: ਉਹ ਗੱਲਾਂ ਹੀ ਨੇ ਜੀ।
0: ਹੋਰ ਕੀ, ਫਿਰ ਉਹਨੂੰ ਨੀਂਦ ਨੀ ਆਉਂਦੀ ਜਾਂ ਕੋਈ ਤੰਗ ਨੀ ਹੁੰਦਾ? ਰੂਲਸ ਤਾਂ ਸਾਰੇ ਲਈ ਸੇਮ ਹੋਣੇ ਚਾਹੀਦੇ ਨਾ, ਜੇ ਗੱਲ ਨਹੀਂ ਕਰਨੀ ਕੰਡਕਟਰ ਨਾਲ, ਕਿਸੇ ਨੇ ਨੀ ਕਰਨੀ, ਮਤਲਬ ਡਰਾਈਵਰ ਨਾਲ, ਤੇ ਕੰਡਕਟਰ ਕਿਉਂ ਕਰਦਾ ਜੀ? ਨਹੀਂ ਸਲਾਹ ਕੀ ਹੈ, ਵੀ ਇਹ ਬੱਸ ਚਲਾਉਂਦੇ ਪਏ ਕਿ ਫੈਕਟਰੀ ਹੋਲੀ ਹੈ? ਮਾਰਨੀ ਪੈਣੀ ਹੈ, ਨੀ ਤਾਂ ਬੇਚਾਰਾ ਡਰਾਈਵਰ ਕੀ ਪਿੱਛੇ ਮੁੜ ਕੇ ਆ ਕੇ ਥੋੜੀ ਦੇਖੂਗਾ ਸਵਾਰੀਆਂ ਬੈਠ ਗਿਆ ਕਿ ਨਹੀਂ। ਹਾਂਜੀ,
1: ਸ਼ੀਸ਼ਾ ਲੱਗਾ ਹੁੰਦਾ।
0: ਹਾਂਜੀ,
1: ਸ਼ੀਸ਼ਾ ਲੱਗਾ ਹੁੰਦਾ,
0: ਉਹ ਤਾਂ ਠੀਕ ਹੈ ਜੀ, ਜਿੱਦਾਂ ਹੁਣ ਤੁਸੀਂ ਕਿਹਾ ਸ਼ੀਸ਼ਾ ਲੱਗਾ ਹੁੰਦਾ ਆਪਣਾ ਮੁਲਤਾਨੀ ਜੀ, ਅੱਜ ਕੱਲ੍ਹ ਤਾਂ ਨਾ ਮੋਬਾਈਲ ਫੋਨ ਇੰਨੇ ਆ ਗਏ, ਵੀਡੀਓ ਕਾਲ ਕਰਕੇ ਕਿਉਂ ਨਹੀਂ ਦਿਖਾਉਂਦਾ ਕਿ ਇੰਨੀਆਂ ਸਵਾਰੀਆਂ ਬਹਿ ਗਈਆਂ? ਬਸ ਇਹੀ ਗੱਲ ਹੈ ਜੀ, ਡਿਸਟਰਬੈਂਸ ਆ ਜਾਂਦੀ ਹੈ
1: ਜੀ ਸਰ ਜੀ।
0: ਕਿਆ ਬਾਤ ਹੈ ਮੁਲਤਾਨੀ ਜੀ, ਹੋਰ ਸੁਣਾਓ ਕਿੱਦਾਂ, ਕਿੱਥੋਂ ਆ ਤੁਸੀਂ, ਕਿੱਥੋਂ ਬੋਲਦੇ?
1: ਮੈਂ ਜੀ ਸੰਗਤ ਸਿੰਘ ਨਗਰ ਜਲੰਧਰ ਤੋਂ, ਟੈਗੋਰ ਹਸਪੀਟਲ ਦੇ ਬੈਕ ਸਾਈਡ।
0: ਅੱਛਾ, ਟੈਗੋਰ ਹਸਪੀਟਲ ਦੀ ਬੈਕ ਸਾਈਡ, ਮਤਲਬ ਉਹਦੇ ਪਿੱਛੇ ਘਰ ਹੈ ਕਿ ਉਦਾਂ ਖੜੇ ਹੋ?
1: ਨਹੀਂ ਨਹੀਂ ਜੀ, ਘਰ ਹੈ ਪਿੱਛੇ ਮੇਰਾ।
0: ਅੱਛਾ ਜੀ, ਮੈਂ ਕਿਹਾ ਸ਼ਾਇਦ ਉੱਥੇ ਖੜੇ ਹੋ ਤਾਂ ਗੱਲ ਕਰ ਰਹੇ ਹੋ।
1: ਨਹੀਂ ਜੀ, ਖੜੇ ਧੁੱਪ ਦੇ ਵਿੱਚ ਖੜੇ ਹੋ ਕੇ ਮਰਨਾ ਜੀ?
0: ਨਹੀਂ ਕੀ, ਟੈਗੋਰ ਹਸਪੀਟਲ ਕੀ ਟੰਗਾ ਤੋਂ ਥੱਲੇ ਤੁਹਾਡੀ? ਕਹਿੰਦੇ ਮਤਲਬ ਛਾਂ ਨਹੀਂ ਦੇ ਰਿਹਾ ਤੁਹਾਨੂੰ ਟੈਗੋਰ ਹਸਪੀਟਲ?

0: ਬੜਾ ਮਸ਼ਹੂਰ ਹੈ।
1: ਅੱਛਾ ਜੀ, ਹਾਂਜੀ ਹਾਂਜੀ, ਟੈਗੋਰ ਹਸਪੀਟਲ ਦਾ ਮਸ਼ਹੂਰ ਹੈ। ਚਲੋ ਠੀਕ ਹੈ, ਸਹੀ ਹੈ ਬੁਲਤਾਨੀ ਜੀ। ਕੀ ਕਹਿੰਦੇ ਗਾਣੇ ਦੀ ਫਰਮਾਇਸ਼ ਦੱਸੋ ਸੋਹਣੀ ਜੀ ਫਿਰ।
0: ਗਾਣਾ ਜੀ ਦਿਲ ਨੇ ਫਿਰ ਯਾਦ ਕੀਆ ਮੂਵੀ ਦਾ ਟਾਈਟਲ ਸੌਂਗ ਸੁਣਾ ਦਿਓ।
1: ਠੀਕ ਹੈ ਜੀ, ਦਿਲ ਨੇ ਫਿਰ ਯਾਦ ਕੀਆ ਜੀ, ਜ਼ਰੂਰ ਸੁਣਾਉਂਗੇ ਮੁਲਤਾਨੀ ਜੀ। ਬਹੁਤ ਬਹੁਤ ਤੁਹਾਡਾ ਜੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਬਹੁਤ ਸੋਹਣਾ ਗਾਣਾ, ਦਿਲ ਨੇ ਫਿਰ ਯਾਦ ਕੀਆ ਜੀ। ਪੁਰਾਣੇ ਜਿਹੜੇ ਸਾਡੇ ਸਰੋਤੇ ਨੇ ਉਹ ਤਾਂ ਸੁਣਦੇ ਹੋ ਗਏ ਗਾਣਾ ਜੀ। ਲਓ ਜੀ ਚੱਕੋ।

ਰਵਜੋਤ ਜੀ ਚਲੋ ਇੱਕ ਕੁਐਸਚਨ ਦਾ ਜਵਾਬ ਦੇ ਦਿਓ ਫਟਾਫਟ ਕੀ, ਤੇ ਕਹਿੰਦੇ ਸੂਰਜ ਇੰਨਾ ਗਰਮ ਕਿਉਂ ਹੁੰਦਾ ਆ? ਚਸ਼ਮਾ ਵੀ ਪਾ ਲੈਂਦੇ ਆ, ਇਹ ਚੰਦਰਮਾ ਨੇ ਆਈਡੀਆ ਦਿੱਤਾ ਸਾਨੂੰ ਚਸ਼ਮੇ ਪਾਉਣ ਦਾ। ਹਾਂਜੀ ਹਾਂਜੀ, ਚਲੋ ਵਧੀਆ ਪ੍ਰਭਜੋਤ ਜੀ। ਪ੍ਰਭਜੋਤ ਜੀ ਕੋ ਥੋੜਾ ਵੇਲਾ ਰਹਿ ਗਿਆ ਬਸ, ਆਈ ਹੋਪ ਕਿ ਤੁਹਾਡੀ ਇੰਨੀ ਕੀ ਗੱਲ ਹੋ ਪਾਊਗੀ, ਆਪਾਂ ਜ਼ਰੂਰ ਅਗਲੀ ਵਾਰ ਜੁੜਾਂਗੇ ਤੇ ਲੰਬੀ ਗੱਲਬਾਤ ਕਰਾਂਗੇ ਜੀ। ਬੇਟੀ ਨਾਲ ਗੱਲ ਕਰ ਲੈਗੇ ਤੇ ਸਾਨੂੰ ਗਾਲਾਂ ਪੈਣਗੀਆਂ ਜੀ, ਕੋਈ ਨਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪ੍ਰਭਜੋਤ ਜੀ ਦੀ ਛੋਟੀ ਬੇਟੀ, ਸਤਿ ਸ਼੍ਰੀ ਅਕਾਲ। ਜ਼ਰੂਰ ਬੱਚੇ, ਤੇਰੇ ਨਾਲ ਗੱਲਬਾਤ ਕਰਾਂਗੇ। ਉਹ ਤੋਂ ਪਹਿਲਾਂ ਸੋਹਣਾ ਜਿਹਾ ਗਾਣਾ ਇੱਕ ਵਾਰ ਫਰਮਾਇਸ਼ ਪੂਰੀ ਕਰ ਦਿੱਤੀ ਜਾਵੇ। ਤੇ ਦੋਸਤੋ, ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸਾਡੇ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਵੱਲੋਂ ਰਾਸ਼ਟਰਪਤੀ ਭਵਨ ਵਿਖੇ ਰੱਖਿਆ ਅਲੰਕਰਣ ਸਮਾਰੋਹ ਤਹਿਤ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਕਿ ਇਸ ਸਮਾਰੋਹ ਦਾ ਜਿਹੜਾ ਹੈ ਸਿੱਧਾ ਪ੍ਰਸਾਰਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਜੀ।

0: ਅੱਜਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। ਪੀਐਮ ਸੂਰਯ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ pmsuryaghar.gov.in।
1: ਹਰ ਘਰ ਸੂਰਯ ਘਰ।
2: ਆਪਣੇ ਪੈਸੇ ਸੁਰੱਖਿਅਤ ਰੱਖੋ ਤੇ ਸਮਝਦਾਰੀ ਨਾਲ ਨਿਵੇਸ਼ ਕਰੋ। ਜੇ ਜ਼ਿਆਦਾ ਰਿਟਰਨਸ ਦੇ ਪਿੱਛੇ ਭੱਜੋਗੇ ਤਾਂ ਰਿਸਕ ਵੀ ਓਨਾ ਹੀ ਲਓਗੇ
3: ਤੇ ਫਾਸਟ ਰਿਟਰਨਸ ਤੋਂ ਬਚ ਕੇ
2: ਤੇ ਫਾਸਟ ਬੋਲਿੰਗ ਤੋਂ ਵੀ। RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਵਿਧਾਨ ਸਭਾ ਵਿੱਚ CPA ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ ਅਤੇ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਮੌਕੇ ਅੱਜ ਆਕਾਸ਼ਵਾਣੀ ਜਲੰਧਰ ਵੱਲੋਂ KL ਸਾਈਕਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਵਿਧਾਨ ਸਭਾ ਵਿੱਚ CPA ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਇਸ 3 ਦਿਨਾਂ ਸਮਾਗਮ ਵਿੱਚ ਭਾਰਤ ਭਰ ਦੇ ਵਿਧਾਇਕ ਅਤੇ ਪ੍ਰੈਜ਼ਾਈਡਿੰਗ ਅਫਸਰ, ਰਾਸ਼ਟਰ ਨਿਰਮਾਣ ਵਿੱਚ ਵਿਧਾਇਕਾਂ ਦੀ ਭੂਮਿਕਾ, ਵਿਕਸਿਤ ਭਾਰਤ 2047, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਵਰਗੇ ਮਹੱਤਵਪੂਰਨ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕਰਨਗੇ। ਰਾਜ ਸਭਾ ਦੇ ਉਪ ਸਭਾਪਤੀ ਸ੍ਰੀ ਹਰਿਵੰਸ਼ ਅਤੇ 13 ਵਿਧਾਨ ਸਭਾ ਸਪੀਕਰ ਅਤੇ ਦਿੱਲੀ, ਗੋਆ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਸਿੱਕਮ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਮੇਤ 12 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 4 ਡਿਪਟੀ ਸਪੀਕਰ ਅਤੇ 7 ਸਕੱਤਰ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਨੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਿਰਲਾ ਨੇ ਕਿਹਾ,
5: ਅੱਜ ਹਮ ਯਹਾਂ ਏਕੀਕ੍ਰਿਤ ਹੋਏ ਹੈ ਬੜੇ ਇਤਿਹਾਸਿਕ ਲਕਸ਼ ਔਰ ਸੰਕਲਪ ਕੇ ਲੀਏ ਏਕੀਕ੍ਰਿਤ ਹੋਏ ਹੈ ਔਰ ਇਨ ਦੋ

0: ਥਾਣੇ ਜਲੰਧਰ ਵੱਲੋਂ ਅੱਜ ਕੇਐਲ ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਭਾਰਤ ਵਿੱਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਸੰਗੀਤ ਸਮਾਰੋਹ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮ 6:30 ਵਜੇ ਸ਼ੁਰੂ ਹੋ ਰਿਹਾ ਹੈ। ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਸਤਰੀ ਸੰਗੀਤ ਦੇ ਵੱਖ ਵੱਖ ਰੂਪਾਂ ਵਿੱਚ ਗਾਇਨ ਦੇ ਨਾਲ ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਏਗੀ। ਪਿਓਤੀ ਦੀ ਜੋੜੀ ਪੰਡਿਤ ਮਨੂ ਕੁਮਾਰ ਸੇਨ ਅਤੇ ਸੁਪ੍ਰਿਆ ਸੇਨ ਸ਼ਾਸਤਰੀ ਸਿਤਾਰ ਸੰਤੂਰ ਜੁਗਲਬੰਦੀ ਪੇਸ਼ ਕਰਨਗੇ। ਪੰਡਿਤ ਸੇਨ ਆਕਾਸ਼ਵਾਣੀ ਦੇ ਜਾਣੇ ਪਛਾਣੇ ਕਲਾਕਾਰ ਨੇ। ਤਬਲੇ ਤੇ ਮਦਰੇਸ਼ ਭੱਟ ਅਤੇ ਸਿਤਾਰ ਚੈਟਰਜੀ ਉਹਨਾਂ ਦਾ ਸਾਥ ਦੇਣਗੇ। ਦਿਵਿਨ ਕੁਮਾਰ ਅਤੇ ਸਤਿੰਦਰ ਸਿੰਘ ਵੱਲੋਂ ਖਿਆਲ ਜੁਗਲਬੰਦੀ ਪੇਸ਼ ਕੀਤੀ ਜਾਏਗੀ। ਤਬਲੇ ਤੇ ਪੰਡਿਤ ਕਾਲੇ ਰਾਮ ਅਤੇ ਪੰਡਿਤ ਜੈ ਦੇਵ ਉਹਨਾਂ ਦਾ ਸਾਥ ਦੇਣਗੇ। ਪੰਜਾਬ ਦੇ ਜਲ ਸਰੋਤ ਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਅਮਰਗੜ੍ਹ ਵਿਧਾਨ ਸਭਾ ਹਲਕੇ ਦੇ ਪਿੰਡ ਮਾਣਕ ਮਾਜਰਾ ਅਤੇ ਦਹਿਲੀਸ ਖੁਰਦ ਵਿਖੇ 13 ਕਰੋੜ ਰੁਪਏ ਦੇ ਸਿੰਜਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਨਾਲ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵੀ ਮੌਜੂਦ ਰਹੇ। ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹਨਾਂ ਪ੍ਰੋਜੈਕਟਾਂ ਨਾਲ ਇਲਾਕੇ ਦੇ 3,832 ਏਕੜ ਤੋਂ ਵੱਧ ਖੇਤੀਯੋਗ ਰਕਬੇ ਨੂੰ ਪਹਿਲੀ ਵਾਰ ਸਿੰਜਾਈ ਲਈ ਨਹਿਰੀ ਪਾਣੀ ਮਿਲੇਗਾ। ਆਖਿਰ ਚ ਖਾਸ ਖ਼ਬਰ ਇੱਕ ਵਾਰ ਫਿਰ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਵਿਧਾਨ ਸਭਾ ਵਿੱਚ CPA ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਇਹ ਵਿਸ਼ਾਲ ਦਾ ਨਾ ਸਭ ਕੁਝ ਸਹੀ ਚੱਲਦਾ ਹੈ।

ਤੁਸੀਂ ਸੁਣ ਰਹੇ ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਦੋਸਤੋ, ਅਸੀਂ ਗੱਲ ਕਰੀਏ ਨਾ, ਜੇ ਕਹਿੰਦੇ ਨਾ ਸਰਹੱਦ ਤੇ ਖੜਾ ਸਿਪਾਹੀ ਦੇਸ਼ ਦੀ ਧੜਕਣ ਹੈ, ਯਾਨੀ ਕਿ ਫੌਜੀ ਸਿਰਫ ਵਰਦੀ ਵਾਲਾ ਬੰਦਾ ਨਹੀਂ, ਫੌਜੀ ਇੱਕ ਵਿਚਾਰ ਹੈ। ਫੌਜੀ, ਫੌਜ ਪਲੱਸ ਈ, ਈ ਮਤਲਬ ਸੰਬੰਧ, ਜਿਹਦਾ ਸੰਬੰਧ ਫੌਜ ਨਾਲ ਹੋਵੇ। ਪਰ ਫਿਲਾਸਫੀ ਵਿੱਚ ਨਾ ਫੌਜੀ ਦਾ ਜਿਹੜਾ ਅਰਥ ਬਹੁਤ ਡੂੰਘਾ ਹੈ ਦੋਸਤੋ। ਫੌਜੀ ਉਹ ਨਹੀਂ ਜਿਹਦੇ ਮੋਢੇ ਦੇ ਤਾਰੇ ਨੇ, ਫੌਜੀ ਉਹ ਨੇ ਜਿਹਦਾ ਦਿਲ ਦੇਸ਼ ਨਾਲ ਜੁੜਿਆ ਹੋਵੇ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਸੰਤ ਸਿਪਾਹੀ ਦਾ ਆਦਰਸ਼ ਦਿੱਤਾ, ਮਤਲਬ ਹੱਥ 'ਚ ਤਾਕਤ, ਦਿਲ 'ਚ ਦਇਆ, ਬਿਨਾਂ ਦਇਆ ਨਾਲ ਤਾਕਤ ਜ਼ੁਲਮ, ਅਤੇ ਬਿਨਾਂ ਤਾਕਤ ਵਾਲੀ ਦਇਆ ਕਮਜ਼ੋਰੀ। ਇਸਦਾ ਮਤਲਬ ਕਿ ਫੌਜੀ ਹੋਣਾ ਨੌਕਰੀ ਨਹੀਂ, ਧਰਮ ਹੈ। ਧਰਮ ਮਤਲਬ ਫਰਜ਼। ਦੇਖੋ ਦੋਸਤੋ, ਫੌਜੀ ਨਾ ਸਿਰਫ ਸਰਹੱਦ 'ਤੇ ਨਹੀਂ ਹੁੰਦਾ, ਫੌਜੀ ਹਰ ਥਾਂ 'ਤੇ ਹੁੰਦਾ ਹੈ, ਜਿੱਥੇ ਕੋਈ ਰੱਖਿਆ ਕਰ ਰਿਹਾ ਹੋਵੇ। ਇਹ ਉਹ ਅਸਲੀ ਫੌਜੀ ਹੈ, ਯਾਨੀ ਕਿ ਸਰਹੱਦੀ ਫੌਜੀ, ਯਾਨੀ ਕਿ ਬਾਰਡਰ ਗਾਰਡੀਅਨ। ਇਹ ਉਹ ਅਸਲੀ ਫੌਜੀ ਹੈ ਜਿਹੜਾ 40 ਡਿਗਰੀ ਸਿਆਚਿਨ 'ਚ, 50 ਡਿਗਰੀ ਥਾਰ 'ਚ ਅਤੇ ਬਿਨਾਂ ਸ਼ਿਕਾਇਤ ਖੜ੍ਹਾ ਹੈ। ਉਦਾਹਰਣ ਵਜੋਂ ਕਾਰਗਿਲ ਦਾ ਸਿਪਾਹੀ, ਗੋਲੀ ਚੱਲ ਰਹੀ, ਪਿੱਠ ਪਿੱਛੇ ਪਰਿਵਾਰ ਦੀ ਫੋਟੋ, ਪੱਤਰ ਲਿਖਦਾ, ਮਾਂ ਦੀ ਚਿੰਤਾ, ਚਿੰਤਾ ਨਾ ਕਰੋ ਮੈਂ ਠੀਕ ਹਾਂ। ਉਹ ਜਾਣਦਾ ਹੈ ਉਹ ਵਾਪਸ ਨਾ ਹੀ ਆਵੇ, ਪਰ ਤੁਸੀਂ ਸੁਰੱਖਿਅਤ ਰਹੋਗੇ ਅਤੇ ਸੋਵੋਗੇ। ਮੇਰਾ ਘਰ ਛੋਟਾ, ਦੇਸ਼ ਦਾ ਘਰ ਵੱਡਾ, ਆਪਣੇ ਸੁੱਖ ਨੂੰ ਕੁਰਬਾਨ ਕਰਕੇ ਲੱਖਾਂ ਦਾ ਸੁੱਖ ਖਰੀਦਣਾ। ਦੋਸਤੋ, ਇੱਕ ਸਾਬਕਾ ਫੌਜੀ ਹੁੰਦਾ ਨਾ, ਜਿਹਨੂੰ ਆਪਾਂ ਰਿਟਾਇਰਡ ਬਟ ਨੋਟ ਰਿਟਾਇਰਡ ਕਹਿੰਦੇ ਹਾਂ, ਵਰਦੀ ਉਤਾਰ ਦਿੱਤੀ ਪਰ ਫੌਜੀ ਜਜ਼ਬਾ ਨਹੀਂ ਉਤਰਿਆ। ਰਿਟਾਇਰਮੈਂਟ ਤੋਂ ਬਾਅਦ ਵੀ ਜਿਹੜੀ ਦੇਸ਼ ਸੇਵਾ ਨਾ, ਕਮਾਲ ਹੀ ਹੈ। ਸੂਬੇਦਾਰ ਜੋਗਿੰਦਰ ਸਿੰਘ ਰਿਟਾਇਰ ਹੋ ਕੇ ਨਾ ਪਿੰਡ ਦੇ ਬੱਚਿਆਂ ਨੂੰ NDA ਦੀ ਟ੍ਰੇਨਿੰਗ ਦਿੰਦੇ ਸੀ, ਪੈਸੇ ਨਹੀਂ ਲੈਂਦੇ ਸੀ, ਕਹਿੰਦੇ ਸੀ ਕਿ ਦੇਸ਼ ਨੂੰ ਹੋਰ ਅਫਸਰ ਚਾਹੀਦੇ ਨੇ। ਕਹਿਣ ਦਾ ਭਾਵ ਹੈ ਕਿ ਫੌਜੀ ਰਿਟਾਇਰ ਹੁੰਦਾ ਤੇ ਫੌਜੀਅਤ ਨਹੀਂ ਹੁੰਦੀ। ਤੇ ਦੋਸਤੋ, ਸਾਡੇ ਸੋਲਜਰਸ ਨੂੰ ਸਲਾਮ ਹੈ, ਜਿਹਨਾਂ ਕਰਕੇ ਅਸੀਂ ਚੈਨ ਦੀ ਨੀਂਦ ਸੋ ਪਾਉਂਦੇ ਹਾਂ। ਦੋਸਤੋ,

ਦੇ ਸਕਦੇ ਹਾਂ ਦੋਸਤੋ ਕਿ ਕਰੋਨਾ ਸਮੇਂ ਨਾ ਨਰਸ ਪੀ ਪੀ ਈ ਕਿੱਟ 'ਚ ਘੁੱਟ ਘੁੱਟ ਕੇ ਆਪਣੇ ਬੱਚੇ ਤੋਂ ਦੂਰ ਰਹਿ ਕੇ ਮਰੀਜ਼ ਦਾ ਹੱਥ ਫੜ ਕੇ ਕਹਿੰਦੀ ਹੈ, ਡਰੋ ਨਾ, ਮੈਂ ਹੈਗੀ ਹਾਂ। ਦੋਸਤੋ, ਇਹਦਾ ਫਲਸਫਾ ਇਹ ਹੈ ਕਿ ਵਰਦੀ ਤੋਂ ਬਿਨਾਂ ਵੀ ਫੌਜੀ ਹੋ ਸਕਦਾ ਹੈ, ਜਿਹੜਾ ਦੂਜਿਆਂ ਦੀ ਜਾਨ ਲਈ ਵੀ ਆਪਣੀ ਜਾਨ ਦਾਅ 'ਤੇ ਲਾਵੇ ਉਹੀ ਫੌਜੀ ਹੈ। ਉਹ ਤੋਂ ਬਾਅਦ ਹੈ ਅੰਦਰੂਨੀ ਫੌਜੀ, ਯਾਨੀ ਕਿ ਇਨਰ ਫੌਜੀ। ਸਭ ਤੋਂ ਔਖੀ ਜੰਗ ਆਪਣੇ ਨਾਲ ਲੜਨੀ, ਆਲਸ ਨਾਲ, ਨਸ਼ੇ ਨਾਲ, ਨਿਰਾਸ਼ਾ ਨਾਲ। ਇੱਕ ਨੌਜਵਾਨ ਜਿਹੜਾ ਨਸ਼ੇ ਦੀ ਲੱਤ ਛੱਡਣ ਲਈ ਰੋਜ਼ ਆਪਣੇ ਨਾਲ ਲੜਦਾ ਸੀ, ਡਿੱਗਦਾ ਫਿਰ ਉੱਠਦਾ, ਕੋਈ ਮੈਡਲ ਨਹੀਂ ਮਿਲਦਾ, ਪਰ ਉਹ ਆਪਣੀ ਜ਼ਿੰਦਗੀ ਦੇ ਸਰਹੱਦ ਬਚਾ ਲੈਂਦਾ। ਦੋਸਤੋ, ਫਲਸਫਾ ਹੈ ਕਿ ਬਾਹਰਲੇ ਦੁਸ਼ਮਣ ਨੂੰ ਹਰਾਉਣਾ ਆਸਾਨ ਹੈ, ਅੰਦਰਲੇ ਦੁਸ਼ਮਣ ਨੂੰ ਹਰਾਉਣਾ ਬਹਾਦਰੀ ਹੈ।

ਦੋਸਤੋ ਦੋਸਤੋ ਵੇਲਾ ਹੋ ਗਿਆ ਹੁਣ ਜਾਣ ਦਾ ਤੇ ਮੈਂ ਤੁਹਾਡਾ ਆਪਣਾ ਅਰਜ ਦੋਸਤ ਰਮੇਸ਼ ਅਖੀਰ ਚ ਇਹੀ ਕਹੂੰਗਾ ਕਿ ਕਹਿੰਦੇ ਨਾ ਸਰਹੱਦ ਤੇ ਖੜਾ ਜਵਾਨ ਨੀਂਦ ਵਿੱਚ ਗਿਆ ਤਾਂ ਹੀ ਤਾਂ ਤੂੰ ਚੈਣ ਦੀ ਨੀਂਦ ਸੁੱਤਾ ਪਿਆ ਮਤਲਬ ਉਹਦੀ ਜਾਗਣਾ ਹੀ ਸਾਡੀ ਨੀਂਦ ਦਾ ਕਾਰਨ ਹੈ ਦੋਸਤੋ ਜਲਦੀ ਮਿਲਾਂਗੇ ਸਟੇ ਟਿਊਨ ਗਾਇਜ਼ ਨੈਕਸਟ ਆਰਜੇ ਆ ਚੁੱਕੇ ਨੇ ਇੰਜੋਏ

ਹੁਣੇ ਤੁਸੀਂ ਜੁੜੇ ਹੋਏ ਹੋ ਐਫ ਐਮ ਬੈਂਡ 102.7 ਮੈਗਾਹਰਟਸ ਐਫ ਐਮ ਰੇਨਬੋ ਚੈਨਲ ਦੇ ਨਾਲ। ਹੁਣ ਤੋਂ ਕੁਝ ਹੀ ਪਲਾਂ 'ਚ ਯਾਨੀ ਕਿ ਠੀਕ 7 ਵਜੇ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਇੱਕ ਸਮਾਰੋਹ ਦੌਰਾਨ ਹਥਿਆਰਬੰਦ ਫੌਜਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਲਿਸ ਦੇ ਮੁਲਾਜ਼ਮਾਂ ਨੂੰ ਬਹਾਦਰੀ ਅਵਾਰਡ ਪ੍ਰਦਾਨ ਕੀਤੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਵਿਧਾਨ ਸਭਾ ਵਿੱਚ CPA ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਖਾਦਾਂ ਦਾ ਕੁੱਲ ਭੰਡਾਰ ਚੰਗੀ ਸਥਿਤੀ ਵਿੱਚ ਹੈ ਅਤੇ ਦੇਸ਼ ਭਰ ਵਿੱਚ ਖਾਦ ਦੀ ਉਪਲਬਧਤਾ ਵਿੱਚ ਕੋਈ ਵੱਡੀ ਚੁਣੌਤੀ ਨਹੀਂ ਹੈ। ਕੇਂਦਰੀ ਮੰਤਰੀ ਗੋਇਲ ਨੇ 100 ਸਨਅਤੀ ਪਾਰਕਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਭਵਿਆ ਪੋਰਟਲ ਲਾਂਚ ਕੀਤਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਅਮਰਗੜ੍ਹ ਵਿਧਾਨ ਸਭਾ ਹਲਕੇ ਦੇ ਪਿੰਡ ਮਾਨਕ ਮਾਜਰਾ ਅਤੇ ਦਹਿਲੀਜ਼ ਖੁਰਦ ਵਿਖੇ 13 ਕਰੋੜ ਰੁਪਏ ਦੇ ਸਿੰਚਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਅਤੇ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਮੌਕੇ ਅੱਜ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਅਗਲੀਆਂ FM ਨਿਊਜ਼ ਹੈਡਲਾਈਨਸ ਲੈ ਕੇ ਹਾਜ਼ਰ ਹੋਵਾਂਗੇ ਠੀਕ 8 ਵਜੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਫਿਲਮੀ ਦੁਨੀਆ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਜੀ, ਔਰ ਤੁਸੀਂ ਇਸ ਵੇਲੇ ਸ਼ਾਮ ਦੇ ਠੀਕ ਸ਼ਾਮ ਜਾਂ ਕਹਿ ਲਓ ਕਿ ਰਾਤ ਦੀ ਸ਼ੁਰੂਆਤ ਹੌਲੀ ਹੌਲੀ ਹੋਣ ਜਾ ਰਹੀ ਹੈ ਜੀ।

ਵੈਲਕਮ ਬੈਕ ਜੀ, ਪ੍ਰੋਗਰਾਮ ਚੱਲ ਰਿਹਾ ਫਿਲਮੀ ਦੁਨੀਆ ਅਤੇ ਮੈਨੂੰ ਲੱਗਦਾ ਕਿ ਇਸ ਟਰੈਕ ਤੋਂ ਤਾਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਲਿਆ ਹੋਏਗਾ ਕਿ ਅੱਜ ਕਿਸ ਐਕਟਰੈਸ ਦਾ ਜਨਮਦਿਨ ਹੈ। ਬਿਲਕੁਲ ਜੀ, ਅੱਜ ਡਿੰਪਲ ਕਵਾੜੀਆ ਜੀ ਦਾ ਜਨਮਦਿਨ ਹੈ। 8 ਜੂਨ ਸੰਨ 1957 ਨੂੰ ਉਹਨਾਂ ਦਾ ਜਨਮ ਹੁੰਦਾ ਅਤੇ ਜਨਮ ਤੋਂ ਹੀ ਭੋਲਾ ਭਾਰਾ ਚਿਹਰਾ, ਜਾਂ ਤੁਸੀਂ ਕਹਿ ਸਕਦੇ ਹੋ ਕਿ ਉਹ ਚਿਹੜਾ ਜਿਹੜਾ ਕਿ ਇਨਸਾਨ ਨੂੰ ਇੱਕ ਅਜਿਹੀ ਦਿੱਖ ਪ੍ਰਦਾਨ ਕਰਦਾ ਜਿਸ ਦੇ ਵਿੱਚ ਚੁਲਬੁਲਾਪੁਨ ਵੀ ਹੁੰਦਾ ਹੈ ਅਤੇ ਭੋਲਾ ਭਾਲਾ ਚਿਹਰਾ ਵੀ ਨਜ਼ਰ ਆਉਂਦਾ। ਸੋ ਇਸ ਚਿਹਰੇ ਦੀ ਬਦੌਲਤ ਹੀ ਉਹਨਾਂ ਨੂੰ ਜਿਹੜਾ ਇਹ ਬੌਬੀ ਮੂਵੀ ਦੇ ਵਿੱਚ ਕਾਸਟ ਕੀਤਾ ਗਿਆ ਸੀ। ਸੋ ਦੋਸਤੋ, ਬੌਬੀ ਮੂਵੀ ਦੇ ਵਿੱਚ ਉਹ ਕੁੜੀ ਜੋ ਲਾਲ ਪੋਲਕਾ ਡੋਟ ਡਰੈਸ ਦੇ ਵਿੱਚ ਔਰ ਐਂਕਲ ਲੈਂਥ ਤੱਕ ਪੈਂਟ ਪਾ ਕੇ ਜੋ ਗਿਟਾਰ ਵਜਾਉਂਦੀ ਹੋਈ ਨਜ਼ਰ ਆਉਂਦੀ ਹੈ ਅਤੇ ਉਹ ਲੁੱਕ ਜਿਸਨੇ ਸੰਨ 1973 ਦੇ ਵਿੱਚ ਪੂਰੇ ਭਾਰਤ ਦੀਆਂ ਕੁੜੀਆਂ ਨੂੰ ਆਪਣਾ ਫੈਸ਼ਨ ਸੈਂਸ ਬਦਲਣ ਦੇ ਲਈ ਮਜਬੂਰ ਕਰ ਦਿੱਤਾ ਸੀ। ਔਰ ਕਿਹਾ ਜਾਂਦਾ ਕਿ ਦਿੱਲੀ ਤੋਂ ਲੈ ਕੇ ਦੁਬਈ ਤੱਕ ਹਰ ਕੁੜੀ ਜਿਹੜੀ ਹੈ ਉਹ ਬੌਬੀ ਕੱਟ ਵਾਲ ਬਣਾਉਣਾ ਚਾਹੁੰਦੀ ਸੀ। ਸੋ ਡਿੰਪਲ ਸਿਰਫ ਬੌਬੀ ਨਹੀਂ ਹੈ ਜੀ, ਡਿੰਪਲ ਇੱਕ ਅਜਿਹੀ ਕਹਾਣੀ ਹੈ ਜਿਸ ਵਿੱਚ ਗਲੈਮਰ ਹੈ, ਦਰਦ ਹੈ, ਹਿੰਮਤ ਹੈ ਅਤੇ ਸਭ ਤੋਂ ਵੱਧ ਦੁਬਾਰਾ ਖੜ੍ਹੇ ਹੋਣ ਦਾ ਜਜ਼ਬਾ ਹੈ। ਚਲੋ ਜੀ, ਥੋੜ੍ਹਾ ਜਿਹਾ ਪਿੱਛੇ ਮੁੜਦੇ ਹਾਂ। 8 ਜੂਨ 1957 ਨੂੰ ਮੁੰਬਈ ਦੇ ਵਿੱਚ ਗੁਜਰਾਤੀ ਪਰਿਵਾਰ ਦੇ ਵਿੱਚ ਇੱਕ ਲੜਕੀ ਡਿੰਪਲ ਚੁੰਨੀਬਾਈ ਕਪਾੜੀਆ ਦਾ ਜਨਮ ਹੁੰਦਾ ਹੈ। ਬੇਟਾ ਚੁੰਨੀਬਾਈ ਕਪਾੜੀਆ ਬਿਜ਼ਨਸਮੈਨ ਹੁੰਦੇ ਨੇ ਔਰ ਡਿੰਪਲ ਸ਼ੁਰੂ ਤੋਂ ਹੀ ਫਿਲਮਾਂ ਦਾ ਸ਼ੌਂਕ ਰੱਖਦੀ ਹੈ, ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਉਹ ਸਟਾਰ ਬਣ ਜਾਏਗੀ। ਸਮਾਂ ਹੁੰਦਾ ਹੈ ਜੀ ਸੰਨ 1970 ਦਾ। ਮਸ਼ਹੂਰ ਨਿਰਦੇਸ਼ਕ ਰਾਜ ਕਪੂਰ ਜੀ ਆਪਣੀ ਨਵੀਂ ਫਿਲਮ ਬੌਬੀ ਲਈ ਇੱਕ ਨਵੀਂ ਹੀਰੋਇਨ ਭਾਲ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਚਾਹੀਦੀ ਇੱਕ ਅਜਿਹੀ ਕੁੜੀ ਜੋ ਭੋਲੀ ਵੀ ਲੱਗੇ ਅਤੇ ਮਾਡਰਨ ਵੀ ਨਜ਼ਰ ਆਏ। ਇੱਕ ਦਿਨ ਰਾਜ ਕਪੂਰ ਜੀ ਦੀ ਨਜ਼ਰ ਉਸ ਸਮੇਂ ਦੇ ਉੱਪਰ ਤਕਰੀਬਨ 14-15 ਸਾਲ ਦੀ ਡਿੰਪਲ ਕਪਾੜੀਆ ਜੀ ਉੱਪਰ ਪੈਂਦੀ ਹੈ ਅਤੇ ਡਿੰਪਲ ਜੀ ਉਦੋਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਨੇ ਅਤੇ ਰਾਜ ਕਪੂਰ ਸਾਹਿਬ ਉਹਨਾਂ ਨੂੰ ਦੇਖ ਕੇ ਕਹਿੰਦੇ ਨੇ ਇਹੀ ਮੇਰੀ ਬੌਬੀ ਹੈ। ਸੋ ਦੋਸਤੋ, ਉਸ ਸਮੇਂ ਜਦੋਂ 16 ਸਾਲ ਦੀ ਉਮਰ ਦੇ ਹੁੰਦੇ ਨੇ ਤਾਂ ਮੂਵੀ ਦੇ ਵਿੱਚ ਜਦੋਂ ਐਕਟ ਕਰਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਬੌਬੀ ਮੂਵੀ ਦੇ ਰਿਲੀਜ਼ ਹੋਣ ਤੋਂ ਬਾਅਦ ਇਤਿਹਾਸ ਬਣਦਾ ਹੈ ਉਹ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ। ਸੋ ਡਿੰਪਲ ਜੀ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਗੱਲਾਂ ਬਾਤਾਂ ਕਰਦੇ ਰਵਾਂਗੇ, ਪਰ ਸਮਾਂ ਹੋ ਗਿਆ ਜਿਨ੍ਹਾਂ ਦੀ ਹੀ ਮੂਵੀ ਦੇ ਵਿੱਚੋਂ ਇੱਕ ਹੋਰ ਟਰੈਕ ਨੂੰ ਪਲੇ ਕਰਨ ਦਾ। ਸੋ ਇਹਨਾਂ ਦੇ ਚਿਹਰੇ ਨੂੰ ਹੀ ਨਜ਼ਰਅੰਦਾਜ਼ ਰੱਖਦੇ ਹੋਏ ਗੀਤ ਦੀ ਲਿਖਾਵਟ ਕੀਤੀ ਹੈ ਔਰ ਗਾਇਆ ਵੀ ਔਰ ਮਿਊਜ਼ਿਕ ਵੀ ਮਾਸ਼ਾਅੱਲਾ ਇਹਨਾਂ ਦੇ ਚਿਹਰੇ ਦੀ ਯਾਦ ਆਉਂਦਾ ਹੈ।

ਉਹਨੇ ਤੁਸੀਂ ਸੁਣੀ ਜੀ ਉਹ ਸਦਾਬਹਾਰ ਟਿਊਨ, ਜਿਸ ਦੇ ਉੱਪਰ ਅੱਜ ਦੇ ਜ਼ੈਨ ਜੀ ਜਾਂ ਪੁਰਾਣੇ ਤੋਂ ਪੁਰਾਣੇ ਜਿਹੜੇ ਲੋਕ ਨੇ ਉਹ ਵੀ ਆਪਣੀਆਂ ਰੀਲਸ ਦੇ ਵਿੱਚ ਇਸ ਟਿਊਨ ਨੂੰ ਜਿਹੜਾ ਹੈ ਯੂਜ਼ ਕਰਦੇ ਨੇ। ਲਾ ਲਾ ਲਾ ਲਾ ਲਾ, ਬਹੁਤ ਹੀ ਖੂਬਸੂਰਤ ਹੈ ਔਰ ਬਹੁਤ ਹੀ ਰੋਮੈਂਟਿਕ ਜਿਹੜੀ ਫੀਲ ਹੈ ਉਹ ਟਿਊਨ ਦਿੰਦੀ ਹੈ। ਔਰ ਇਹ ਇੱਦਾਂ ਹੀ ਨਹੀਂ ਹੈ ਕਿ ਬਸ ਸਿਰਫ ਇੱਕ ਟਿਊਨ ਸੀ ਅਤੇ ਉਹਦੇ ਕਰਕੇ ਰੋਮੈਂਸ ਨਜ਼ਰ ਆਉਂਦਾ ਹੈ, ਪਿਆਰ ਦੀ ਖੁਸ਼ਬੂ ਇਸ ਦੇ ਵਿੱਚ ਝਲਕਦੀ ਹੈ। ਉਹ ਇਸ ਕਰਕੇ ਹੈ ਕਿਉਂਕਿ ਡਿੰਪਲ ਜੀ ਇਸ ਮੂਵੀ ਦੇ ਵਿੱਚ ਬਤੌਰ ਹੀਰੋਇਨ ਮੌਜੂਦ ਸਨ। ਸੋ ਡਿੰਪਲ ਜੀ ਨੇ ਬੌਬੀ ਮੂਵੀ ਕੀਤੀ ਅਤੇ ਉਸ ਤੋਂ ਬਾਅਦ ਦੇ ਵਿੱਚ ਤਾਂ ਮੈਂ ਕਹਿੰਦਾ ਜੀ ਬਸ ਸਾਰੇ ਲੋਕ ਚਾਹੁੰਦੇ ਸਨ ਕਿ ਸਾਡੀ ਹਰ ਅਗਲੀ ਹਿੰਦੀ ਮੂਵੀ ਦੇ ਵਿੱਚ ਸਿਰਫ ਅਤੇ ਸਿਰਫ ਡਿੰਪਲ ਜੀ ਨੂੰ ਕਾਸਟ ਕੀਤਾ ਜਾਵੇ। ਸੋ ਸੁਪਰ ਸਟਾਰ ਰਾਜੇਸ਼ ਖੰਨਾ ਜਿਹਦੇ ਨਾਲ ਇਹਨਾਂ ਨੇ ਵਿਆਹ ਕਰਵਾ ਲਿਆ ਫਿਲਮਾਂ ਦੇ ਵਿੱਚ ਮਕਬੂਲ ਹੋਣ ਤੋਂ ਬਾਅਦ, ਔਰ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਮੂਵੀਜ਼ ਦੇ ਵਿੱਚ ਲੰਬਾ ਬ੍ਰੇਕ ਲੈਣਾ ਪਿਆ। ਪਰ ਸੰਨ 1984 ਦੇ ਵਿੱਚ ਡਿੰਪਲ ਕਬਾਰੀਆ ਜੀ ਨੇ ਜ਼ਖਮੀ ਸ਼ੇਰ ਮੂਵੀ ਦੇ ਨਾਲ ਵਾਪਸੀ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਸਫਲ ਫਿਲਮਾਂ ਦੇ ਵਿੱਚ ਕੰਮ ਕੀਤਾ, ਜਿਨ੍ਹਾਂ ਦੇ ਵਿੱਚੋਂ ਸਾਗਰ, ਅਰਜੁਨ, ਜਾਨਬਾਜ, ਰਾਮ, ਲਖਨ ਜਿਹੜਾ ਇਹ ਕਾਫੀ ਹਿੱਟ ਹੋਈਆਂ। ਔਰ ਉਹਨਾਂ ਦੇ ਵਿੱਚੋਂ ਸਾਗਰ ਮੂਵੀ ਦੇ ਵਿੱਚ ਉਹਨਾਂ ਦੀ ਜੋ ਅਦਾਕਾਰੀ ਸੀ ਉਸ ਨੂੰ ਬਹੁਤ ਸਰਾਇਆ ਗਿਆ। ਔਰ ਜਦੋਂ ਕਹਿੰਦੇ ਨੇ ਕਿ ਫਿਲਮ ਦੇ ਸੈੱਟ ਦੇ ਉੱਪਰ ਤਿਆਰ ਹੋ ਜਾਂਦੇ ਸੀ ਤਾਂ ਹਰ ਉਹ ਸ਼ਖਸ ਜੋ ਸ਼ਾਇਰ ਨਹੀਂ ਵੀ ਹੁੰਦਾ ਸੀ ਉਹ ਵੀ ਸ਼ਾਇਰ ਬਣ ਜਾਂਦਾ ਸੀ।

FM 102.7 MHz ਤੇ ਉਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਔਰ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫਿਲਮੀ ਦੁਨੀਆ। ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਚਰਚਾ ਬਣੇ ਹੋਏ ਨੇ ਜੀ ਡਿੰਪਲ ਕਪਾੜੀਆ ਜੀ, ਕਿਉਂਕਿ ਅੱਜ ਉਹਨਾਂ ਦਾ ਹੈਪੀ ਵਾਲਾ ਬਰਥਡੇ ਵੀ ਹੈ ਜੀ, ਔਰ ਅੱਜ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਦੀਆਂ ਕੁਝ ਝਲਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੋ ਉਹਨਾਂ ਦੀ ਜ਼ਿੰਦਗੀ ਦੀ ਫਸਟ ਇਨਿੰਗ

0: FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਜੀ, ਔਰ ਤੁਸੀਂ ਜੁੜੇ ਹੋਏ ਹੋ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਸੋ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕੀਤੀ ਹੈ ਜੀ ਡਿੰਪਲ ਕਪਾੜੀਆ ਜੀ ਦੇ ਬਾਰੇ ਦੇ ਵਿੱਚ, ਕਿਉਂਕਿ ਅੱਜ ਉਹਨਾਂ ਦੀ ਬਰਥ ਐਨੀਵਰਸਰੀ ਹੈ। ਸੋ ਅੱਜ ਉਹਨਾਂ ਦੇ ਜਨਮਦਿਨ ਨੂੰ ਲੈ ਕੇ ਗੱਲ ਹੋਈ ਹੈ। ਉੱਥੇ ਹੀ ਜੀ ਦੋਸਤੋ, ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਹੋਰ ਖਾਸ ਸ਼ਖਸੀਅਤ ਜੀ, ਜੋ ਕਿ ਜਿਨ੍ਹਾਂ ਦੀ ਬਦੌਲਤ ਮੂਵੀਜ਼ ਦੇ ਵਿੱਚ ਹਿਊਮਰ ਆਇਆ, ਉਹ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੇ ਕਿਹਾ ਕਿ ਯਾਰ ਹਾਂ, ਕਿਰਦਾਰ ਅਗਰ ਹੋਵੇ ਤਾਂ ਇਹੋ ਜਿਹਾ। ਦੋਸਤੋ, ਹਿੰਦੀ ਫਿਲਮਾਂ ਦੇ ਉਸ ਕਲਾਕਾਰ ਜਿਸਨੇ ਆਪਣੀ ਕੌਮੇਡੀ, ਅਜੀਬੋ ਗਰੀਬ ਅੰਦਾਜ਼ ਅਤੇ ਸ਼ਾਨਦਾਰ ਟਾਈਮਿੰਗ ਨਾਲ ਦਰਸ਼ਕਾਂ ਨੂੰ ਦਹਾਕਿਆਂ ਤੱਕ ਹਸਾਇਆ, ਹਾਂ ਜਿਨ੍ਹਾਂ ਦੀ ਅੱਜ ਅਸੀਂ ਜਿਹੜੀ ਬਰਥ ਐਨੀਵਰਸਰੀ ਹੈ ਓਬਜ਼ਰਵ ਕਰ ਰਹੇ ਹਾਂ, 8 June 1931 ਨੂੰ ਜਨਮ ਹੋਇਆ ਜੀ ਉਸ ਬਹੁਤ ਹੀ ਚਾਰਮਿੰਗ ਕਲਾਕਾਰ ਰਾਜਿੰਦਰ ਨਾਥ ਜੀ ਦਾ। ਰਾਜਿੰਦਰ ਨਾਥ ਜੀ, ਜਿਨ੍ਹਾਂ ਨੂੰ ਦਰਸ਼ਕ ਪਿਆਰ ਦੇ ਨਾਲ ਪੋਪਟ ਲਾਲ ਦੇ ਨਾਮ ਨਾਲ ਵੀ ਜਾਣਦੇ ਸਨ। ਮੈਨੂੰ ਲੱਗਦਾ ਜਦੋਂ ਮੈਂ ਨਾਮ ਲਿਆ ਨਾ ਜੀ ਪੋਪਟ ਲਾਲ, ਤਾਂ ਤੁਸੀਂ ਸਾਰੇ ਲੋਕਾਂ ਦੇ ਚਿਹਰਾ ਦੇ ਉੱਤੇ ਜਿਹੜਾ ਇੱਕ ਮੁਸਕਰਾਹਟ ਆਈ ਹੈ, ਜੋ ਇੱਕ ਉਹਨਾਂ ਦੀ ਯਾਦ ਨੂੰ, ਉਹਨਾਂ ਦੇ ਫਿਲਮੀ ਕਰੈਕਟਰਸ ਨੂੰ ਦੇਖਣ ਤੋਂ ਬਾਅਦ, ਜ਼ਿਹਨ 'ਚ ਲਿਆਉਣ ਤੋਂ ਬਾਅਦ ਜੋ ਤੁਸੀਂ ਹੱਸੇ ਹੋ ਨਾ ਜੀ, ਤਾਂ ਬਸ ਉਸ ਤੋਂ ਹੀ ਪਤਾ ਲੱਗਦਾ ਜੀ ਕਿ ਕਿੰਨਾ ਪਿਆਰ ਹੈ ਜੀ ਤੁਹਾਨੂੰ ਇਹਨਾਂ ਦੇ ਨਾਲ, ਅਤੇ ਤੁਸੀਂ ਕਿੰਨਾ ਸਰਾਹਿਆ ਹੋਏਗਾ ਇਹਨਾਂ ਦੀਆਂ ਮੂਵੀਜ਼ ਨੂੰ। ਰਾਜਿੰਦਰ ਨਾਥ ਜੀ ਦਾ ਜਨਮ 8 June 1931 ਨੂੰ ਪੇਸ਼ਾਵਰ ਦੇ ਵਿੱਚ, ਜੋ ਅੱਜ ਪਾਕਿਸਤਾਨ 'ਚ ਹੈ, ਉੱਥੇ ਹੋਇਆ। ਵੰਡ ਤੋਂ ਬਾਅਦ ਇਹਨਾਂ ਦਾ ਪੂਰਾ ਪਰਿਵਾਰ ਭਾਰਤ ਵਿੱਚ ਆ ਗਿਆ, ਔਰ ਦੱਸਿਆ ਜਾਂਦਾ ਹੈ ਇਹਨਾਂ ਦੇ ਭਰਾ ਪ੍ਰੇਮ ਨਾਥ ਵੀ ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਸਨ, ਔਰ ਰਾਜਿੰਦਰ ਨਾਥ ਨੇ ਸ਼ੁਰੂ ਤੋਂ ਹੀ ਅਦਾਕਾਰੀ ਦੇ ਵਿੱਚ ਦਿਲਚਸਪੀ ਦਿਖਾਈ ਅਤੇ ਫਿਲਮਾਂ ਦੇ ਨਾਲ ਜੁੜ ਗਏ ਸੀ। ਸੋ ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਕੰਮ ਕੀਤਾ ਉਹਨਾਂ ਦੇ ਵਿੱਚ, ਉਹ ਜੰਗਲੀ ਮੂਵੀ ਦੇ ਵਿੱਚ ਨਿਭਾਇਆ ਗਿਆ, ਇਹਨਾਂ ਦਾ ਕਿਰਦਾਰ ਵੀ ਕਾਫੀ ਸਰਾਇਆ ਗਿਆ ਸੀ। ਸੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ, ਡਾਇਰੈਕਟ ਇਹਨਾਂ ਦੀ ਹੀ ਮੂਵੀ, ਮਤਲਬ ਕਿ ਚਾਹੇ ਕੋਈ ਮੁਝੇ ਜੰਗਲੀ ਕਹੇ, ਉਸਦਾ ਟਾਈਟਲ ਟਰੈਕ ਹੀ ਇੰਜੋਏ ਕਰ ਲੈਂਦੇ ਹਾਂ।
1: ਚਾਹੇ ਕੋਈ ਮੁਝੇ ਜੰਗਲੀ

ਯਾਹੂ ਜੀ ਹਾਂ, ਇਹ ਤੇ ਅਦਾ ਜਿਹੜੀ ਸਦਾ ਬਹਾਰ ਟਰੈਕ ਦੇ ਵਿੱਚ ਜਿਹੜਾ ਇੱਕ ਵਰਡ ਹੈ ਉਹ ਯਾਹੂ, ਇਹ ਤੇ ਸਾਰਿਆਂ ਨੂੰ ਹੀ ਯਾਦ ਹੈ ਜੀ। ਔਰ ਇਹ ਗਾਣੇ ਦੀ ਸ਼ੁਰੂਆਤ ਤੋਂ ਬਾਅਦ ਹੀ ਇੰਨੀ ਐਨਰਜੀ ਇਨਸਾਨ ਦੇ ਵਿੱਚ ਆ ਜਾਂਦੀ ਹੈ, ਔਰ ਜੋ ਕਿਰਦਾਰ ਇਸ ਦੇ ਵਿੱਚ ਸ਼ੰਮੀ ਜੀ ਨੇ ਨਿਭਾਇਆ ਉਸ ਤੋਂ ਮੈਂ ਕਹਿੰਦਾ ਕੋਈ ਤੋੜ ਨਹੀਂ ਹੈ ਜੀ। ਲੇਕਿਨ ਇਸ ਫਿਲਮ ਦੇ ਵਿੱਚ ਜਾਂ ਉਸ ਟਾਈਮ ਦੀਆਂ ਜਦੋਂ ਮੂਵੀਜ਼ ਆਉਂਦੀਆਂ ਸੀ ਨਾ, ਉਹਨਾਂ ਦੇ ਵਿੱਚ ਇੱਕ ਕੌਮੇਡੀ ਕਰੈਕਟਰ ਨੂੰ ਇੰਟਰੋਡਿਊਸ ਕੀਤਾ ਜਾਂਦਾ ਸੀ ਜੋ ਅਸੀਂ ਅੱਜ ਦੇ ਸਮੇਂ ਦੇ ਵਿੱਚ ਦੇਖਦੇ ਹਾਂ, ਚਾਹੇ ਉਹ ਸ਼ਕਤੀ ਕਪੂਰ ਜੀ ਹੋਣ, ਚਾਹੇ ਰਾਜਪਾਲ ਯਾਦਵ ਹੋਵੇ, ਚਾਹੇ ਪ੍ਰੇਸ਼ ਰਾਵਲ ਜੀ ਦੀ ਗੱਲ ਕਰਦੇ ਹਾਂ, ਜਾਂ ਕੋਈ ਵੀ ਅਜਿਹਾ ਕਰੈਕਟਰ ਜਿਹੜਾ ਇੱਕ ਮੇਨ ਹੀਰੋ ਦੇ ਨਾਲ ਇੱਕ ਕੌਮੇਡੀ ਦੇ ਰੂਪ ਦੇ ਵਿੱਚ ਅੱਗੇ ਆਉਂਦਾ। ਸੋ ਉਹ ਕਰੈਕਟਰ ਦੀ ਜਿਹੜੀ ਸ਼ੁਰੂਆਤ ਹੈ ਉਹ ਇਸ ਦਹਾਕੇ ਤੋਂ ਹੀ ਸ਼ੁਰੂ ਹੋਈ ਸੀ। ਸੋ 1950 ਦੇ ਦਹਾਕੇ ਦੇ ਵਿੱਚ ਰਾਜਿੰਦਰ ਨਾ ਜੀ ਨੇ ਛੋਟੇ ਛੋਟੇ ਕਿਰਦਾਰਾਂ ਦੇ ਨਾਲ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ, ਪਰ ਇਹਨਾਂ ਨੂੰ ਅਸਲੀ ਪਹਿਚਾਣ ਸਨ 1961 ਦੀ ਸੁਪਰ ਹਿੱਟ ਫਿਲਮ ਜੰਗਲੀ ਤੋਂ, ਜਿਸ ਦਾ ਟਰੈਕ ਹੁਣੇ ਤੁਸੀਂ ਇੰਜੋਏ ਕੀਤਾ ਉਸ ਤੋਂ ਮਿਲੀ ਸੀ। ਸੋ ਇਸ ਫਿਲਮ ਦੇ ਵਿੱਚ ਉਹਨਾਂ ਦੇ ਕੌਮੇਡੀ ਅੰਦਾਜ਼ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਉਸ ਸਮੇਂ ਦੇ ਹੀਰੋਜ਼ ਦੇ ਨਾਲ ਇਹਨਾਂ ਦੀ ਜਿਹੜੀ ਜੋੜੀ ਹੈ ਨਾ, ਦਰਸ਼ਕਾਂ ਨੂੰ ਬਹੁਤ ਜ਼ਿਆਦਾ ਲੋਟਪੋਟ ਕਰਦੀ ਸੀ। 1960 ਅਤੇ 70 ਦੇ ਦਹਾਕੇ ਵਿੱਚ ਰਾਜਿੰਦਰ ਨਾਥ ਹਿੰਦੀ ਫਿਲਮਾਂ ਦੇ ਸਭ ਤੋਂ ਵਿਅਸਤ ਕਾਮੇਡੀ ਕਲਾਕਾਰਾਂ ਦੇ ਵਿੱਚ ਇੱਕ ਬਣ ਕੇ ਸਨ। ਉਹਨਾਂ ਦੀ ਬੋਲਣ ਦੀ ਅਲੱਗ ਸ਼ੈਲੀ, ਚਿਹਰੇ ਦੇ ਹਾਵ ਭਾਵ ਅਤੇ ਕਾਮੇਡੀ ਟਾਈਮਿੰਗ ਨੇ ਉਹਨਾਂ ਨੂੰ ਖਾਸ ਬਣਾਇਆ ਸੀ। ਉਹਨਾਂ ਦਾ ਪੋਪਟ ਲਾਲ ਕਿਰਦਾਰ ਇੰਨਾ ਮਸ਼ਹੂਰ ਹੋਇਆ ਕਿ ਲੋਕ ਅਸਲ ਨਾਮ ਨਾਲੋਂ ਵੱਧ ਪੋਪਟ ਲਾਲ ਦੇ ਨਾਮ ਨਾਲ ਇਹਨਾਂ ਨੂੰ ਜਾਣਨ ਲੱਗ ਪਏ ਸਨ।

ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਦੁਨੀਆ ਅਤੇ ਫਿਲਮੀ ਦੁਨੀਆ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਜੀ ਰਾਜਿੰਦਰ ਨਾਥ ਜੀ ਦੀ, ਜਿਹਨਾਂ ਨੂੰ ਪੋਪਟ ਲਾਲ ਦੇ ਨਾਮ ਤੋਂ ਲੋਕ ਬਹੁਤ ਜਾਣਦੇ ਸਨ। ਸੋ ਰਾਜਿੰਦਰ ਨਾਥ ਜੀ ਨੇ ਆਪਣੇ ਜੀਵਨ ਦੇ ਵਿੱਚ 150 ਤੋਂ ਵੱਧ 150 ਤੋਂ ਵੱਧ ਫਿਲਮਾਂ 'ਚ ਉਹਨਾਂ ਨੇ ਕੰਮ ਕੀਤਾ। ਕੁਝ ਮਸ਼ਹੂਰ ਫਿਲਮਾਂ ਦੇ ਵਿੱਚ ਜੰਗਲੀ, ਦਿਲ ਦੇ ਕੇ ਦੇਖੋ, ਫਿਰ ਵਹੀ ਦਿਲ ਆਇਆ ਹੂੰ, ਮੇਰੇ ਸਨਮ, ਐਨ ਈਵਨਿੰਗ ਇਨ ਪੈਰਿਸ, ਬ੍ਰਹਮਚਾਰੀ ਔਰ ਪਿਆਰ ਕਾ ਮੌਸਮ ਮਕਬੂਲ ਰਹੀਆਂ। ਕਾਮੇਡੀ ਦੀ ਇੱਕ ਵੱਖਰੀ ਪਹਿਚਾਣ ਉਸ ਦੌਰ ਵਿੱਚ ਜਦੋਂ ਕਾਮੇਡੀ ਅਦਾਕਾਰਾਂ ਦੀ ਗਿਣਤੀ ਘੱਟ ਸੀ ਤਾਂ ਰਾਜਿੰਦਰ ਨਾਥ ਨੇ ਆਪਣੀ ਵੱਖਰੀ ਪਹਿਚਾਣ ਬਣਾਈ। ਉਹ ਕਦੇ ਵੀ ਸਿਰਫ ਮਜ਼ਾਕੀਆ ਨਹੀਂ ਲੱਗਦੇ ਸਨ, ਸਗੋਂ ਕਹਾਣੀ ਦਾ ਮਹੱਤਵਪੂਰਨ ਹਿੱਸਾ ਹੁੰਦੇ ਸਨ। ਉਹਨਾਂ ਨੇ ਬਹੁਤ ਵੱਡੇ ਵੱਡੇ ਸਿਤਾਰਿਆਂ ਦੇ ਨਾਲ ਕੰਮ ਕੀਤਾ। ਉਸ ਟਾਈਮ ਦੇ ਮਸ਼ਹੂਰ ਆਰਟਿਸਟ ਜਿਨ੍ਹਾਂ ਦੇ ਵਿੱਚ ਸ਼ਮੀ ਕਪੂਰ, ਰਾਜਿੰਦਰ ਕੁਮਾਰ, ਧਰਮੇਂਦਰ, ਜਿਤੇਂਦਰ ਔਰ ਸ਼ਸ਼ੀ ਕਪੂਰ ਜੀ ਸ਼ਾਮਲ ਹਨ। ਰਾਜਿੰਦਰ ਨਾਥ ਜੀ ਦੀ ਖਾਸੀਅਤ ਇਹ ਸੀ ਕਿ ਉਹ ਰੋਲ ਭਾਵੇਂ ਛੋਟਾ ਹੁੰਦੇ ਸੀ ਉਹਨੂੰ ਯਾਦਗਾਰ ਬਣਾ ਦਿੰਦੇ ਸੀ। ਇਸ ਕਦਰ ਯਾਦਗਾਰ ਬਣਾਉਂਦੇ ਸੀ ਕਿ ਕਦੇ ਕਦੇ ਤਾਂ ਉਹ ਛੋਟਾ ਜਿਹਾ ਸਾਈਡ ਜਿਹੜਾ ਹੀਰੋ ਦਾ ਸਾਈਡ ਐਕਟਰ ਦਾ ਰੋਲ ਹੈ ਉਹ ਮੇਨ ਲੀਡ ਦੇ ਉੱਪਰ ਭਾਰੀ ਪੈ ਜਾਂਦਾ ਸੀ। ਭਾਵੇਂ ਉਹ ਇੱਕ ਦੋਸਤ ਦਾ ਕਿਰਦਾਰ ਹੈ, ਭਾਵੇਂ ਨੌਕਰ ਦਾ ਕਿਰਦਾਰ ਹੈ, ਰਿਸ਼ਤੇਦਾਰ ਦਾ ਕਿਰਦਾਰ ਹੈ, ਕਾਲਜ ਦੇ ਦੋਸਤ ਦਾ ਕਿਰਦਾਰ ਹੈ ਜਾਂ ਇੱਕ ਹਾਸੇ ਭਰੇ ਸਹਾਇਕ ਕਿਰਦਾਰ, ਹਰ ਰੋਲ ਦੇ ਵਿੱਚ ਉਹਨਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸੋ ਲੋਕਾਂ ਨੂੰ ਹਸਾ ਕੇ ਖੁਦ ਜਿਹੜਾ ਹੈ ਦਹਾਕਿਆਂ ਤੱਕ ਦਰਸ਼ਕਾਂ ਨੂੰ ਜਿਹੜਾ ਹਸਾਉਂਦੇ ਹੋਏ ਉਹ 13 ਫਰਵਰੀ 2008 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਪਰ ਅੱਜ ਵੀ ਉਹਨਾਂ ਦੇ ਕਿਰਦਾਰ ਜਦੋਂ ਅਸੀਂ ਟੈਲੀਵਿਜ਼ਨ ਜਾਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਤਾਂ ਸਾਡੇ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ। ਸੋ ਜੀ ਅੱਜ ਦੇ ਇਸ ਸੈਗਮੈਂਟ ਯਾਨੀ ਕਿ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਆਰਟਿਸਟ ਬਹੁਤ ਨੇ ਜੀ। ਅਗਲੇ ਆਰਟਿਸਟ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜੀ, ਦੱਤਾ ਰਾਮ ਵਾਡੇਕਰ ਜੀ। ਉਹ ਇਨਸਾਨ ਨੇ, ਸ਼ਾਇਦ ਨਾਮ ਤਾਂ ਤੁਸੀਂ ਇਹਨਾਂ ਨੂੰ ਨਹੀਂ ਜਾਣਦੇ ਪਰ ਇਹਨਾਂ ਦਾ ਵਜਾਇਆ ਹਰ ਸਾਜ ਤੁਹਾਡੇ ਦਿਲਾਂ ਦੇ ਵਿੱਚ ਵਸਿਆ ਹੋਇਆ। ਤੁਸੀਂ ਐਸ ਡੀ ਬਰਮਨ ਸਾਹਿਬ ਦਾ ਨਾਮ ਸੁਣਿਆ ਹੋਏਗਾ ਜਾਂ ਗਾਈਡ, ਤਲਾਸ਼, ਅਰਾਧਨਾ ਵਰਗੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਸੰਗੀਤ ਦਿੱਤਾ। ਤੁਸੀਂ

ਆਰ ਡੀ ਬਰਮਨ ਸਾਹਿਬ ਦਾ ਨਾਮ ਵੀ ਸੁਣਿਆ ਹੋਵੇਗਾ, ਸ਼ੋਲੇ, ਯਾਦੋਂ ਕੀ ਬਾਰਾਤ ਅਤੇ ਪਿਆਸਾ ਮੂਵੀਜ਼ ਦੇ ਵਿੱਚ ਉਹਨਾਂ ਦੇ ਕੰਮ ਦੇ ਕਰਕੇ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹਨਾਂ ਸਾਰੀਆਂ ਧੁਨਾਂ ਦੇ ਪਿੱਛੇ ਇੱਕ ਇਨਸਾਨ ਸੀ ਜੋ ਦਿਨ ਰਾਤ ਸਾਜ ਵਜਾਉਂਦਾ ਸੀ, ਅਰੇਂਜਮੈਂਟ ਕਰਦਾ ਸੀ, ਉਹਨਾਂ ਧੁਨਾਂ ਦੇ ਵਿੱਚ ਜਾਨ ਪਾਉਂਦਾ ਸੀ। ਤਾਂ ਉਸ ਜਾਨ ਪਾਉਣ ਵਾਲੇ ਆਰਟਿਸਟ ਦਾ ਨਾਮ ਹੈ ਜੀ ਦੱਤਾ ਰਾਮ ਵਾਡੇਕਰ। ਇਹਨਾਂ ਦਾ ਜਨਮ 1922 ਵਿੱਚ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚ ਹੋਇਆ। ਬਚਪਨ ਤੋਂ ਹੀ ਸੰਗੀਤ ਦਾ ਸ਼ੌਂਕ ਸੀ, ਇਸ ਕਰਕੇ ਇਹ ਹਰ ਕਿਸਮ ਦਾ ਜਿਹੜਾ ਮਿਊਜ਼ੀਕਲ ਇੰਸਟਰੂਮੈਂਟ ਹੈ ਜਿਹਦੇ ਵਿੱਚ ਢੋਲਕ, ਤਬਲਾ, ਅਕੋਰਡੀਅਨ ਸਾਰਾ ਉਹ ਵਜਾ ਲੈਂਦੇ ਸੀ। 1940 ਦੇ ਵਿੱਚ ਉਹ ਮੁੰਬਈ ਆਏ ਅਤੇ ਹੌਲੀ ਹੌਲੀ ਸੰਗੀਤ ਦੀ ਦੁਨੀਆ ਦੇ ਵਿੱਚ ਇਹਨਾਂ ਨੇ ਆਪਣੀ ਜਗ੍ਹਾ ਜਿਹੜੀ ਹੈ ਉਹ ਬਣਾਉਣੀ ਸ਼ੁਰੂ ਕੀਤੀ। ਸੋ ਇਹਨਾਂ ਦੇ ਹੀ ਮਿਊਜ਼ਿਕ ਦਾ ਤਰਾਸ਼ਿਆ ਹੋਇਆ ਇੱਕ ਨਮੂਨਾ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ।

ਸੋ ਮੂਵੀਜ਼ ਨੂੰ ਆਪਣੇ ਟੈਲੈਂਟ ਦੇ ਨਾਲ ਇਹਨਾਂ ਨੇ ਬਹੁਤ ਹਿੱਟ ਬਣਾਇਆ, ਕਿਉਂਕਿ ਸੰਗੀਤ ਉਹ ਚੀਜ਼ ਹੁੰਦੀ ਹੈ ਜਿਸ ਦੇ ਜ਼ਰੀਏ ਜਿਹੜਾ ਮਿਊਜ਼ਿਕ ਜਨਮ ਲੈਂਦਾ, ਔਰ ਉਸ ਤੋਂ ਬਾਅਦ ਦੇ ਵਿੱਚ ਉਹ ਮੂਵੀਜ਼ ਦੇ ਵਿੱਚ ਗਾਣਿਆਂ ਦੇ ਪਿੱਛੇ ਜਦੋਂ ਟਿਊਨ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਹੀ ਅਸਲ ਮੂਵੀ ਦਾ ਪਤਾ ਲੱਗਦਾ ਹੈ। ਸੋ ਦੱਤਾ ਰਾਮ ਵਾਡੇਕਰ ਜੀ ਨੇ ਆਪਣੇ ਸਮੇਂ ਦੇ ਵਿੱਚ ਮਸ਼ਹੂਰ ਸੰਗੀਤਕਾਰ ਜਿਨ੍ਹਾਂ ਦੇ ਵਿੱਚ ਐਸ ਡੀ ਬਰਮਨ ਸਾਹਿਬ ਦੇ ਨਾਲ ਕੰਮ ਕੀਤਾ, 1946 ਦੇ ਵਿੱਚ ਮਸ਼ਹੂਰ ਸੰਗੀਤਕਾਰ ਐਸ ਡੀ ਬਰਮਨ ਸਾਹਿਬ ਨੇ ਦੱਤਾ ਰਾਮ ਨੂੰ ਆਪਣੀ ਟੀਮ ਦੇ ਵਿੱਚ ਲਿਆ। ਬਸ ਫਿਰ ਕੀ ਸੀ, ਦੱਤਾ ਰਾਮ ਐਸ ਡੀ ਬਰਮਨ ਜੀ ਦਾ ਸੱਜਾ ਹੱਥ ਬਣ ਗਏ। ਹੁਣ ਤੁਸੀਂ ਸੋਚੋਗੇ ਸੱਜਾ ਹੱਥ ਮਤਲਬ, ਉਦੋਂ ਰਿਕਾਰਡਿੰਗ ਟੈਕਨੋਲੋਜੀ ਅੱਜ ਵਰਗੀ ਨਹੀਂ ਸੀ। ਸੰਗੀਤਕਾਰ ਧੁਨ ਬਣਾਉਂਦਾ ਸੀ, ਪਰ ਉਸ ਧੁਨ ਨੂੰ 30 ਤੋਂ 40 ਮਿਊਜੀਸ਼ੀਅਨਾਂ ਤੋਂ ਕਿਵੇਂ ਵਜਾਉਣਾ ਹੈ, ਕਿਹੜਾ ਸਾਜ਼ ਕਦੋਂ ਕੱਢਣਾ ਹੈ, ਕਿੱਥੇ ਥੋੜ੍ਹਾ ਜਿਹਾ ਟਵਿਸਟ ਦੇਣਾ ਹੈ, ਇਹ ਸਾਰਾ ਕੰਮ ਦੱਤਾ ਰਾਮ ਜੀ ਕਰਦੇ ਸਨ। ਐਸ ਡੀ ਬਰਮਨ ਸਾਹਿਬ ਅਕਸਰ ਆਖਦੇ ਹੁੰਦੇ ਸਨ ਕਿ ਮੈਂ ਧੁਨ ਬਣਾਉਂਦਾ, ਪਰ ਦੱਤਾ ਰਾਮ ਜੋ ਹੈ ਉਹ ਉਸ ਨੂੰ ਸਜਾਉਂਦਾ ਹੈ। ਸੋ ਉਹਨਾਂ ਦੀਆਂ ਇੱਕ ਟਰੈਕ ਤੁਸੀਂ ਹੁਣੇ ਇੰਜੋਏ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਆਪਣਾ ਕੰਮ ਦਾ ਜਿਹੜਾ ਅਸਲੀ ਜਿਹੜਾ ਨਮੂਨਾ ਹੈ ਉਹ ਪੇਸ਼ ਕੀਤਾ ਸੀ, ਪਰ ਇੱਕ ਹੋਰ ਬਹੁਤ ਹੀ ਖੂਬਸੂਰਤ ਐਨਰਜੈਟਿਕ ਟਰੈਕ ਹੈ, ਉਸ ਦੀਆਂ ਧੁਨਾਂ ਦੇ ਵਿੱਚ ਵੀ ਦੱਤਾ ਰਾਮ ਜੀ ਦਾ ਹੱਥ ਹੈ।

ਸੋ ਜੀ, ਸ਼ਬਦਾਂ ਦੇ ਨਾਲ ਸੰਗੀਤ ਨੂੰ ਕਿਵੇਂ ਖਿਡਾਉਣਾ ਹੈ ਉਹ ਸਿਰਫ ਅਤੇ ਸਿਰਫ ਅਸੀਂ ਦੱਤਾ ਰਾਮ ਵਾਡੇਕਰ ਜੀ ਤੋਂ ਹੀ ਸਿੱਖ ਸਕਦੇ ਹਾਂ। 8 ਜੂਨ 2007 ਨੂੰ ਸਾਨੂੰ ਇਹ ਅਲਵਿਦਾ ਕੇ, ਪਰ ਇਹਨਾਂ ਦੀਆਂ ਯਾਦਾਂ ਮਿਊਜ਼ਿਕ ਦੇ ਜ਼ਰੀਏ ਹਮੇਸ਼ਾ ਸਾਡੇ ਕੋਲ ਨੇ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਫਿਲਮੀ ਦੁਨੀਆ ਪ੍ਰੋਗਰਾਮ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਤੋਂ ਕੁਝ ਹੀ ਪਲਾਂ 'ਚ ਠੀਕ 8 ਵਜੇ ਤੁਹਾਨੂੰ ਲੈ ਚੱਲਾਂਗੇ ਅਸੀਂ FM ਨਿਊਜ਼ ਹੈਡਲਾਈਨਸ ਦੇ ਵੱਲ, ਅਤੇ FM ਨਿਊਜ਼ ਹੈਡਲਾਈਨਸ ਤੋਂ ਬਾਅਦ ਮੁੜ ਤੋਂ ਤੁਹਾਡੇ ਨਾਲ ਜੁੜਾਂਗੇ ਅਗਲੇ ਪ੍ਰੋਗਰਾਮ ਮਸਾਲਾ ਮਿਕਸ ਦੇ ਵਿੱਚ।

ਸੋ ਸਾਰੀਆਂ ਗੱਲਾਂ ਦੀ ਸ਼ੁਰੂਆਤ ਕਰਨੀ ਹੈ ਜੀ, ਪਰ ਮੈਂ ਕਹਿੰਦਾ ਜੀ ਜ਼ਿਆਦਾ ਗੱਲਾਂ ਬਾਤਾਂ ਆਪਾਂ ਇਸ ਗੀਤ ਤੋਂ ਬਾਅਦ ਨਾ ਕਰ ਲਈਏ। ਵਿਨੋਦ ਰਾਠੌਰ ਦੀ ਆਵਾਜ਼ 'ਚ ਗਾਇਆ ਹੋਇਆ ਇੱਕ ਟਰੈਕ ਸੁਣਦਿਆਂ ਜੀ, ਕਹਿ ਰਹੇ ਨੇ ਕੋਈ ਨਾ ਕੋਈ ਚਾਹੀਏ ਮਸਾਲਾ ਮਿਕਸ ਸੁਣਾਉਣ ਵਾਲਾ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਸਾਲਾ ਮਿਕਸ। ਸੋ ਦੋਸਤੋ, ਗੀਤ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਕਿ ਤਿੰਨ ਚੀਜ਼ਾਂ ਹੁੰਦੀਆਂ ਨੇ ਜੀ ਜਦੋਂ ਅਸੀਂ ਕੋਈ ਵੀ ਖਾਣ ਪੀਣ ਵਾਲਾ ਕੋਈ ਵੀ ਪ੍ਰੋਡਕਟ ਪਰਚੇਜ਼ ਕਰਦੇ ਹਾਂ। ਤਿੰਨ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਜੀ, ਬੈਸਟ ਬਿਫੋਰ ਯੂਜ਼ਡ ਬਾਏ ਅਤੇ ਐਕਸਪਾਇਰੀ ਡੇਟ। ਹੁਣ ਤਿੰਨਾਂ ਦਾ ਫਰਕ ਕੀ ਹੈ ਮੈਂ ਤੁਹਾਨੂੰ ਦੱਸਦਾ ਜੀ। ਬੈਸਟ ਬਿਫੋਰ ਕੀ ਹੁੰਦਾ? ਬੈਸਟ ਬਿਫੋਰ ਅਗਰ ਕਿਸੇ ਖਾਣ ਪੀਣ ਵਾਲੀ ਵਸਤੂ 'ਤੇ ਲਿਖਿਆ ਤਾਂ ਉਸਦਾ ਮਤਲਬ ਹੈ ਕਿ ਉਹ ਜਿੰਨੀ ਉਹਦੇ 'ਤੇ ਤਾਰੀਖ ਲਿਖੀ ਹੈ, ਇਸ ਤਾਰੀਖ ਤੱਕ ਇਹ ਜਿਹੜਾ ਖਾਣ ਵਾਲਾ ਪਦਾਰਥ ਹੈ ਉਹ ਸਭ ਤੋਂ ਵਧੀਆ ਕੁਆਲਿਟੀ, ਸਵਾਦ, ਰੰਗ ਅਤੇ ਤਾਜ਼ਗਰੀ ਬਰਕਰਾਰ ਰੱਖੇਗਾ। ਹਾਂ, ਇਸ ਤਾਰੀਖ ਦੇ ਖਤਮ ਹੋਣ ਤੋਂ ਬਾਅਦ ਵੀ ਜੇਕਰ ਉਹ ਚੀਜ਼ ਖਾਣ ਯੋਗ ਹੈ ਤਾਂ ਖਾਧੀ ਜਾ ਸਕਦੀ ਹੈ, ਪਰ ਉਸਦੀ ਕੁਆਲਿਟੀ ਜਿਹੜੀ ਹੈ ਥੋੜ੍ਹੀ ਕੁ ਘੱਟ ਹੋ ਜਾਂਦੀ ਹੈ। ਉਦਾਹਰਣ ਦੇ ਲਈ ਇਹ ਜ਼ਿਆਦਾਤਰ ਬਿਸਕੁਟ, ਚਿਪਸ, ਅਨਾਜ ਜਾਂ ਚੌਕਲੇਟ ਦੇ ਉੱਪਰ ਲਿਖਿਆ ਹੁੰਦਾ ਹੈ ਬੈਸਟ ਬਿਫੋਰ, ਅਗਰ ਤੁਸੀਂ ਗੌਰ ਫਰਮਾਇਆ ਹੋਵੇ ਤੇ। ਸੋ ਉਦਾਹਰਣ ਦੇ ਲਈ ਦੋਸਤੋ, ਜੇਕਰ ਕਿਸੇ ਬਿਸਕੁਟ ਦੇ ਪੈਕੇਟ ਦੇ ਉੱਪਰ ਲਿਖਿਆ ਹੋਇਆ ਬੈਸਟ ਬਿਫੋਰ, ਅੱਜ ਦੀ ਡੇਟ ਪਾ ਲਓ 8 June 2026, ਤਾਂ 8 June ਤੋਂ ਬਾਅਦ ਵੀ ਉਹ ਖਾਧੇ ਜਾ ਸਕਦੇ ਨੇ, ਪਰ ਸ਼ਰਤ ਇਹ ਹੈ ਕਿ ਉਹ ਪੈਕੇਟ ਠੀਕ ਹੈ, ਉਹਦੇ 'ਚੋਂ ਕੋਈ ਵੀ ਚੀਜ਼ ਖਰਾਬ ਨਹੀਂ ਹੋਈ, ਉਸਦੇ ਵਿੱਚੋਂ ਕਿਸੇ ਵੀ ਕਿਸਮ ਦੀ ਅਜਿਹੀ ਮਤਲਬ ਸਮੈਲ ਨਹੀਂ ਆ ਰਹੀ ਜਿਸ ਤੋਂ ਸਾਨੂੰ ਪਤਾ ਲੱਗਦਾ ਕਿ ਚੀਜ਼ ਖਰਾਬ ਹੋ ਚੁੱਕੀ ਹੈ, ਤਾਂ ਤੁਸੀਂ ਉਸਨੂੰ ਖਾ ਸਕਦੇ ਹੋ। ਔਰ ਅਗਲੀ ਚੀਜ਼ ਹੈ ਜੀ ਯੂਜ਼ਡ ਬਾਏ ਡੇਟ। ਉਹ ਤਰੀਕ ਕਿਉਂ ਲਿਖੀ ਜਾਂਦੀ ਹੈ? ਉਹਨਾਂ ਖਾਣ ਵਾਲੀਆਂ ਚੀਜ਼ਾਂ ਦੇ ਉੱਪਰ ਲਿਖੀ ਜਾਂਦੀ ਹੈ ਅਤੇ ਖਾਣ ਨਾਲ ਜਦੋਂ ਤੱਕ ਇਹ ਤਰੀਕ ਹੈ, ਮਤਲਬ ਕਿ ਮੰਨ ਕੇ ਚੱਲਦੇ ਹਾਂ ਕਿ ਅਗਰ 12 June ਲਿਖੀ ਹੋਈ ਹੈ ਤਾਂ 12 June ਤੱਕ ਇਸ ਖਾਣ ਵਾਲੀ ਚੀਜ਼ ਨੂੰ ਖਾਧਾ ਜਾ ਸਕਦਾ। ਇਸ ਤਰੀਕ ਤੋਂ ਬਾਅਦ ਅਗਰ ਅਸੀਂ ਇਸ ਚੀਜ਼ ਨੂੰ ਖਾਂਦੇ ਹਾਂ, ਅਗਰ ਕਿਸੇ ਵੀ ਖਾਣ ਪੀਣ ਵਾਲੀ ਵਸਤੂ 'ਤੇ ਲਿਖਿਆ ਤਾਂ ਸਿਹਤ ਨੂੰ ਨੁਕਸਾਨ ਹੋ ਸਕਦਾ। ਔਰ ਇਹ ਜ਼ਿਆਦਾਤਰ ਯੂਜ਼ਡ ਬਾਏ ਡੇਟ ਖਾਸ ਤੌਰ 'ਤੇ ਉਹਨਾਂ ਖਾਣ ਪੀਣ ਵਾਲੇ ਪਦਾਰਥਾਂ 'ਤੇ ਲਿਖੀ ਜਾਂਦੀ ਹੈ ਜੋ ਜਲਦੀ ਖਰਾਬ ਹੋਣ ਵਾਲੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਉਦਾਹਰਣ ਵਜੋਂ ਗੱਲ ਕਰਦੇ ਹਾਂ ਤਾਂ ਦੁੱਧ, ਦਹੀਂ, ਤਾਜ਼ਾ ਮੀਟ ਅਤੇ ਮੱਛੀ ਆਦਿ। ਹੁਣ ਅਗਰ ਦੋਸਤੋ ਦੁੱਧ ਦੇ ਪੈਕਟ ਦੇ ਉੱਪਰ ਯੂਜ਼ਡ ਬਾਏ 10 June ਲਿਖਿਆ ਤਾਂ 10 June ਤੋਂ ਬਾਅਦ ਇਸ ਨੂੰ ਦੁਬਾਰਾ ਅਸੀਂ ਇਸਤੇਮਾਲ ਨਹੀਂ ਕਰ ਸਕਦੇ, ਕਿਉਂਕਿ ਇਸ ਦੇ ਵਿੱਚ ਖਤਰਨਾਕ ਬੈਕਟੀਰੀਆ ਪੈਦਾ ਹੋ ਜਾਣਗੇ ਜੋ ਸਾਡੇ ਪੇਟ ਅਤੇ ਸਿਹਤ ਨੂੰ ਨੁਕਸਾਨ ਪਹੁੰਚਾਉਣਗੇ। ਐਕਸਪਾਇਰੀ ਡੇਟ, ਜੀ ਹਾਂ, ਐਕਸਪਾਇਰੀ ਡੇਟ ਉਹ ਹੈ ਜੀ ਕਿ ਜੋ ਕਿਸੇ ਉਤਪਾਦ ਦੀ ਸੁਰੱਖਿਆ ਜਾਂ ਉਸਦੀ ਪ੍ਰਭਾਵਸ਼ੀਲਤਾ ਦੀ ਗਰੰਟੀ ਜਿਹੜੀ ਹੈ ਉਹ ਰੱਖਦੀ ਹੈ। ਖਾਸ ਤੌਰ 'ਤੇ ਇਹ ਚੀਜ਼ ਦਵਾਈਆਂ, ਸਪਲੀਮੈਂਟ ਜਾਂ ਕੁਝ ਖਾਸ ਉਤਪਾਦਾਂ ਦੇ ਉੱਪਰ ਵਰਤਿਆ ਜਾਂਦਾ। ਐਕਸਪਾਇਰੀ ਤੋਂ ਬਾਅਦ ਉਤਪਾਦ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਜੇਕਰ ਕਿਸੇ ਦਵਾਈ ਦੇ ਉੱਪਰ ਐਕਸਪਾਇਰੀ ਡੇਟ June 2026 ਲਿਖਿਆ ਤਾਂ June 2026 ਦੇ ਅੰਤ ਤੋਂ ਬਾਅਦ ਯਾਨੀ ਕਿ ਜੁਲਾਈ ਮਹੀਨੇ ਦੇ ਵਿੱਚ ਉਹ ਦਵਾਈ ਬਿਲਕੁਲ ਵੀ ਨਹੀਂ ਖਾਣੀ ਚਾਹੀਦੀ। ਸੋ ਤਿੰਨ ਖਾਸ ਚੀਜ਼ਾਂ ਨੇ ਜੀ ਜਿਨ੍ਹਾਂ ਦੇ ਬਾਰੇ ਵਿੱਚ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ, ਔਰ ਉਮੀਦ ਹੈ ਕਿ ਤੁਹਾਨੂੰ ਇਹ ਗੱਲ ਜ਼ਰੂਰ ਸਮਝ ਆਈ ਹੋਏਗੀ। ਸੋ ਜੀ, ਇਹ ਸਾਨੂੰ ਸਮਝ ਆਵੇ ਜਾਂ ਨਾ ਆਵੇ, ਪਰ ਇੱਕ ਚੀਜ਼ ਹੈ, ਘਰ ਵਾਲਿਆਂ ਨੂੰ ਹਰ ਚੀਜ਼ ਦੀ ਸਮਝ ਹੁੰਦੀ ਹੈ। ਮੇਰੇ ਦੋਸਤ ਦੇ ਘਰ ਮੈਂ ਕੱਲ੍ਹ ਖਾਣਾ ਖਾਣ ਗਿਆ ਅਤੇ ਉਹਨਾਂ ਨੇ ਬੈਂਗਣ ਬਣਾਏ ਸੀ। ਚਲੋ ਮੈਂ ਤਾਂ ਕਾਫੀ ਦੇਰ ਬਾਅਦ ਖਾਧੇ, ਪਰ ਸ਼ਾਇਦ ਉਹ ਜਨਾਬ ਜ਼ਿਆਦਾ ਹੀ ਬੈਂਗਣ ਖਾ ਰਹੇ ਸੀ, ਤਾਂ ਜਦੋਂ ਬੈਂਗਣ ਦੀ ਸਬਜ਼ੀ ਦੇਖੀ ਤਾਂ ਉਹਨਾਂ ਦਾ ਦਿਮਾਗ ਥੋੜ੍ਹਾ ਜਿਹਾ ਗਰਮ ਹੋ ਗਿਆ ਅਤੇ ਆਖਣ ਲੱਗੇ, ਕਹਿੰਦੇ ਅੱਜ ਫਿਰ ਬੈਂਗਣ ਬਣਾ ਲੈ, ਤੈਨੂੰ ਪਤਾ ਨਹੀਂ ਹੈ, ਕਹਿੰਦਾ ਜ਼ਿਆਦਾ ਬੈਂਗਣ ਖਾਣ ਦੇ ਨਾਲ ਜਿਹੜਾ ਆਦਮੀ ਹੈ ਨਾ ਅਗਲੇ ਜਨਮ 'ਚ ਕਹਿੰਦਾ ਗਧਾ ਬਣਦਾ। ਤਾਂ ਪਤਨੀ ਨੇ ਬਹੁਤ ਹੀ ਪਿਆਰ ਨਾਲ ਕਿਹਾ, ਕਹਿੰਦੀ ਜੀ ਜੇਕਰ ਇਹ ਗੱਲ ਤੁਹਾਨੂੰ ਪਤਾ ਸੀ ਤਾਂ ਇਹ ਗੱਲ ਤੁਹਾਨੂੰ ਕਹਿੰਦੀ ਆਪਣੇ ਨਾ ਪਿਛਲੇ ਜਨਮ 'ਚ ਸੋਚਣੀ ਚਾਹੀਦੀ ਸੀਗੀ, ਹੁਣ ਤੁਸੀਂ ਚੁੱਪ ਕਰਕੇ ਬੈਂਗਣ ਖਾ ਲਓ ਕਿਉਂਕਿ ਪਿਛਲੇ ਜਨਮ ਦੇ ਖਾਧੇ ਹੋਏ ਬੈਂਗਣ ਹੀ ਤੁਸੀਂ ਦੁਬਾਰਾ ਖਾ ਰਹੇ ਹੋ। ਮਤਲਬ ਕਿ ਮਿੰਟਾਂ ਦੇ ਵਿੱਚ ਹੀ ਪਤੀ ਦੇਵ ਨੂੰ ਜਿਹੜਾ ਹੈ ਉਹ ਗਧਾ ਘੋਸ਼ਿਤ ਕਰ ਦਿੱਤਾ ਗਿਆ। ਸੋ ਪਤੀਆਂ ਨੂੰ ਚਾਹੀਦਾ ਜੀ ਆਪਣੀ ਪਤਨੀ ਦੀ ਗੱਲ ਜਿਹੜੀ ਹੈ ਉਹ ਹਮੇਸ਼ਾ ਮੰਨ ਲੈਣੀ ਚਾਹੀਦੀ ਹੈ, ਕਿਉਂਕਿ ਜਿਹੜੀ ਵਾਟੀ ਹੁੰਦੀ ਹੈ, ਜਿਹੜੀ ਵਾਈਫ ਹੁੰਦੀ ਹੈ, ਜਿਹੜੀ ਬੀਵੀ ਹੁੰਦੀ ਹੈ, ਉਸਨੂੰ ਤੁਸੀਂ ਜਿੰਨਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਤੁਹਾਡੇ ਕੰਟਰੋਲ ਦੇ ਵਿੱਚ ਨਹੀਂ ਰਹੇਗੀ। ਜਾਂ ਕੁਝ ਜਿਹੜਾ ਮੇਰਾ ਦੋਸਤ ਹੈ ਜਿਹੜਾ ਬੈਂਗਣ ਖਾ ਰਿਹਾ ਸੀ, ਜਿਹੜਾ ਹੁਣ ਆਪਣੀ ਹੀ ਗੱਲ ਦੇ ਉੱਪਰ ਉਦਾਸ ਵੀ ਹੋ ਗਿਆ, ਨਾਰਾਜ਼ ਵੀ ਹੋ ਗਿਆ, ਪਰ ਉਹ ਇਹ ਇੱਕ ਗੱਲ ਮੈਨੂੰ ਜ਼ਰੂਰ ਕਹਿ ਰਿਹਾ ਸੀ, ਕਹਿੰਦਾ ਭਾਅ ਜੀ ਵਾਟੀਆਂ ਲਈ ਜੋ ਮਰਜ਼ੀ ਕਰ ਲਓ ਨਾ, ਖੁਸ਼ ਨਹੀਂ ਹੋ ਸਕਦੇ।

ਦੇਬੀ ਮਕਸੂਸੂਪੁਰੀ ਸਾਹਿਬ ਕਹਿ ਰਹੇ ਨੇ ਕਿ ਕਦੇ ਖੁਸ਼ ਨਹੀਂ ਹੁੰਦੀਆਂ ਬੀਬੀਆਂ, ਅਜਿਹਾ ਨਹੀਂ ਹੈ ਜੀ। ਬੀਬੀ ਨੂੰ ਖੁਸ਼ ਕਰਨਾ ਹੈ ਅਤੇ ਬੀਬੀ ਵਾਸਤੇ ਇੱਕ ਬਹੁਤ ਹੀ ਖੂਬਸੂਰਤ ਸਬਜ਼ੀ ਬਣਾ ਕੇ ਖਿਲਾਓ, ਮੈਂ ਕਹਿੰਦਾ ਜੀ ਜ਼ਰੂਰ ਖੁਸ਼ ਹੋਣਗੇ। ਸੋ ਪ੍ਰੋਗਰਾਮ ਚੱਲ ਰਿਹਾ ਜੀ ਮਸਾਲਾ ਮਿਕਸ, ਅਤੇ ਇੱਕ ਡਿਨਰ ਰੈਸਿਪੀ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋ ਚੁੱਕਿਆ ਜੀ। ਰੈਸਿਪੀ ਹੈ ਜੀ ਇਹ ਤੋਰੀ ਮੂੰਗ ਦਾਲ ਜਾਂ ਘੀਆ ਤੋਰੀ ਵੀ ਇਹਨੂੰ ਕਹਿ ਦਿੰਦੇ ਆ ਕਈ ਜਗ੍ਹਾ 'ਤੇ, ਮੂੰਗ ਦਾਲ ਦੀ ਸਬਜ਼ੀ ਵੀ ਇਹਨੂੰ ਕਹਿ ਦਿੰਦੇ ਆ। ਸੋ ਇਹ ਰੈਸਿਪੀ ਪੰਜਾਬ ਦੇ ਆਸ ਪਾਸ ਦੇ ਇਲਾਕਿਆਂ 'ਚ ਗਰਮੀ ਅਤੇ ਬਰਸਾਤ ਦੇ ਮੌਸਮ ਦੇ ਦੌਰਾਨ ਬਹੁਤ ਹੀ ਲਾਭਦਾਇਕ ਮੰਨੀ ਜਾਂਦੀ ਹੈ। ਤੋਰੀ ਸਰੀਰ ਨੂੰ ਠੰਡਕ ਦਿੰਦੀ ਹੈ, ਪਚਨ 'ਚ ਆਸਾਨ ਹੁੰਦੀ ਹੈ, ਅਤੇ ਮੂੰਗ ਦਾਲ ਪ੍ਰੋਟੀਨ ਦਾ ਵਧੀਆ ਸਰੋਤ ਹੁੰਦੀ ਹੈ। ਸੋ ਇਸ ਮੌਸਮ ਦੇ ਵਿੱਚ ਸਰੀਰ ਨੂੰ ਜਿਹੋ ਜਿਹੀ ਤਾਕਤ ਚਾਹੀਦੀ ਹੁੰਦੀ ਹੈ ਉਹ ਇਸ ਚੀਜ਼ ਤੋਂ ਸਾਨੂੰ ਮਿਲ ਜਾਂਦੀ ਹੈ। ਸੋ ਹੁਣ ਜੀ ਇਹ ਸਬਜ਼ੀ ਤੋਰੀ ਮੂੰਗ ਦਾਲ ਬਣਾਉਣੀ ਕਿਵੇਂ ਹੈ, ਉਹਦੇ ਵਾਸਤੇ ਤੁਸੀਂ ਤੋਰੀ ਜਾਂ ਘੀਆ 50 ਗ੍ਰਾਮ ਲੈ ਸਕਦੇ ਹੋ। 4 ਵਿਅਕਤੀਆਂ ਦੇ ਲਈ ਇਹ ਮੈਂ ਜੋ ਸਮੱਗਰੀ ਹੈ ਜੀ ਉਹ ਤੁਹਾਨੂੰ ਦੱਸ ਰਿਹਾ, ਤੁਸੀਂ ਉਸ ਹਿਸਾਬ ਦੇ ਨਾਲ ਮਤਲਬ ਕਿ ਫੈਮਿਲੀ 'ਚ ਕਿੰਨੇ ਜਾਣੇ ਲੋਕ ਕਿੰਨੀ ਕੁ ਸਬਜ਼ੀ ਖਾ ਜਾਂਦੇ ਨੇ ਉਸ ਅਕੋਰਡਿੰਗ ਤੁਸੀਂ ਇਸਦਾ ਅੰਦਾਜ਼ਾ ਲਗਾ ਸਕਦੇ ਹੋ। ਸੋ 4 ਵਿਅਕਤੀਆਂ ਦੇ ਲਈ ਅਗਰ ਤੁਸੀਂ ਇਹ ਸਬਜ਼ੀ ਬਣਾਉਣੀ ਹੈ ਤਾਂ ਤੁਹਾਨੂੰ ਤੋਰੀ ਜਾਂ ਘੀਆ ਚਾਹੀਦਾ ਜੀ 50 ਗ੍ਰਾਮ, ਉਸ ਤੋਂ ਇਲਾਵਾ ਜਿਹੜੀ ਧੋਤੀ ਹੋਈ ਮੂੰਗ ਦਾਲ ਹੈ 1 ਕੱਪ, ਪਿਆਜ਼ 1 ਦਰਮਿਆਨਾ ਜਿਹਾ ਬਰੀਕ ਕੱਟਿਆ ਹੋਇਆ, ਟਮਾਟਰ 2 ਦਰਮਿਆਨੇ ਬਰੀਕ ਕੱਟੇ ਹੋਏ, ਅਦਰਕ 1 ਇੰਚ ਦਾ ਟੁਕੜਾ, ਕੱਦੂਕਸ ਕੀਤਾ ਹੋਇਆ, 2 ਹਰੀਆਂ ਮਿਰਚਾਂ ਜੀ, 1/2 ਚਮਚ ਹਲਦੀ, ਅਤੇ 1/2 ਚਮਚ ਤੁਸੀਂ ਲਾ ਲਓ ਲਾਲ ਮਿਰਚਾਂ ਦਾ ਪਾਊਡਰ, ਅਤੇ ਧਨੀਆ ਪਾਊਡਰ 1 ਚਮਚ, ਜੀਰਾ 1 ਚਮਚ, ਨਮਕ ਸਵਾਦ ਅਨੁਸਾਰ, ਸਰੋਂ ਦਾ ਤੇਲ ਜਾਂ ਘਿਓ 1 ਤੋਂ 2 ਵੱਡੇ ਚਮਚ, ਹਰਾ ਧਨੀਆ ਸਜਾਵਟ ਦੇ ਲਈ ਅਤੇ ਪਾਣੀ ਲੋੜ ਅਨੁਸਾਰ। ਸੋ ਹੁਣ ਤੁਸੀਂ ਕਰਨਾ ਕਿ ਜੀ ਮੂੰਗ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ 20 ਤੋਂ 30 ਮਿੰਟ ਦੇ ਲਈ ਭਿਉਂ ਕੇ ਜਾਂ ਭਿੱਜੀ ਰਹਿਣ ਦੇਣਾ ਦਾਲ ਨੂੰ। ਉਸ ਤੋਂ ਬਾਅਦ ਤੁਸੀਂ ਤੋਰੀ ਨੂੰ ਧੋ ਕੇ ਛਿੱਲ ਲਵੋ ਅਤੇ ਛੋਟੇ ਛੋਟੇ ਟੁਕੜਿਆਂ 'ਚ ਕੱਟ ਲਵੋ ਜਿੰਨਾ ਕੁ ਤੁਸੀਂ ਖਾਣਾ ਚਾਹੁੰਦੇ ਹੋ। ਉਸ ਤੋਂ ਬਾਅਦ ਕੁੱਕਰ ਦੇ ਵਿੱਚ ਤੇਲ ਜਾਂ ਘਿਓ ਗਰਮ ਕਰੋ, ਜੀਰਾ ਪਾਓ, ਅਤੇ ਜੀਰਾ ਤੜਕਣ ਤੋਂ ਬਾਅਦ ਪਿਆਜ਼ ਪਾਓ ਅਤੇ ਹਲਕਾ ਸੁਨਹਿਰੀ ਹੋਣ ਤੱਕ ਭੁੰਨਦੇ ਰਹੋ ਜੀ। ਸੋ ਜੀ ਇੰਨਾ ਕਰਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਤੁਹਾਡੇ ਪੇਟ ਦੇ ਅੰਦਰ ਜਿਹੜੀ ਹੈ ਗੁੜਗੁੜ ਹੋਣੀ ਸ਼ੁਰੂ ਹੋ ਜਾਏਗੀ, ਮਤਲਬ ਕਿਉਂਕਿ ਤੜਕੇ ਦੀ ਖੁਸ਼ਬੂ ਹੁੰਦੀ ਹੈ ਨਾ ਜਿਹੜੀ ਭੁੱਖ ਨੂੰ ਪੈਦਾ ਕਰ ਦਿੰਦੀ ਹੈ। ਤਾਂ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਮਸਾਲੇ ਜਿਨ੍ਹਾਂ 'ਚ ਅਦਰਕ, ਹਰੀ ਮਿਰਚ ਅਤੇ ਟਮਾਟਰ ਪਾ ਦੇਣਾ, ਫਿਰ ਹਲਦੀ, ਲਾਲ ਮਿਰਚ, ਧਨੀਆ ਪਾਊਡਰ ਅਤੇ ਨਮਕ, ਅਤੇ ਉਸ ਤੋਂ ਬਾਅਦ ਟਮਾਟਰ ਨਰਮ ਹੋਣ ਤੱਕ ਇਹਨੂੰ ਪਕਾਉਂਦੇ ਰਹਿਣਾ ਜੀ। ਅਤੇ ਜਦੋਂ ਇਹ ਚੀਜ਼ ਪੱਕ ਜਾਏਗੀ ਉਸ ਤੋਂ ਬਾਅਦ ਤੁਸੀਂ ਹੁਣ ਇਸ ਦੇ ਵਿੱਚ ਭਿੱਜੀ ਹੋਈ ਮੂੰਗ ਦਾਲ, ਕੱਟੀ ਹੋਈ ਤੋਰੀ ਪਾ ਦੇਣੀ ਹੈ ਅਤੇ ਸਾਰੇ ਮਿਸ਼ਰਣ ਨੂੰ 2 ਤੋਂ 3 ਮਿੰਟ ਤੱਕ ਹਿਲਾਉਂਦੇ ਰਹਿਣਾ, ਤਾਂ ਜੋ ਸਾਰੇ ਜੋ ਬਣੇ ਹੋਏ ਮਸਾਲੇ ਤੁਸੀਂ ਤਿਆਰ ਕੀਤੇ ਨੇ ਉਹ ਇਸ ਸਬਜ਼ੀ ਦੇ ਆਸ ਪਾਸ ਚਿਪਕ ਜਾਣ। ਫਿਰ ਜੀ 2 ਤੋਂ 2.5 ਕੱਪ ਇਹਦੇ ਵਿੱਚ ਤੁਸੀਂ ਪਾਣੀ ਪਾਉਣੇ ਆ। ਕੁੱਕਰ ਦੇ ਵਿੱਚ ਬਣਾ ਰਹੇ ਹੋ ਤਾਂ ਢੱਕਣ ਲਗਾ ਦਿਓ, 2 ਤੋਂ 3 ਸੀਟੀਆਂ ਆਉਣ ਤੱਕ ਇਸ ਨੂੰ ਪੱਕਦੇ ਰਹਿਣ ਦਿਓ। ਫਿਰ ਪ੍ਰੈਸ਼ਰ ਕੁੱਕਰ ਦੇ ਵਿੱਚੋਂ ਸਾਰਾ ਪ੍ਰੈਸ਼ਰ ਜਿਹੜਾ ਇਹ ਖਤਮ ਕਰਕੇ ਕੱਢ ਕੇ ਤਾਂ ਇਸ ਦੇ ਉੱਪਰ ਹਰਾ ਧਨੀਆ ਪਾ ਕੇ ਮੈਂ ਕਿਹਾ ਜੀ ਗਰਮਾ ਗਰਮ ਪਰੋਸੋ। ਸੋ ਇਹਦੇ ਨਾਲ ਖਾਣਾ ਕੀ ਹੈ ਜੀ, ਤੁਸੀਂ ਇਸ ਦੇ ਨਾਲ ਗੇਹੂੰ ਦੀ ਰੋਟੀ ਜਾਂ ਜਿਹੜਾ ਫੁਲਕਾ ਹੁੰਦਾ ਉਹ ਖਾ ਸਕਦੇ ਹੋ, ਇਸ ਤੋਂ ਇਲਾਵਾ ਮਿੱਸੀ ਰੋਟੀ ਖਾਧੀ ਜਾ ਸਕਦੀ ਹੈ, ਜੀਰਾ ਰਾਈਸ ਦੇ ਨਾਲ ਇਹ ਖਾਧਾ ਜਾ ਸਕਦਾ, ਜਾਂ ਫਿਰ ਸਬਜ਼ੀ ਨੂੰ ਖੀਰਾ, ਪਿਆਜ਼ ਅਤੇ ਟਮਾਟਰ ਦੇ ਸਲਾਦ, ਜਾਂ ਫਿਰ ਇਹਨੂੰ ਪਕਾਉਂਦੇ ਰਹਿਣਾ ਜੀ। ਅਤੇ ਜਦੋਂ ਇਹ ਚੀਜ਼ ਪੱਕ ਜਾਏਗੀ ਉਸ ਤੋਂ ਬਾਅਦ ਤੁਸੀਂ ਹੁਣ ਇਸ ਦੇ ਵਿੱਚ ਭਿੱਜੀ ਹੋਈ ਮੂੰਗ ਦਾਲ, ਕੱਟੀ ਹੋਈ ਤੋਰੀ ਪਾ ਦੇਣੀ ਹੈ ਅਤੇ ਸਾਰੇ ਮਿਸ਼ਰਣ ਨੂੰ 2 ਤੋਂ 3 ਮਿੰਟ ਤੱਕ ਹਿਲਾਉਂਦੇ ਰਹਿਣਾ, ਤਾਂ ਜੋ ਸਾਰੇ ਜੋ ਬਣੇ ਹੋਏ ਮਸਾਲੇ ਤੁਸੀਂ ਤਿਆਰ ਕੀਤੇ ਨੇ ਉਹ ਇਸ ਸਬਜ਼ੀ ਦੇ ਆਸ ਪਾਸ ਚਿਪਕ ਜਾਣ। ਫਿਰ ਜੀ 2 ਤੋਂ 2.5 ਕੱਪ ਇਹਦੇ ਵਿੱਚ ਤੁਸੀਂ ਪਾਣੀ ਪਾਉਣੇ ਆ। ਕੁੱਕਰ ਦੇ ਵਿੱਚ ਬਣਾ ਰਹੇ ਹੋ ਤਾਂ ਢੱਕਣ ਲਗਾ ਦਿਓ, 2 ਤੋਂ 3 ਸੀਟੀਆਂ ਆਉਣ ਤੱਕ ਇਸ ਨੂੰ ਪੱਕਦੇ ਰਹਿਣ ਦਿਓ। ਫਿਰ ਪ੍ਰੈਸ਼ਰ ਕੁੱਕਰ ਦੇ ਵਿੱਚੋਂ ਸਾਰਾ ਪ੍ਰੈਸ਼ਰ ਜਿਹੜਾ ਇਹ ਖਤਮ ਕਰਕੇ ਕੱਢ ਕੇ ਤਾਂ ਇਸ ਦੇ ਉੱਪਰ ਹਰਾ ਧਨੀਆ ਪਾ ਕੇ ਮੈਂ ਕਿਹਾ ਜੀ ਗਰਮਾ ਗਰਮ ਪਰੋਸੋ।

ਇਹਦੇ ਨਾਲ ਖਾਣਾ ਕੀ ਹੈ ਜੀ? ਤੁਸੀਂ ਇਸ ਦੇ ਨਾਲ ਗੇਹੂੰ ਦੀ ਰੋਟੀ ਜਾਂ ਜਿਹੜਾ ਫੁਲਕਾ ਹੁੰਦਾ ਉਹ ਖਾ ਸਕਦੇ ਹੋ। ਇਸ ਤੋਂ ਇਲਾਵਾ ਮਿੱਸੀ ਰੋਟੀ ਖਾਧੀ ਜਾ ਸਕਦੀ ਹੈ, ਜੀਰਾ ਰਾਈਸ ਦੇ ਨਾਲ ਇਹ ਖਾਧਾ ਜਾ ਸਕਦਾ, ਜਾਂ ਫਿਰ ਸਬਜ਼ੀ ਨੂੰ ਖੀਰਾ ਪਿਆਜ਼ ਅਤੇ ਟਮਾਟਰ ਦੇ ਸਲਾਦ, ਜਾਂ ਫਿਰ ਘਰ ਦਾ ਬਣਿਆ ਹੋਇਆ ਦਹੀਂ ਜਾਂ ਲੱਸੀ ਦੇ ਨਾਲ ਵੀ ਸਿਰਫ ਸਬਜ਼ੀ ਨੂੰ ਤੁਸੀਂ ਖਾ ਕੇ ਆਪਣੇ ਰਾਤ ਦੀ ਢਿੱਡ ਦੀ ਜੋ ਭੁੱਖ ਹੈ ਉਸਨੂੰ ਸ਼ਾਂਤ ਕਰ ਸਕਦੇ ਹੋ। ਸੋ ਇਹ ਰੈਸਿਪੀ ਕਿਉਂ ਦੱਸੀ ਹੈ ਜੀ? ਕਿਉਂਕਿ ਕਦੇ ਕਦੇ ਸਾਡਾ ਨਾ ਜਿਹੜਾ ਚਿਹਰਾ ਹੈ ਉਹ ਬਣ ਜਾਂਦਾ, ਕਹਿੰਦੇ ਨਾ ਕਿ ਲੈ ਸਬਜ਼ੀ ਨੂੰ ਦੇਖ ਕੇ ਇਹਦਾ ਮੂੰਹ ਬਣ ਗਿਆ। ਉਹ ਇਸ ਕਰਕੇ ਬਣਦਾ ਜੀ ਕਿਉਂਕਿ ਇਸ ਚੀਜ਼ ਦੇ ਸਾਨੂੰ ਫਾਇਦੇ ਨਹੀਂ ਪਤਾ ਹੁੰਦੇ ਘਰ 'ਚ। ਅਗਰ ਬੱਚੇ ਕਿਸੇ ਜਾਂ ਇਹ ਸਬਜ਼ੀ ਨੂੰ ਅਗਰ ਬੱਚੇ ਮਨਾ ਕਰਦੇ ਨੇ ਜਾਂ ਵੱਡੇ ਮਨਾ ਕਰਦੇ ਨੇ, ਸਭ ਤੋਂ ਪਹਿਲਾਂ ਉਹਦੇ ਫਾਇਦੇ ਗਿਣਾਓ। ਮੂੰਗ ਦਾਲ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਪ੍ਰੋਟੀਨ ਸਾਡੀ ਡੇਲੀ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਹੈ। ਤੋਰੀ ਦੇ ਵਿੱਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ ਜੋ ਸਰੀਰ ਨੂੰ ਗਰਮੀਆਂ 'ਚ ਹਾਈਡਰੇਟ ਰੱਖਦੀ ਹੈ, ਔਰ ਇਹ ਖਾਣਾ ਪਚਨ ਦੇ ਵਿੱਚ ਹਲਕਾ ਅਤੇ ਆਸਾਨ ਹੁੰਦਾ ਹੈ। ਕਿਉਂਕਿ ਗਰਮੀਆਂ ਨੂੰ ਖਾਣਾ ਜਿੰਨਾ ਹਲਕਾ ਅਤੇ ਆਸਾਨ ਹੋਏਗਾ ਉਨੇ ਅਸੀਂ ਪੇਟ ਦੀਆਂ ਬਿਮਾਰੀਆਂ ਤੋਂ ਬਚੇ ਰਹਾਂਗੇ। ਦੂਸਰਾ, ਗਰਮੀ ਅਤੇ ਨਮੀ ਵਾਲੇ ਮੌਸਮ ਦੇ ਵਿੱਚ ਇਹ ਸਬਜ਼ੀ ਸਾਡੀ ਬੋਡੀ ਨੂੰ ਠੰਡਕ ਪ੍ਰਦਾਨ ਕਰਦੀ ਹੈ, ਜਿਸ ਨਾਲ ਅਸੀਂ ਗਰਮੀ ਤੋਂ ਵੀ ਆਪਣੇ ਬੋਡੀ ਦਾ ਬਚਾਅ ਕਰ ਸਕਦੇ ਹਾਂ। ਦੂਸਰਾ, ਮੈਂ ਕਿਹਾ ਜੀ, ਜਿਹੜੇ ਵਜ਼ਨ ਕੰਟਰੋਲ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਤਾਂ ਸਭ ਤੋਂ ਬੈਸਟ ਡਾਇਟ ਹੈ। ਲਓ ਜੀ, ਫਿਰ ਰੋਟੀਆਂ ਚਾਕ ਲਓ ਅਤੇ ਮੈਂ ਕਿਹਾ ਸਬਜ਼ੀ ਬਣ ਗਈ ਆ, ਮੈਂ ਖਾਵਾਂ ਇੱਕ ਦੋ ਬੁਰਕੀਆਂ। ਉਨੀ ਦੇਰ ਤੱਕ ਤੁਸੀਂ ਗਾਣਾ ਇੰਜੋਏ ਕਰ ਲਓ ਜਾਂ ਫਿਰ ਡਿਨਰ ਤਿਆਰ ਕਰ ਲਓ ਜੀ। ਗਾਣਾ ਲੈ ਕੇ ਹਾਜ਼ਰ ਹੋ ਰਹੇ ਨੇ ਜੀ ਗੁਰਦਾਸ ਮਾਨ ਸਾਹਿਬ, ਖੂਬਸੂਰਤ ਟਰੈਕ ਔਰ ਖਾਣੇ ਦੇ ਨਾਲ ਹੀ ਜੁੜਿਆ ਹੋਇਆ ਜੀ। ਆਓ ਇੰਜੋਏ ਕਰਦੇ ਹਾਂ।

0: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਇਹ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫਰਿੱਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਵੈਲਕਮ ਬੈਕ ਜੀ। ਪ੍ਰੋਗਰਾਮ ਚੱਲ ਰਿਹਾ ਮਸਾਲਾ ਮਿਕਸ, ਅਤੇ ਅੱਜ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਜੀ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋ ਰਿਹਾ ਜੀ। ਔਰ ਖਾਸ ਤੌਰ 'ਤੇ ਗਰਮੀਆਂ ਦੇ ਵਿੱਚ ਸਿਹਤ ਦਾ ਧਿਆਨ ਰੱਖਣਾ ਜਿਹੜਾ ਜੀ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਜਾਂਦਾ, ਕਿਉਂਕਿ ਟੈਂਪਰੇਚਰ ਸਭ ਨੂੰ ਪਤਾ ਜੀ ਇਸ ਵੇਲੇ ਕਿੰਨਾ ਜ਼ਿਆਦਾ ਹਾਈ ਹੈ, 40 ਤੋਂ ਵੱਧ ਦਾ ਟੈਂਪਰੇਚਰ ਹੋ ਜਾਂਦਾ ਦੁਪਹਿਰ ਨੂੰ, ਅਤੇ ਖਾਸ ਤੌਰ 'ਤੇ ਬਹੁਤ ਟੈਂਪਰੇਚਰ ਹੁੰਦਾ। ਸੋ ਇਸ ਸਰਦੀ ਦੇ ਮੌਸਮ ਦੇ ਵਿੱਚ ਛੋਟੀਆਂ ਛੋਟੀਆਂ ਆਦਤਾਂ ਜੇਕਰ ਅਸੀਂ ਅਪਣਾ ਲਈਏ ਜਾਂ ਨੋਰਮਲ ਜ਼ਿੰਦਗੀ 'ਚ ਵੀ ਇਹਨਾਂ ਆਦਤਾਂ ਨੂੰ ਅਪਣਾ ਲਈਏ ਤਾਂ ਅਸੀਂ ਆਪਣੀ ਬੋਡੀ ਦੇ ਵਿੱਚ ਸਾਡਾ ਜਿਹੜਾ ਸਲੀਪਿੰਗ ਸਾਈਕਲ ਹੈ, ਸਾਡੀ ਬੋਡੀ ਦਾ ਬਲੱਡ ਸ਼ੂਗਰ ਹੈ ਜਾਂ ਡਾਈਜੈਸ਼ਨ ਹੈ ਉਹਨੂੰ ਅਸੀਂ ਸੈੱਟ ਕਰ ਸਕਦੇ ਹਾਂ। ਸੋ 10 ਛੋਟੀਆਂ ਛੋਟੀਆਂ ਆਦਤਾਂ ਨੇ ਜੀ ਜੋ ਅਸੀਂ ਸਭ ਲੋਕ ਅਪਣਾ ਕੇ ਆਪਣੇ ਆਪ ਨੂੰ ਬਿਹਤਰ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਜੀ ਕਿ ਸਵੇਰੇ ਉੱਠਦੇ ਸਾਰ ਹੀ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਪਾਣੀ ਹੈ ਉਹ ਪੀਣਾ ਚਾਹੀਦਾ, 250 ਤੋਂ 300 ਮਿਲੀਲੀਟਰ ਪਾਣੀ ਅਸੀਂ ਪੀ ਸਕਦੇ ਹਾਂ ਤਾਂ ਕਿ ਰਾਤ ਭਰ ਦੀ ਜੋ ਬੋਡੀ ਦੇ ਵਿੱਚ ਡੀਹਾਈਡਰੇਸ਼ਨ ਹੈ ਉਹ ਦੂਰ ਹੋ ਸਕੇ। ਔਰ ਇਸ ਤੋਂ ਇਲਾਵਾ ਦੁਪਹਿਰ ਅਤੇ ਰਾਤ ਦੇ ਖਾਣੇ ਤੋਂ ਖਾਣੇ ਦੇ ਵਿੱਚ ਵੀ 15 ਤੋਂ 20 ਮਿੰਟ ਪਹਿਲਾਂ ਸਾਨੂੰ ਪਾਣੀ ਜਿਹੜਾ ਹੈ ਉਹ ਜ਼ਰੂਰ ਪੀਣਾ ਚਾਹੀਦਾ। ਔਰ ਖਾਸ ਤੌਰ 'ਤੇ ਜੋ ਲੋਕ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਨੇ ਅਗਰ ਖਾਣੇ ਤੋਂ ਪਹਿਲਾਂ ਪਾਣੀ ਪੀਣਗੇ ਤਾਂ ਦੋਸਤੋ ਉਹਨਾਂ ਦਾ ਢਿੱਡ ਉਹਨਾਂ ਨੂੰ ਭਰਿਆ ਭਰਿਆ ਮਹਿਸੂਸ ਹੋਏਗਾ, ਜਿਸ ਕਰਕੇ ਓਵਰ ਈਟਿੰਗ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਦੋਸਤੋ ਜਦੋਂ ਅਸੀਂ ਖਾਣਾ ਖਾਂਦੇ ਹਾਂ ਨਾ ਤਾਂ ਢਿੱਡ ਤਾਂ ਭਰ ਜਾਂਦਾ ਪਰ ਸਿਗਨਲ ਬ੍ਰੇਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਜ਼ਰੂਰਤ ਤੋਂ ਜ਼ਿਆਦਾ ਅਸੀਂ ਲੋਕ ਖਾ ਚੁੱਕੇ ਹੁੰਦੇ ਹਾਂ। ਸੋ ਨੈਸ਼ਨਲ ਲਾਇਬ੍ਰੇਰੀ ਆਫ ਸਾਇੰਸ ਅਮੈਰੀਕਾ ਦੀ ਇੱਕ ਸਟੱਡੀ ਦੱਸਦੀ ਹੈ ਕਿ ਸਾਨੂੰ ਹੌਲੀ ਹੌਲੀ ਚਬਾ ਚਬਾ ਕੇ ਖਾਣਾ ਖਾਣਾ ਚਾਹੀਦਾ ਹੈ। ਤੇਜ਼ ਖਾਣਾ ਖਾਣ ਦੇ ਮੁਕਾਬਲੇ ਘੱਟ ਕੈਲਰੀਜ ਨਹੀਂ ਤਾਂ ਅਸੀਂ ਕੰਜ਼ਿਊਮ ਜਿਹੜੀਆਂ ਨੇ ਉਹ ਕਰਾਂਗੇ। ਮੈਂ ਬਹੁਤ ਸਾਰੇ ਅਜਿਹੇ ਦੋਸਤਾਂ ਨੂੰ ਵੀ ਜਾਣਦਾ ਜਿਹੜੇ ਇੱਕ ਬੁਰਕੀ ਜਿਹੜੀ ਹੈ ਖਾਣੇ ਦੀ ਬਣਾ ਕੇ ਮੂੰਹ 'ਚ ਰੱਖ ਲੈਂਦੇ ਨੇ ਅਤੇ ਫਿਰ ਮੂੰਹ ਹਿਲਾਉਂਦੇ ਨਹੀਂ। ਮੈਨੂੰ ਇੱਦਾਂ ਲੱਗਦਾ ਕਿ ਉਹ ਖਾਣਾ ਨਹੀਂ, ਉਹ ਕਿਤੇ ਕੋਟਨ ਕੈਂਡੀ ਖਾ ਰਹੇ ਨੇ ਵੀ ਮੂੰਹ 'ਚ ਰੱਖਦੇ ਸਾਰ ਹੀ ਆਪ ਹੀ ਕਿਤੇ ਘੁਲ ਮਿਲ ਕੇ ਪੇਟ 'ਚ ਚਲੇਗੀ। ਸੋ ਇੰਨਾ ਜਲਦੀ ਵੀ ਨਹੀਂ, ਲੇਕਿਨ ਹੌਲੀ ਖਾਣਾ ਖਾਓ ਤਾਂ ਕਿ ਕੈਲਰੀ ਘੱਟ ਕੰਜ਼ਿਊਮ ਕਰੀਏ। ਸਵੇਰ ਦੀ ਤਾਜ਼ਗੀ ਸਾਡੇ ਸਰੀਰ ਨੂੰ ਜਿਹੜਾ ਹੈ ਉਹ ਸਾਡੀ ਸਕੈਲੇਟਨ ਜਿਹੜੀ ਹੈ ਉਸਨੂੰ ਸੈੱਟ ਕਰਦੀ ਹੈ। ਰਾਤ ਦੀ ਵਧੀਆ ਨੀਂਦ ਜਿਹੜੀ ਹੈ ਤਾਂ ਹੀ ਸਾਨੂੰ ਸਵੇਰੇ ਜਲਦੀ ਉਠਾਉਣ ਦੇ ਵਿੱਚ ਮਦਦ ਕਰਦੀ ਹੈ। ਸੋ ਜੇਕਰ ਸਵੇਰ ਸਵੇਰ ਦੀ ਜਿਹੜੀ ਧੁੱਪ ਦੇ ਵਿੱਚ 10 ਮਿੰਟ ਹਲਕੀ ਵੋਕ, ਅਰਲੀ ਮੋਰਨਿੰਗ ਦੀ ਧੁੱਪ, ਹੁਣ ਗਰਮੀਆਂ 'ਚ ਕਹਿ ਰਹੇ ਹੋ ਕਿ ਜੀ ਸਵੇਰ ਦੀ ਧੁੱਪ 'ਚ ਵੋਕ ਕਰੋ, ਸੂਰਜ 'ਚ ਦੇਵਤਾ ਜੀ ਸਵੇਰੇ ਜਲਦੀ ਦਰਸ਼ਨ ਦੇ ਦਿੰਦੇ ਨੇ। ਸੋ ਤੁਸੀਂ ਅਰਲੀ ਮੋਰਨਿੰਗ ਵਾਲੀ ਹਲਕੀ ਹਲਕੀ ਕੋਸੀ ਕੋਸੀ ਧੁੱਪ ਦੇ ਵਿੱਚ ਅਗਰ 10 ਮਿੰਟ ਵੋਕ ਕਰੋ, ਸਿਰਫ 10 ਮਿੰਟ, ਜ਼ਿਆਦਾ ਨਹੀਂ ਕਹਿ ਰਿਹਾ, ਤਾਂ ਤੁਹਾਡੇ ਦਿਨ ਦੀ ਸ਼ੁਰੂਆਤ ਬਿਹਤਰੀਨ ਹੋ ਜਾਏਗੀ। ਸ਼ਾਮ ਦੇ ਜੇਕਰ ਸਨੈਕਸ ਦੀ ਗੱਲ ਕਰਦੇ ਹਾਂ ਤਾਂ ਪ੍ਰੋਟੀਨ ਅਤੇ ਫਾਈਬਰ ਦੇ ਨਾਲ ਭਰਪੂਰ ਜਿਹੜਾ ਸਨੈਕਸ ਹੈ ਸਾਨੂੰ ਖਾਣਾ ਚਾਹੀਦਾ, ਕਿਉਂਕਿ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ ਦੀ ਗਾਈਡਲਾਈਨਸ ਦੇ ਮੁਤਾਬਕ ਜਿਹੜਾ ਹੈ ਡਾਇਟ ਦੇ ਵਿੱਚ ਪ੍ਰੋਟੀਨ ਅਤੇ ਪਲਾਂਟ ਬੇਸਡ ਫੂਡ ਵਧਾਉਣ ਦੀ ਸਲਾਹ ਦਿੱਤੀ ਗਈ ਹੈ। ਸੋ ਇਹਦੇ ਲਈ ਅਗਰ ਤੁਸੀਂ ਮੈਨੂੰ ਪੁੱਛੋ ਕਿ ਜੀ ਆਰ ਜੀ ਸਾਹਿਬ ਕੋਈ ਆਪਸ਼ਨ ਦੇ ਦਿਓ ਤਾਂ ਤੁਸੀਂ ਭੁੰਨਿਆ ਹੋਇਆ ਚਣਾ ਅਤੇ ਨਾਲ ਲੱਸੀ ਜਾਂ ਫਲ ਦੇ ਨਾਲ ਦਹੀਂ ਜਾਂ ਫਿਰ ਖੀਰਾ ਅਤੇ ਮੂੰਗਫਲੀ ਵਰਗੇ ਜਿਹੜੇ ਡਾਇਟ ਸਪਲੀਮੈਂਟਸ ਨੇ ਜਿਹੜੇ ਨੈਚੁਰਲ ਨੇ ਉਹਨਾਂ ਨੂੰ ਆਪਣੇ ਸ਼ਾਮ ਦੀ ਡਾਇਟ ਦੇ ਵਿੱਚ ਐਡ ਕਰ ਸਕਦੇ ਹੋ। ਹਾਂਜੀ, ਖਾਣਾ ਖਾਣ ਤੋਂ ਤੁਰੰਤ ਬਾਅਦ ਜਿਹੜੀ ਵੋਕ ਹੁੰਦੀ ਹੈ ਮਾਸਪੇਸ਼ੀਆਂ

ਦੇ ਵਿੱਚ ਗਲੂਕੋਜ਼ ਦਾ ਇਸਤੇਮਾਲ ਕਰਨ ਦੇ ਵਿੱਚ ਮਦਦ ਕਰਦੀ ਹੈ ਜੀ। ਉਹ ਸੁਜੈਸਟ ਕਰਕੇ ਬਲੱਡ ਸ਼ੂਗਰ ਦਾ ਜਿਹੜਾ ਲੈਵਲ ਹੈ ਉਹ ਅਚਾਨਕ ਸਪਾਈਕ ਨਹੀਂ ਹੁੰਦਾ। ਸੋ ਰਿਸਰਚ ਦੇ ਮੁਤਾਬਕ ਦਿਨ ਦੇ ਕਿਸੇ ਵੀ ਸਮੇਂ ਟਹਿਲਣ ਦੇ ਮੁਕਾਬਲੇ, ਮਤਲਬ ਕਿ ਸੈਰ ਦੇ ਮੁਕਾਬਲੇ, ਜੇਕਰ ਅਸੀਂ ਖਾਣ ਦੇ ਤੁਰੰਤ ਬਾਅਦ ਟਹਿਲਣਾ ਜਾਂ ਵਾਕ ਕਰਨਾ ਅਸੀਂ ਸ਼ੁਰੂ ਕਰਦੇ ਹਾਂ ਤਾਂ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਜ਼ਿਆਦਾਤਰ ਅਸਰਦਾਇਕ ਹੁੰਦਾ ਹੈ। ਜ਼ਿਆਦਾਤਰ ਅਸੀਂ ਕੀ ਕਰਦੇ ਹਾਂ ਜੀ, ਜਿੰਨਾ ਵੱਡਾ ਸਾਡਾ ਢਿੱਡ ਹੁੰਦਾ ਉਨਾ ਖਾਣਾ ਖਾ ਲੈਂਦੇ ਹਾਂ, ਅਤੇ ਜਿੰਨਾ ਜ਼ਿਆਦਾ ਖਾਣਾ ਖਾਂਦੇ ਹਾਂ ਉਨਾ ਜ਼ਿਆਦਾ ਹੀ ਸਾਨੂੰ ਢਿੱਡ ਜਿਹੜਾ ਭਰਿਆ ਭਰਿਆ ਮਹਿਸੂਸ ਹੁੰਦਾ। ਸੋ ਇਸ ਕਰਕੇ ਪਲੇਟ ਦਾ ਅੱਧਾ ਹਿੱਸਾ ਸਲਾਦ ਅਤੇ ਸਬਜ਼ੀਆਂ 'ਚ ਰੱਖੋ। ਮਿਠਾਈ, ਨਮਕੀਨ ਜਾਂ ਜਿਹੜੀਆਂ ਤਲੀਆਂ ਹੋਈਆਂ ਭੁੰਨੀਆਂ ਹੋਈਆਂ ਚੀਜ਼ਾਂ ਨੇ ਉਹਨਾਂ ਨੂੰ ਛੋਟੀ ਕਟੋਰੀ, ਬਿਲਕੁਲ ਛੋਟੀ ਕਟੋਰੀ, ਹੋਰ ਛੋਟੀ, ਇਸ ਤੋਂ ਵੀ ਛੋਟੀ, ਜਿੰਨੀ ਕੁ ਆਈਸਕ੍ਰੀਮ ਖਾਂਦੇ ਨਾ ਉੱਨੀ ਕੁ ਕਟੋਰੀ ਤੁਸੀਂ ਖਾਣੀ ਹੈ ਜੀ ਇੱਕ ਪੂਰੇ ਦਿਨ ਦੇ ਵਿੱਚ। ਹੋ ਕੋ ਨਾ ਕਹਿਣਾ ਭਰਾਵਾ ਤੂੰ ਪ੍ਰੋਗਰਾਮ ਬੰਦ ਕਰ, ਤੂੰ ਜਾ, ਤੂੰ ਤਾਂ ਸਾਡੀਆਂ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਸਾਡੇ ਤੋਂ ਖੋ ਰਿਹਾ। ਲੇਕਿਨ ਅਗਰ ਸਿਹਤਮੰਦ ਰਹਿਣਾ ਨਾ ਦੋਸਤੋ, ਤਾਂ ਵੱਡਾ ਹਿੱਸਾ ਜਿਹੜਾ ਹੈ ਉਹ ਸਲਾਦ ਅਤੇ ਸਬਜ਼ੀਆਂ ਦਾ ਹੋਣਾ ਚਾਹੀਦਾ। ਨੋਨ ਐਕਸਰਸਾਈਜ਼ ਐਕਟੀਵਿਟੀ ਔਰ ਥਰਮੋਜੈਨੇਸਿਸ, ਜਿਸ ਨੂੰ ਅਸੀਂ ਨੀਟ ਕਹਿੰਦੇ ਹਾਂ, ਯਾਨੀ ਖੜ੍ਹੇ ਹੋਣਾ, ਚੱਲਣਾ, ਪੌੜੀਆਂ ਚੜ੍ਹਨਾ, ਦਿਨ ਭਰ ਦੇ ਕੰਮਕਾਜ ਦੇ ਵਿੱਚ ਕੈਲਰੀ ਬਰਨ ਕਰਨਾ। ਸੋ ਪੂਰੇ ਦਿਨ ਭਰ 'ਚ ਜੇਕਰ ਐਕਸਰਸਾਈਜ਼ ਨਾ ਹੋਵੇ ਸਾਡੀ ਬੋਡੀ ਦੀ ਕੈਲਰੀ ਖਰਚ ਨਾ ਹੋਵੇ, ਪਰ ਜੇਕਰ ਅਸੀਂ ਹਰ ਘੰਟੇ 2 ਮਿੰਟ ਦੇ ਲਈ ਖੜ੍ਹੇ ਹੋ ਕੇ ਪਾਣੀ ਪੀਣ ਦੇ ਲਈ ਇੱਧਰ ਉੱਧਰ ਜਾਂਦੇ ਹਾਂ ਜਾਂ ਫੋਨ 'ਤੇ ਗੱਲਬਾਤ ਕਰਦੇ ਹੋਏ ਟਹਿਲਦੇ ਹਾਂ, ਤਾਂ ਹਲਕੀ ਫੁਲਕੀ ਮੂਵਮੈਂਟ ਵੀ ਸਾਡੀ ਦਿਨ ਭਰ ਦੀ ਨੀਂਦ ਨੂੰ ਵਧੀਆ ਲੈਣ ਦੇ ਵਿੱਚ ਜਿਹੜੀ ਹੈਲਪ ਕਰਦੀ ਹੈ। ਇਸ ਤੋਂ ਇਲਾਵਾ ਦੋਸਤੋ, ਡਾਇਟ ਦੇ ਵਿੱਚ ਫਾਈਬਰ ਨੂੰ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ, ਜੋ ਕਿ ਲੰਬੇ ਸਮੇਂ ਤੱਕ ਪੇਟ ਨੂੰ ਭਰਿਆ ਰੱਖਦਾ ਹੈ, ਡਾਈਜੈਸ਼ਨ ਨੂੰ ਸੁਧਾਰਦਾ ਹੈ, ਭੁੱਖ ਕੰਟਰੋਲ ਦੇ ਵਿੱਚ ਰਹਿੰਦੀ ਹੈ। ਸੋ ਫਾਈਬਰ ਕਿੱਥੋਂ ਮਿਲੇਗਾ ਜੀ? ਤੁਹਾਨੂੰ ਮਿਲੇਗਾ ਤੁਹਾਡੇ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ, ਸਲਾਦ ਦੇ ਰੂਪ ਦੇ ਵਿੱਚੋਂ, ਹਰੀਆਂ ਸਬਜ਼ੀਆਂ ਦੇ ਵਿੱਚੋਂ, ਸਪਰਾਊਟਸ, ਚਣਾ ਜਾਂ 1 ਚਮਚ ਅਲਸੀ ਜਾਂ ਚੀਆ ਸੀਡਸ ਤੋਂ। ਰਾਤ ਦੇਰ ਖਾਣ ਦੀ ਆਦਤ ਤੋਂ ਸਾਨੂੰ ਬਚਣਾ ਚਾਹੀਦਾ ਹੈ। ਰਾਤ ਦੀ ਜੋ ਸਨੈਕਿੰਗ ਹੁੰਦੀ ਹੈ ਨਾ, ਅੱਧੀ ਰਾਤ ਨੂੰ ਭੁੱਖ ਲੱਗਦੀ, ਕਰੇਵਿੰਗ ਲੱਗਦੀ ਹੈ, ਫਰਿੱਜ ਵੱਲੋਂ ਦੌੜਦੇ ਹਾਂ ਜਾਂ ਪੈਕਡ ਫੂਡ ਵੱਲੋਂ ਅਸੀਂ ਦੌੜਦੇ ਹਾਂ, ਬਹੁਤ ਸਾਰੇ ਇੱਦਾਂ ਦੇ ਮੇਰੇ ਦੋਸਤ ਨੇ ਜੀ, ਉਹ ਰਾਤ ਨੂੰ ਨਾ ਕਦੀ ਕਦੀ ਗੱਲ ਕਰਦੇ ਨੇ ਅਤੇ ਸੁੱਤੇ ਪਏ ਹੋਏ ਹੀ ਖਾਣਾ ਖਾ ਰਹੇ ਹੁੰਦੇ ਨੇ। ਸੋ ਇੱਦਾਂ ਦੀਆਂ ਜਿਹੜੀਆਂ ਆਦਤਾਂ ਨੇ ਉਹਨਾਂ ਤੋਂ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਬਚਣਾ ਚਾਹੀਦਾ ਹੈ। ਸੋ ਇਸ ਕਰਕੇ ਅਗਰ ਬਹੁਤ ਜ਼ਿਆਦਾ ਕਰੇਵਿੰਗ ਹੋਵੇ ਤਾਂ ਪਾਣੀ ਜਿਹੜਾ ਹੈ ਤੁਸੀਂ ਪੀ ਸਕਦੇ ਹੋ, ਔਰ ਪਾਣੀ ਨੂੰ ਚਬਾ ਚਬਾ ਕੇ ਪੀਓ, ਥੋੜ੍ਹਾ ਥੋੜ੍ਹਾ ਕਰਕੇ, ਤਾਂ ਤੁਹਾਨੂੰ ਲੱਗੇਗਾ ਕਿ ਤੁਸੀਂ ਕੁਝ ਖਾ ਰਹੇ ਹੋ। ਹਾਂਜੀ, ਸੌਣ ਦੀ ਰੂਟੀਨ ਸਭ ਤੋਂ ਵਧੀਆ ਚੀਜ਼ ਦੱਸਣ ਜਾ ਰਿਹਾ ਮੈਂ, ਕਿਹਾ ਤੁਹਾਨੂੰ ਚੁਟਕੀ 'ਚ ਨੀਂਦ ਆ ਜਾਏਗੀ। ਤੁਸੀਂ ਕਰਨਾ ਕੀ ਹੈ, ਆਪਣੇ ਫੋਨ ਨੂੰ ਆਪਣੇ ਤੋਂ 10 ਫੁੱਟ ਦੂਰ ਰੱਖ ਕੇ ਲੌਕ ਕਰ ਦਿਓ। ਇੱਦਾਂ ਦੀ ਅਲਮਾਰੀ ਲਿਆਓ ਜਿਹੜੀ ਸਵੇਰੇ ਹੀ ਖੁੱਲ੍ਹੇ, ਉਸ ਅਲਮਾਰੀ 'ਚ ਪਾ ਕੇ ਲੌਕ ਕਰ ਦਿਓ। ਅਲਮਾਰੀ ਖੁੱਲ੍ਹੇ ਨਾ, ਜਿੰਨਾ ਮਰਜ਼ੀ ਜ਼ੋਰ ਲਾਓ, ਫੋਨ ਤੋਂ ਜਿੰਨੀ ਦੇਰ ਤੱਕ ਤੁਸੀਂ ਦੂਰ ਨਹੀਂ ਰਹਿੰਦੇ ਦੋਸਤੋ, ਤਾਂ ਤੁਹਾਨੂੰ ਨੀਂਦ ਵਧੀਆ ਨਹੀਂ ਆਵੇਗੀ। ਨੀਂਦ ਵਧੀਆ ਕਿਉਂ ਨਹੀਂ ਆਉਂਦੀ? ਕਿਉਂਕਿ ਸਾਡੀਆਂ ਅੱਖਾਂ ਨੂੰ ਸੌਣ ਵਾਸਤੇ ਇੱਕ ਯੈਲੋ ਲਾਈਟ ਦੀ ਜ਼ਰੂਰਤ ਹੁੰਦੀ ਹੈ। ਯੈਲੋ ਲਾਈਟ ਦਿਮਾਗ ਨੂੰ ਇੱਕ ਸਿਗਨਲ ਭੇਜਦੀ ਹੈ ਕਿ ਭਾਈ ਰਾਤ ਹੋ ਗਈ ਹੈ, ਹੁਣ ਤੂੰ ਸੌਂ ਜਾ। ਪਰ ਸਾਡੇ ਮੋਬਾਈਲ ਦੀ ਜਿਹੜੀ ਸਕਰੀਨ ਹੈ ਉਸਦੀ ਲਾਈਟ ਵਾਈਟ ਹੁੰਦੀ ਹੈ, ਚਿੱਟੇ ਰੰਗ ਦੀ ਰੋਸ਼ਨੀ ਹੁੰਦੀ ਹੈ, ਜੋ ਸਾਡੇ ਦਿਮਾਗ ਤੱਕ ਇਹ ਸਿਗਨਲ ਪਹੁੰਚਣੇ ਨਹੀਂ ਦਿੰਦੀ। ਉਹਨੂੰ ਸਿਰਫ ਇਸ ਚੀਜ਼ ਦਾ ਅਹਿਸਾਸ ਕਰਾਉਂਦੀ ਹੈ ਕਿ ਹਜੇ ਰਾਤ ਨਹੀਂ ਹੋਈ, ਹਜੇ ਦਿਨ ਹੀ ਹੈ। ਸੋ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਲਾਈਫ ਦੇ ਵਿੱਚ, ਚਾਹੇ ਉਮਰ ਦਾ ਕੋਈ ਵੀ ਪੜਾਵ ਹੋਵੇ, ਜਵਾਨ ਬਣੇ ਰਹਿਣਾ ਚਾਹੁੰਦੇ ਹੋ, ਤਾਂ ਉਹਦੇ ਲਈ ਜੋ ਚੀਜ਼ਾਂ ਦੱਸੀਆਂ ਨੇ ਉਹਨਾਂ ਨੂੰ ਜ਼ਰੂਰ ਫੋਲੋ ਕਰਨਾ ਜੀ।

ਖਬਰਾਂ ਅਸੀਂ ਇਸ ਦੇ ਵਿੱਚ ਸਾਂਝੀਆਂ ਕਰਦੇ ਹਾਂ। ਫਿਲਮੀ ਦੁਨੀਆ ਤੋਂ ਇਹ ਖਬਰ ਹੈ ਜੀ, ਔਰ ਫਿਲਮ ਬੰਦ ਹੋਣ ਦੀਆਂ ਖਬਰਾਂ ਦੇ ਉੱਪਰ ਰਾਕੇਸ਼ ਰੋਸ਼ਨ ਜੀ ਨੇ ਕੋਈ ਆਪਣਾ ਬਿਆਨ ਜਿਹੜਾ ਹੈ ਉਹ ਦਿੱਤਾ ਹੈ। ਕੀ ਦਿੱਤਾ ਹੈ ਆਓ ਦੱਸਾਂ ਤੁਹਾਨੂੰ ਮੈਂ। ਸੋ ਕ੍ਰਿਸ਼ ਮੂਵੀ ਸਾਰਿਆਂ ਨੂੰ ਪਤਾ ਹੈ ਕਿ ਸੁਰਖੀਆਂ ਦੇ ਵਿੱਚ, ਔਰ ਪਿਛਲੇ ਮਹੀਨੇ ਕੁਝ ਖਬਰਾਂ ਸੀ ਕਿ ਫਿਲਮ ਦੇ ਬਜਟ ਅਤੇ ਨਿਰਮਾਣ ਨੂੰ ਲੈ ਕੇ ਰਿਤਿਕ ਰੋਸ਼ਨ ਅਤੇ ਯਸ਼ਰਾਜ ਫਿਲਮ ਦੇ ਵਿਚਾਲੇ ਕੋਈ ਮਤਭੇਦ ਚੱਲ ਰਿਹਾ ਸੀ। ਦਾਅਵਾ ਕੀਤਾ ਜਾ ਰਿਹਾ ਸੀ ਕਿ ਰਿਤਿਕ ਰੋਸ਼ਨ ਆਪਣੇ ਇਸ ਡਾਇਰੈਕਟੋਰੀਅਲ ਡੈਬਿਊ ਮੂਵੀ ਕ੍ਰਿਸ਼ 4 ਦੇ ਵਿੱਚ ਕਰੀਬ 500 ਕਰੋੜ ਰੁਪਏ ਦਾ ਬਜਟ ਚਾਹੁੰਦੇ ਹਾਂ, ਜਦਕਿ ਆਦਿਤਿਆ ਚੋਪੜਾ ਜੀ ਕਹਿ ਰਹੇ ਨੇ ਕਿ ਸਿਰਫ 350 ਕਰੋੜ ਤੱਕ ਹੀ ਇਸ ਮੂਵੀ ਦੇ ਬਜਟ ਨੂੰ ਰੱਖਿਆ ਜਾਵੇ। ਤਾਂ ਇਹਨਾਂ ਸਾਰੀਆਂ ਅਟਕਲਾਂ ਦੇ ਉੱਪਰ ਫਿਲਮ ਮੇਕਰ ਰਾਕੇਸ਼ ਰੋਸ਼ਨ ਜੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਰਿਤਿਕ ਰੋਸ਼ਨ ਦੁਆਰਾ 500 ਕਰੋੜ ਰੁਪਏ ਦੀ ਮੰਗ ਰੱਖੇ ਜਾਣ ਦੀ ਖਬਰ ਪੂਰੀ ਤਰ੍ਹਾਂ ਗਲਤ ਹੈ। ਉਹਨਾਂ ਨੇ ਕਿਹਾ ਜੀ ਇਹ ਨੌਨਸੈਂਸ ਖਬਰ ਹੈ ਜੀ, ਔਰ ਰਾਕੇਸ਼ ਰੋਸ਼ਨ ਨੇ ਦੱਸਿਆ ਕਿ ਬਹੁਤ ਵੱਡੀ ਦਰਸ਼ਕਾਂ ਦੀ ਉਮੀਦ 'ਤੇ ਖਰੀ ਉਤਰਨ ਵਾਲੀ ਫਿਲਮ ਜਿਹੜੀ ਆ ਉਸਨੂੰ ਬਣਾਉਣ ਦੇ ਵਿੱਚ ਸਮਾਂ ਲੱਗਦਾ। ਅਗਰ ਕੋਈ ਮੂਵੀ ਲੇਟ ਹੋ ਰਹੀ ਹੈ ਤਾਂ ਉਸਦਾ ਮਤਲਬ ਇਹ ਨਹੀਂ ਹੈ ਕਿ ਆਪਸ ਦੇ ਵਿੱਚ ਕੋਈ ਨੋਕ ਝੋਕ ਜਿਹੜੀ ਹੈ ਉਹ ਚੱਲ ਰਹੀ ਹੈ। ਔਰ ਇਸ ਦੇ ਨਾਲ ਹੀ ਰਾਕੇਸ਼ ਰੋਸ਼ਨ ਜੀ ਨੇ ਸਪਸ਼ਟ ਕੀਤਾ ਹੈ ਕਿ ਫਿਲਮ ਕਿਸੇ ਵਿਵਾਦ ਜਾਂ ਮਤਭੇਦ ਦੇ ਕਾਰਨ ਨਹੀਂ ਅਟਕੀ ਹੋਈ, ਬਲਕਿ ਇਸ ਮੂਵੀ ਦੇ ਜਿਹੜਾ ਕੰਮ ਹੈ ਉਹ ਜਾਰੀ ਹੈ, ਇਸ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਹੈ। ਦੇਰੀ ਦਾ ਉਹਨਾਂ ਨੇ ਇਸ ਗੱਲ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੇਰੀ ਇਸ ਕਰਕੇ ਹੋ ਰਹੀ ਹੈ ਕਿਉਂਕਿ ਰਿਤਿਕ ਅਤੇ ਕੁਝ ਹੋਰ ਦੂਸਰੇ ਪ੍ਰੋਫੈਸ਼ਨਲ ਆਰਟਿਸਟ ਜਿਹੜੇ ਨੇ ਉਹਨਾਂ ਦੀਆਂ ਕਿਸੇ ਹੋਰ ਪ੍ਰੋਡਕਸ਼ਨ ਹਾਊਸ ਦੇ ਨਾਲ ਵੀ ਕਮਿਟਮੈਂਟਸ ਨੇ, ਸੋ ਉੱਧਰ ਵੀ ਉਹ ਆਰਟਿਸਟ ਕੰਮ ਕਰ ਰਹੇ ਨੇ, ਜਿਸ ਕਰਕੇ ਡੇਟਸ ਜਿਹੜੀਆਂ ਨੇ ਮੂਵੀਜ਼ ਦੀਆਂ ਉਹਨਾਂ ਨੂੰ ਲੈ ਕੇ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪੈ ਰਿਹਾ, ਜਿਸ ਦੇ ਚੱਲਦੇ ਹੋਏ ਇਹ ਚੀਜ਼ ਹੈ। ਲੇਕਿਨ ਸੋਸ਼ਲ ਮੀਡੀਆ ਦੀਆਂ ਜੋ ਰਿਪੋਰਟਸ ਨੇ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਰਿਤਿਕ ਅਤੇ ਆਦਿਤਿਆ ਚੋਪੜਾ ਜੀ ਦੇ ਵਿਚਕਾਰ ਵਿਵਾਦ ਹੈ, ਅਜਿਹਾ ਕੁਝ ਵੀ ਨਹੀਂ ਹੈ। ਬਿਲਕੁਲ ਜੀ, ਇੰਡੀਅਨ ਸੁਪਰ ਹੀਰੋਜ਼ ਦੇ ਉੱਪਰ ਬਹੁਤ ਹੀ ਘੱਟ ਮੂਵੀਜ਼ ਬਣੀਆਂ ਨੇ, ਲੇਕਿਨ ਉਹਨਾਂ 'ਚੋਂ ਜੋ ਬਣੀਆਂ ਨੇ ਬਹੁਤ ਹੀ ਕਮਾਲ ਬਣੀਆਂ ਨੇ। ਅਤੇ ਉਹਨਾਂ ਦੇ ਜਦੋਂ ਰੀਮੇਕ, ਮਾਫੀ ਕਰਨਾ ਚਾਹੁੰਦਾ, ਜਦੋਂ ਉਹਨਾਂ ਦੇ ਸੀਕੁਅਲ ਬਣਦੇ ਨੇ, ਅਗਲਾ ਪਾਰਟ ਜਦੋਂ ਬਣਦਾ ਹੈ, ਤਾਂ ਉਹ ਚੀਜ਼ ਬਹੁਤ ਹੀ ਖੂਬਸੂਰਤ ਹੁੰਦੀ ਹੈ। ਕ੍ਰਿਸ਼ ਮੂਵੀ ਦੀ ਜ਼ਿਕਰ ਹੋਇਆ ਅਤੇ ਕ੍ਰਿਸ਼ ਮੂਵੀ ਦਾ ਇੱਕ ਟਰੈਕ ਹੈ ਜੀ, ਸੁਣ ਲੈਂਦੇ ਹਾਂ। ਐਨਰਜੈਟਿਕ ਜਿਹਾ ਜ਼ਿੰਦਗੀ ਜਿਹੜੀ ਹੈ ਜਿੰਗਲ ਵਾਲਾ ਹੋ ਜਾਏਗੀ।

ਬਿਲਕੁਲ ਜੀ, ਭਾਰਤ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਦੇ ਦਰਮਿਆਨ ਟੈਸਟ ਮੈਚ ਖੇਡਿਆ ਜਾ ਰਿਹਾ ਸੀ। ਸੋ ਇਸ ਵਿੱਚ ਪਾਰੀ ਅਤੇ 300 ਰਨਾਂ ਦੇ ਨਾਲ ਕ੍ਰਿਕਟ ਦੇ ਵਿੱਚ ਵੱਡੀ ਜਿੱਤ ਭਾਰਤ ਨੇ ਆਪਣੇ ਨਾਮ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤ ਦੀ ਸਭ ਤੋਂ ਵੱਡੀ ਜਿੱਤ ਜਿਹੜੀ ਹੈ 272 ਦੌੜਾਂ ਦੇ ਅੰਤਰ ਦੇ ਨਾਲ ਸੀ, ਜੋ ਕਿ 2018 ਦੇ ਵਿੱਚ ਵੈਸਟ ਇੰਡੀਜ਼ ਖਿਲਾਫ ਰਾਜਕੋਟ ਦੇ ਵਿੱਚ ਭਾਰਤ ਨੂੰ ਮਿਲੀ ਸੀ। ਸੋ ਅੱਜ ਮੈਚ ਦੇ ਤੀਸਰੇ ਦਿਨ ਅਫਗਾਨਿਸਤਾਨ ਦੀ ਟੀਮ ਦੂਸਰੀ ਪਾਰੀ ਦੇ ਵਿੱਚ ਸਿਰਫ 112 ਰਨ ਬਣਾ ਕੇ ਆਲ ਆਊਟ ਹੋ ਗਈ ਅਤੇ ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ ਦੇ ਵਿੱਚ 564 ਸਕੋਰ 8 ਵਿਕਟਾਂ ਗਵਾ ਕੇ ਆਪਣੀ ਪਾਰੀ ਨੂੰ ਘੋਸ਼ਿਤ ਕਰਤਾ ਸੀ ਅਤੇ ਜਿਸ ਦੇ ਜਵਾਬ 'ਚ ਅਫਗਾਨਿਸਤਾਨ ਦੀ ਪਹਿਲੀ ਪਾਰੀ 152 ਦੌੜਾਂ 'ਤੇ ਸਿਮਟ ਗਈ ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਫੋਲੋ ਆਨ ਖੇਡਣਾ ਪਿਆ ਅਤੇ ਦੂਸਰੀ ਪਾਰੀ ਦੇ ਵਿੱਚ ਵਾਸ਼ਿੰਗਟਨ ਸੁੰਦਰ ਨੇ 4, ਕੁਲਦੀਪ ਯਾਦਵ ਨੇ 3 ਅਤੇ ਡੈਬਿਊ ਮੈਚ ਖੇਡ ਰਹੇ ਮਾਨਵ ਸੁਥਾਰ ਨੇ, ਮੁਹੰਮਦ ਸਿਰਾਜ ਨੇ 1-1 ਵਿਕਟ ਲਿਆ। ਸੋ ਸੁਥਾਰ ਨੇ ਅਫਗਾਨਿਸਤਾਨ ਦੀ ਪਹਿਲੀ ਪਾਰੀ ਦੇ ਵਿੱਚ 6 ਵਿਕਟਾਂ ਅਤੇ ਦੂਸਰੇ ਦੇ ਵਿੱਚ ਉਹਨਾਂ ਨੇ 1 ਵਿਕਟ ਅਤੇ ਟੋਟਲ 7 ਵਿਕਟਾਂ ਹਾਸਲ ਕੀਤੀਆਂ, ਜਿਸ ਦੇ ਕਰਕੇ ਉਹਨਾਂ ਨੂੰ ਪਲੇਅਰ ਆਫ ਦਾ ਮੈਚ ਵੀ ਚੁਣਿਆ ਗਿਆ। ਮੈਂ ਕਿਹਾ ਜੀ, ਜਦੋਂ ਫਿਰ ਕ੍ਰਿਕਟ ਦੇ ਵਿੱਚ ਇੰਡੀਆ ਜਿੱਤਦਾ, ਬਹੁਤ ਸਾਰੇ ਗਾਣਿਆਂ ਦੇ ਵਿੱਚ ਇੱਕ ਗਾਣਾ ਇਹ ਵਾਲਾ ਜ਼ਰੂਰ ਚੱਲਦਾ ਜੀ। ਕਿਹੜਾ ਚੱਲਦਾ ਜੀ? ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ।

ਐਫਐਮ ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਮਸਾਲਾ ਮਿਕਸ, ਜਾਂ ਇੱਦਾਂ ਕਹਿ ਰਹੀ ਹੈ ਸੁਣ ਰਹੇ ਸੀ ਪ੍ਰੋਗਰਾਮ ਮਸਾਲਾ ਮਿਕਸ। ਸੋ ਦੋਸਤੋ, ਗਰਮੀ ਜਿਹੜੀ ਹੈ ਆਪਣੇ ਸਿਖਰ ਦੇ ਉੱਪਰ ਹੈ। ਕੁਛ ਚੀਜ਼ਾਂ ਡੇਲੀ ਤੌਰ ਦੇ ਉੱਪਰ ਆਰਜੀਜ਼ ਇੱਕ ਦੂਜੇ ਦੇ ਨਾਲ ਅਸੀਂ ਸਾਂਝੀਆਂ ਕਰਦੇ ਹਾਂ, ਆਪ ਸਭ ਤੱਕ ਇਸ ਚੀਜ਼ ਤੱਕ ਪਹੁੰਚਾਉਂਦੇ ਹਾਂ, ਤਾਂ ਕਿ ਅਸੀਂ ਇਸ ਮਸਤੀ ਮਜ਼ਾਕ ਦੇ ਮਾਹੌਲ ਦੇ ਵਿੱਚ ਕੁਝ ਸੀਰੀਅਸ ਚੀਜ਼ਾਂ ਦੇ ਵਿੱਚ ਵੀ ਜੁੜ ਕੇ ਆਪਣੀ ਜ਼ਿੰਦਗੀ ਨੂੰ ਬਿਹਤਰੀਨ ਬਣਾਈਏ। ਕਿਉਂਕਿ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਜ਼ਿੰਦਗੀ ਅਗਰ ਖੂਬਸੂਰਤ ਹੈ ਉਹ ਤਾਂ ਹੀ ਹੈ ਜੇਕਰ ਜ਼ਿੰਦਗੀ ਠੀਕ ਹੈ, ਸਿਹਤ ਯਾਬ ਹਾਂ ਅਸੀਂ ਤਾਂਹੀਓ ਹੈ। ਸੋ ਉਮੀਦ ਕਰਦੇ ਹਾਂ ਜੀ ਕਿ ਅੱਜ ਦਾ ਮਸਾਲਾ ਮਿਕਸ ਪ੍ਰੋਗਰਾਮ ਜਿਹੜਾ ਹੈ ਤੁਹਾਨੂੰ ਪਸੰਦ ਆਇਆ ਹੋਏਗਾ, ਔਰ ਸਮੇਂ ਦੀ ਆਪਣੀ ਘੜੀ ਦੇ ਮੁਤਾਬਕ ਇਸ ਪ੍ਰੋਗਰਾਮ ਨੂੰ ਹੁਣ ਇੱਥੇ ਅਸੀਂ ਵਾਇੰਡ ਅਪ ਕਰਨ ਦੀ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ, ਅਤੇ ਨਾਲ ਹੀ ਹੁਣ ਤੋਂ ਕੁਝ ਹੀ ਪਲਾਂ 'ਚ ਯਾਨੀ ਕਿ ਠੀਕ 9 ਵਜੇ ਲੈ ਕੇ ਹਾਜ਼ਰ ਹੋ ਰਹੇ ਹਾਂ ਤੁਹਾਡੇ ਵਾਸਤੇ ਜੀ ਐਫ ਐਮ ਨਿਊਜ਼ ਹੈਡਲਾਈਨਜ਼।

ਬਿਲਕੁਲ ਜੀ, ਤੇਰੇ ਸੰਗ ਜੀਣਾ ਤੇਰੇ ਸੰਗ ਮਰਨਾ, ਔਰ ਇਹ ਜਿਹੜਾ ਹੈ ਇਸ ਪ੍ਰੋਗਰਾਮ ਦੇ ਉੱਤੇ ਬਿਲਕੁਲ ਫਿੱਟ ਬੈਠਦਾ ਗਾਣਾ, ਕਿਉਂਕਿ ਤੁਹਾਡੇ ਤੋਂ ਇਲਾਵਾ ਦੋਸਤੋ ਇਸ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਹੋਇਆ, ਔਰ ਤੁਹਾਡਾ ਅਤੇ ਸਾਡਾ ਜਿਹੜਾ ਪਿਆਰ ਹੈ ਉਹ ਇੱਥੇ ਆ ਕੇ ਹੀ ਸੰਪੂਰਨ ਹੁੰਦਾ। ਸੋ ਉਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾ ਰਹੇ ਹੋ ਜੀ। ਪ੍ਰੋਗਰਾਮ ਦਾ ਨਾਮ ਹੈ ਜੀ ਦਿਲ ਚਾਹਤਾ ਹੈ, ਜਿਸ ਦੇ ਵਿੱਚ ਤੁਸੀਂ ਵਟਸਐਪ ਦੇ ਜ਼ਰੀਏ ਆਪਣੇ ਹਿੰਦੀ ਫਰਮਾਇਸ਼ੀ ਗੀਤ ਸਾਡੇ ਤੱਕ ਭੇਜ ਰਹੇ ਹੋ। ਜੇਕਰ ਜਿਹੜੇ ਦੋਸਤ ਸੁਣੇ ਉਹਨੇ ਜਿਨ੍ਹਾਂ ਨੇ ਟਿਊਨ ਇਨ ਕੀਤਾ 102.7 FM ਰੇਨਬੋ ਚੈਨਲ ਨੂੰ ਜਾਂ ਨਿਊਜ਼ ਔਨ AIR ਦੇ ਜ਼ਰੀਏ ਸੁਣ ਰਹੇ ਨੇ, ਉਹ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਨੇ। ਸਾਡਾ ਵਟਸਐਪ ਦਾ ਨੰਬਰ ਹੈ ਫਰਮਾਇਸ਼ ਭੇਜਣ ਵਾਸਤੇ 98 55 10 10 27 9 8 55 10 10 27। ਸੋ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਜਿਹੜੀ ਫਰਮਾਇਸ਼ ਹੈ ਪਿਆਰ ਭਰੀ ਨਮਸਕਾਰ ਦੇ ਨਾਲ ਸਾਂਝੀ ਕਰ ਰਹੇ ਨੇ ਗਾਂਵ ਨਥਾਣਾ ਪੰਜਾਬ ਤੋਂ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ। ਬਹੁਤ ਬਹੁਤ ਸ਼ੁਕਰੀਆ ਜੀ ਆਪਣੀ ਫਰਮਾਇਸ਼ ਸਾਡੇ ਨਾਲ ਸਾਂਝੀ ਕਰਨ ਦੇ ਲਈ। ਇਸ ਤੋਂ ਇਲਾਵਾ ਸਾਡੇ ਦੋਸਤ ਨੇ ਜੀ ਨਵੀਂ ਦਿੱਲੀ ਤੋਂ, ਜੈਰਾਮ ਖੋਰਵਾਲ, ਸਚਿਨ ਖੋਰਵਾਲ, ਅਮਨ ਔਰ ਦੀਪਾਂਸ਼ੂ ਜੀ ਵੀ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਦੀ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਇਸ ਤੋਂ ਇਲਾਵਾ ਜੀ ਉੱਤਮ ਨਗਰ ਦਿੱਲੀ ਤੋਂ ਵੀ ਕਮਲਾ ਰਾਣੀ, ਬੋਧਰਾਜ ਖੋਰਵਾਲ, ਗੀਤਿਕਾ ਖੋਰਵਾਲ ਔਰ ਭਾਨੂ ਪ੍ਰਕਾਸ਼ ਜੀ ਵੀ ਫਰਮਾਇਸ਼ ਭੇਜ ਰਹੇ ਨੇ, ਥੈਂਕ ਯੂ ਸੋ ਮਚ ਜੀ। ਔਰ ਇੱਕ ਹੋਰ ਫਰਮਾਇਸ਼ ਸਾਡੇ ਤੱਕ ਆਉਣ ਪਹੁੰਚੀ ਹੈ ਜੀ ਮਜਨੂੰ ਕਟੱਲਾ ਤੋਂ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਔਰ ਇਹਨਾਂ ਦੇ ਨਾਲ ਹੀ ਸਤਨਾ MP ਤੋਂ ਉਮੰਗ ਮਲਿਕ, ਆਕਾਂਸ਼ਾ ਮਲਿਕ ਔਰ ਮਾਹੀ ਮਲਿਕ ਜੀ ਦੀ ਫਰਮਾਇਸ਼ ਆਈ ਹੈ ਜੀ, ਥੈਂਕ ਯੂ ਸੋ ਮਚ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਦੀ ਕਰਨ ਦੇ ਲਈ। ਔਰ ਅਗਲੀ ਫਰਮਾਇਸ਼ ਜੀ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਅਤੇ ਸੀ ਟੀ ਦਿਵਾਨਾ ਜੀ ਦੀ ਆਉਣ ਪਹੁੰਚੀ ਹੈ ਜੀ, ਥੈਂਕ ਯੂ ਸੋ ਮਚ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਭੇਜਣ ਦੇ ਲਈ। ਔਰ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਅਗਲੀ ਫਰਮਾਇਸ਼ ਪਿੰਡ ਮੂਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪਿਆਰ ਭਰੀ ਨਮਸਕਾਰ ਅਰਜ਼ ਕਰ ਰਹੇ ਨੇ ਜੀ ਵਿਨੋਦ ਕਾਠਪਾਲ, ਇਹਨਾਂ ਦੇ ਨਾਲ ਪ੍ਰਵੀਨ, ਹਨੀ, ਦੀਕਸ਼ਾ, ਜੰਨਤ, ਗੁਰਲੀਨ ਕਾਠਪਾਲ। ਬਹੁਤ ਬਹੁਤ ਸ਼ੁਕਰੀਆ ਜੀ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਦੀ ਕਰਨ ਵਾਸਤੇ। ਸੋ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ ਦੇ ਉੱਪਰ ਉਹ ਗੀਤ ਜੋ ਮੈਨੂੰ ਲੱਗਦਾ ਹੈ ਕਿ

102.7 FM ਰੇਨਬੋ ਦੇ ਉੱਤੇ ਦੋਸਤ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ। ਦਿਲ ਚਾਹਤਾ ਹੈ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਜੀ, ਔਰ ਇੱਕ ਇੱਕ ਕਰਕੇ ਉਹਨਾਂ ਸਾਰੀਆਂ ਫਰਮਾਇਸ਼ਾਂ ਨੂੰ ਅਸੀਂ ਪੂਰਾ ਕਰਦੇ ਜਾ ਰਹੇ ਹਾਂ ਜੀ। ਔਰ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚ ਚੁੱਕੀ ਹੈ ਜੀ, ਸਾਡੇ ਦੋਸਤ ਨੇ ਜੀ ਨਰਗੋੜਾ ਛੱਤੀਸਗੜ੍ਹ ਤੋਂ, ਮਹਾਰਾਜ ਕੀਰਤਨਪੁਰੀ ਗੋਸਵਾਮੀ, ਲਕਸ਼ਮੀ ਦੇਵੀ, ਜੋਗੇਸ਼ਪੁਰੀ, ਟਵਿੰਕਲ, ਡਿੰਪਲ, ਮੀਨਾਕਸ਼ੀ, ਨਿਸ਼ਾ ਤੁਲਸੀ ਔਰ ਦਿਸ਼ਾ ਗੋਸਵਾਮੀ ਜੀ ਕਹਿ ਰਹੇ ਨੇ ਮਾਈ ਰੇਡੀਓ ਮਾਈ ਲਾਈਫ, ਬਿਲਕੁਲ ਜੀ ਸੇਮ ਹੇਅਰ। ਥੈਂਕ ਯੂ ਸੋ ਮਚ ਜੀ ਆਪਣੀ ਫਰਮਾਇਸ਼ ਸਾਡੇ ਨਾਲ ਸਾਂਝੀ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ। ਅਗਲੀ ਫਰਮਾਇਸ਼ ਹੈ ਜੀ ਸੁਖਦੇਵ ਸਿੰਘ, ਨਰਿੰਦਰ ਕੌਰ ਔਰ ਉਹਨਾਂ ਦੇ ਨਾਲ ਸਨੀ ਮਨੀ ਕਾਕਾ, ਬਿੱਟੂ, ਲਾਡੀ ਮੋਹਨ, ਮਾਸਟਰ ਜਨਕ ਨਗਰ ਜਲੰਧਰ ਤੋਂ ਫਰਮਾਇਸ਼ ਭੇਜ ਰਹੇ ਨੇ। ਥੈਂਕ ਯੂ ਸੋ ਮਚ ਜੀ ਆਪਣੀ ਫਰਮਾਇਸ਼ ਭੇਜਣ ਦੇ ਲਈ। ਔਰ ਅਗਲੀ ਫਰਮਾਇਸ਼ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਚਾ, ਪੂਨਮ ਗਗਨੇਚਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਔਰ ਨਿਮਿਤ।

ਆਹੂਜਾ ਜੀ ਦੀ ਵੀ ਪਹੁੰਚ ਚੁੱਕੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਆਪਣੀ ਫਰਮਾਇਸ਼ ਸਾਂਝੀ ਕਰਨ ਦੇ ਲਈ। ਅਗਲੀ ਫਰਮਾਇਸ਼ ਸਾਡੇ ਦੋਸਤ ਕਹਿ ਰਹੇ ਨੇ ਜੀ, ਕਿਸੇ ਵੀ ਫਰਮਾਇਸ਼ ਦੇ ਵਿੱਚ ਜਨਾਬ ਸ਼ਾਮਿਲ ਕਰ ਲਓ ਜੀ, ਤੁਹਾਡਾ ਤਹਿ ਦਿਲ ਤੋਂ ਸਵਾਗਤ। ਥੈਂਕ ਯੂ ਜੀ। ਦੋਸਤ ਦਾ ਨਾਮ ਹੈ ਜੀ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ ਫਰਮਾਇਸ਼ ਸਾਡੇ ਤੱਕ ਪਹੁੰਚ ਦੀ ਕਰ ਰਹੇ ਨੇ ਜੀ। ਥੈਂਕ ਯੂ ਸੋ ਮੱਚ ਆਪਣੀ ਫਰਮਾਇਸ਼ ਸਾਡੇ ਤੱਕ ਭੇਜਣ ਦੇ ਲਈ। ਔਰ ਅਗਲੀ ਫਰਮਾਇਸ਼ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਗਾਓਂ ਫਰਾਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ ਔਰ ਪੁਸ਼ਪਿੰਦਰ ਕੁਮਾਰ ਡੂਡੀ ਜੀ ਦੀ ਪਹੁੰਚ ਚੁੱਕੀ ਹੈ। ਥੈਂਕ ਯੂ ਸੋ ਮੱਚ ਜੀ। ਅੱਗੇ ਜੀ ਜੀ ਆਰ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਕਰਨਵੀਰ ਪੌਲ ਜੀ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚ ਦੀ ਕਰ ਰਹੇ ਨੇ ਜੀ। ਔਰ ਇਸ ਦੇ ਨਾਲ ਹੈ ਜੀ ਕਿ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕਰ ਲਿਆ ਜਾਵੇ ਸਾਡੀ ਪਰ ਫਰਮਾਇਸ਼ ਨੂੰ। ਪਿਆਰ ਭਰੀ ਨਮਸਕਾਰ ਅਰਜ਼ ਕਰ ਰਹੇ ਨੇ ਚੱਕ 15 ਪੀ ਐੱਸ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਸਰਬਜੀਤ ਸਿੰਘ ਜੋਸਨ, ਇਹਨਾਂ ਦੇ ਨਾਲ ਸਰਬਜੀਤ ਕੌਰ ਔਰ ਗੁਰਮਨ ਸਿੰਘ ਮੈਲਬੋਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਜੋਸਨ ਅਤੇ ਵੈਨਕੂਵਰ ਕੈਨੇਡਾ ਤੋਂ ਰੋਬਿਨ ਸਿੰਘ ਜੋਸਨ ਜੀ ਦੀ ਫਰਮਾਇਸ਼। ਸੋ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ ਦੇ ਉੱਪਰ ਮੈਂ ਕਿਹਾ ਜੀ ਮੇਰਾ ਤਾਂ ਤਨ ਮਨ ਡੋਲਣ ਲੱਗ ਪਿਆ ਏ ਇਹਨਾਂ ਦੀਆਂ ਫਰਮਾਇਸ਼ਾਂ ਨੂੰ ਦੇਖ ਕੇ, ਸੁਣ ਕੇ ਔਰ ਪਿਆਰੇ ਪਿਆਰੇ ਜਿਹੜੇ ਗੁਲਾਬ ਭੇਜੇ ਨੇ ਉਸ ਨੂੰ ਦੇਖ ਕੇ ਤਾਂ ਕਿਹਦਾ ਤਨ ਮਨ ਨਹੀਂ ਡੋਲੇਗਾ। ਸੋ ਬਸ ਕੁਛ ਇੱਦਾਂ ਦੀ ਹੀ ਤਨ ਮਨ ਡੋਲਦੀ ਹੋਈ ਇੱਕ ਫਰਮਾਇਸ਼ ਆਣ ਪਹੁੰਚੀ ਹੈ ਜੀ। ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਗਾਏ ਹੋਏ ਇਸ ਟਰੈਕ ਨੂੰ ਸੁਣਦੇ ਹਾਂ।

ਲਾਜਾ ਜੀ, ਇਸ ਮਿਊਜ਼ਿਕ ਨੂੰ ਅਤੇ ਔਰ ਇਸ ਗੀਤ ਨੂੰ ਸੁਣ ਕੇ ਹਰ ਕਿਸੇ ਦਾ ਤਨ ਮਨ ਜ਼ਰੂਰ ਡੋਲਣ ਲੱਗ ਪਿਆ ਹੋਏਗਾ, ਔਰ ਡੋਲੇ ਵੀ ਕਿਉਂ ਨਾ ਜੀ। ਦੋਸਤ, ਇੱਕ ਤੋਂ ਇੱਕ ਖੂਬਸੂਰਤ ਫਰਮਾਇਸ਼ ਇਸ ਪ੍ਰੋਗਰਾਮ ਦੇ ਵਿੱਚ ਭੇਜਦੇ ਨੇ, ਜਿਸਦਾ ਨਾਮ ਹੈ ਜੀ ਦਿਲ ਚਾਹਤਾ ਹੈ। ਸੋ ਦਿਲ ਜੋ ਚਾਹ ਰਿਹਾ ਇਸ ਵੇਲੇ ਕਿਹੜੀ ਫਰਮਾਇਸ਼ ਨੂੰ ਪੂਰਾ ਕਰਵਾਉਣਾ, ਉਹ ਕਰਵਾਈ ਜਾ ਰਹੀ ਹੈ ਜੀ। ਪਰ ਜਿਹੜੇ ਦੋਸਤ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਦੱਸ ਦਈਏ ਜੀ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਨੂੰ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ, ਅਤੇ ਅਸੀਂ ਉਸ ਗੀਤ ਨੂੰ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਰੇਡੀਓ ਸੈੱਟ ਦੇ ਜ਼ਰੀਏ। ਔਰ ਇਸ ਪ੍ਰੋਗਰਾਮ ਨੂੰ ਤੁਸੀਂ FM 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਨਾਲ ਇੰਜੋਏ ਕਰ ਰਹੇ ਹੋ, ਔਰ

ਬਿਲਕੁਲ ਜੀ, ਅਗਲੀ ਫਰਮਾਇਸ਼ ਵੀ ਸਾਡੇ ਕੋਲ ਆਉਣ ਪਹੁੰਚੀ ਹੈ ਜੀ। ਦਿਲ ਚਾਹਤਾ ਹੈ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਐਫ ਐਮ ਰੇਨਬੋ ਦੇ ਉੱਤੇ, ਔਰ ਅਗਲੀ ਫਰਮਾਇਸ਼ ਵਟਸਐਪ ਨੰਬਰ 9855107 ਦੇ ਉੱਪਰ ਆਈ ਹੈ ਜੀ। ਸਾਡੇ ਦੋਸਤ ਪਿੰਡ ਕੁਮਹਾਰ ਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ ਸਾਹਿਬ, ਇਹਨਾਂ ਦੇ ਨਾਲ ਸਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸਦਾਮ ਜੀ ਸਾਡੇ ਤੱਕ ਆਪਣੀ ਫਰਮਾਇਸ਼ ਸਾਂਝੀ ਕਰ ਰਹੇ ਨੇ ਜੀ। ਬਹੁਤ ਬਹੁਤ ਸ਼ੁਕਰੀਆ ਜੀ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਦੀ ਕਰਨ ਦੇ ਲਈ। ਔਰ ਅਗਲੀ ਫਰਮਾਇਸ਼ ਸਾਡੇ ਤੱਕ ਆਉਣ ਪਹੁੰਚੀ ਹੈ ਜੀ ਵੜਿੰਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਔਰ ਆਰਤੀ ਅਰੋੜਾ ਜੀ ਦੀ। ਥੈਂਕ ਯੂ ਸੋ ਮਚ ਜੀ ਫਰਮਾਇਸ਼ ਸਾਂਝੀ ਕਰਨ ਦੇ ਲਈ। ਔਰ ਇਸ ਦੇ ਨਾਲ ਹੀ ਅਗਲੀ ਫਰਮਾਇਸ਼ ਹੈ ਜੀ ਪਿੰਡ ਕਲਿਆਣ ਮੱਲਕਾ, ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ ਰਾਮਗੜੀਆ, ਪਰਮਿੰਦਰ ਸਚਨੂਰ ਅਤੇ ਮਨਿੰਦਰ ਜੀ ਦੀ। ਬਹੁਤ ਬਹੁਤ ਸ਼ੁਕਰੀਆ ਜੀ ਆਪਣੀ ਫਰਮਾਇਸ਼ ਸਾਡੇ ਨਾਲ ਸਾਂਝੀ ਕਰਨ ਦੇ ਲਈ। ਅੱਗੇ ਵਧਦਿਆਂ ਜੀ ਪ੍ਰੋਗਰਾਮ ਦੇ ਵਿੱਚ, ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਜਿਹੜੀ ਫਰਮਾਇਸ਼ ਹੈ ਜੀ, ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਯੰਕਾ ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ ਰਾਹੁਲ ਜੀ ਦੀ ਫਰਮਾਇਸ਼ ਆਈ ਹੈ। ਔਰ ਨਾਲ ਹੀ ਰੇਡੀਓ ਦੇ 90 ਵਰ੍ਹੇ ਪੂਰੇ ਹੋਣ 'ਤੇ ਆਕਾਸ਼ਵਾਣੀ ਦੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਵੀ ਦੇ ਰਹੇ ਨੇ। ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਸ਼ੁਕਰੀਆ ਜੀ ਫਰਮਾਇਸ਼ ਭੇਜਣ ਦੇ ਲਈ। ਔਰ ਇਸ ਦੇ ਨਾਲ ਹੀ ਅੱਗੇ ਚੱਲਦੇ ਹਾਂ ਜੀ, ਅਗਲੀ ਫਰਮਾਇਸ਼ ਸਾਡੇ ਤੱਕ ਆਉਣ ਪਹੁੰਚੀ ਹੈ ਜੀ ਪਿੰਡ ਅਮਰਗੜ੍ਹ, ਜ਼ਿਲ੍ਹਾ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਔਰ ਇਹਨਾਂ ਦੇ ਨਾਲ ਗਰਨੂਰ, ਕੁਲਵਿੰਦਰ ਕੌਰ ਅਤੇ ਹਰਵਿੰਦਰ ਮਾਨ ਜੀ ਦੀ ਫਰਮਾਇਸ਼ ਹੈ ਜੀ। ਕਹਿ ਰਹੇ ਨੇ ਕਿ ਲਾਈਵ ਪ੍ਰੋਗਰਾਮ ਸੁਣ ਰਹੇ ਹਾਂ ਜੀ ਔਰ ਬਹੁਤ ਸੋਹਣਾ ਜਿਹੜਾ ਹੈ ਉਹ ਲੱਗ ਰਿਹਾ ਜੀ। ਥੈਂਕ ਯੂ ਸੋ ਮਚ ਜੀ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਦੀ ਕਰਨ ਦੇ ਲਈ। ਸੋ ਆਓ ਦੋਸਤੋ, ਇਹਨਾਂ ਸਾਰੇ ਦੋਸਤਾਂ ਦੀ ਪਸੰਦ ਦੇ ਉੱਪਰ ਅਗਲਾ ਟਰੈਕ ਆਪਾਂ ਇੰਜੋਏ ਕਰਦੇ ਹਾਂ ਜੀ ਔਰ ਇੰਤਜ਼ਾਰ ਕਰਾਂਗੇ ਸਾਡੇ ਬਾਕੀ ਦੇ ਦੋਸਤਾਂ ਦੀਆਂ ਫਰਮਾਇਸ਼ਾਂ ਦਾ।

ਬਤ ਸੰਗੀਤਾ ਕਵਰ ਤੁਸ਼ਾਰ ਸਿੰਘ ਰਿੰਕੀ ਸ਼ੇਖਾਵਤ ਜੀ ਦੀ ਫਰਮਾਇਸ਼ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆਣ ਪਹੁੰਚ ਗਿਆ ਜੀ, ਔਰ ਬਹੁਤ ਬਹੁਤ ਸ਼ੁਕਰੀਆ ਕਰਦੇ ਔਰ ਇੰਨਾ ਢੇਰ ਸਾਰਾ ਪਿਆਰ ਹੁੰਦਾ ਜੋ ਤੁਸੀਂ ਸਾਡੇ ਤੱਕ ਪਹੁੰਚਾਉਂਦੇ ਹੋ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ। ਸੋ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ ਦੇ ਉੱਪਰ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਪਿਆਰਾ ਜਿਹਾ ਨਗਮਾ ਸੁਣਦੇ ਹਾਂ।

ਬਿਲਕੁਲ ਜੀ, ਮੈਂ ਨੇ ਪੁੱਛਾ ਚਾਂਦ ਸੇ, ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਸਦਾਬਹਾਰ ਟਰੈਕ ਤੁਸੀਂ ਇੰਜੋਏ ਕਰ ਰਹੇ ਸੀ, ਜਿਸ ਦੀ ਫਰਮਾਇਸ਼ ਤੁਸੀਂ ਹੀ ਸਾਨੂੰ ਇਸ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਭੇਜੀ ਸੀ। ਔਰ ਰੇਨਬੋ ਦੀ ਘੜੀ ਦੇ ਮੁਤਾਬਕ 9:44 ਹੋ ਚੁੱਕੇ ਨੇ ਅਤੇ ਅਜੇ ਵੀ ਤੁਹਾਡੀਆਂ ਫਰਮਾਇਸ਼ਾਂ ਦਾ ਦੌਰ ਜਾਰੀ ਹੈ ਜੀ। ਅਗਲੀ ਫਰਮਾਇਸ਼ ਵਟਸਐਪ ਨੰਬਰ 9855-10-10-27, ਯਾਨੀ ਕਿ 9855-10-10-27 ਦੇ ਜ਼ਰੀਏ ਸਾਡੇ ਤੱਕ ਭੇਜੀ ਹੈ ਜੀ। ਸਾਡੇ ਦੋਸਤ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਜੀ ਕਹਿ ਰਹੇ ਨੇ ਕਿਸੇ ਵੀ ਗਾਣੇ 'ਚ ਸ਼ਾਮਲ ਕਰੋ। ਔਰ ਨਾਲ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ 'ਤੇ ਬਹੁਤ ਬਹੁਤ ਮੁਬਾਰਕਾਂ ਵੀ ਸਾਂਝੀਆਂ ਕਰ ਰਹੇ ਨੇ। ਥੈਂਕ ਯੂ ਸੋ ਮਚ ਜੀ। ਅਗਲੀ ਫਰਮਾਇਸ਼ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਔਰ ਭੂਮਿਕਾ ਅਰੋੜਾ ਜੀ ਦੀ ਵੀ ਆਣ ਪਹੁੰਚੀ ਹੈ ਜੀ। ਸ਼ੁਕਰੀਆ ਫਰਮਾਇਸ਼ ਭੇਜਣ ਦੇ ਲਈ। ਔਰ ਅਗਲੀ ਇੱਕ ਹੋਰ ਫਰਮਾਇਸ਼ ਪਿਆਰ ਭਰੀ ਨਮਸਕਾਰ ਦੇ ਨਾਲ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐੱਸ ਨਹਾਵਕਰ ਜੀ, ਉਹਨਾਂ ਦੇ ਨਾਲ ਨਿਰਮਲਾ ਔਰ ਵਿਸ਼ਾਲ ਨਹਾਵਕਰ ਔਰ ਮਲਕਾਪੁਰ

ਕੁਰਸ ਤੋਂ ਨਾਰਾਇਣ ਇੰਗਲੇ, ਇਹਨਾਂ ਦੇ ਨਾਲ ਸੋਪਾਨ ਰਾਜਕੁਮਾਰ ਔਰ ਆਸ਼ੀਸ਼ ਮੋਹਕਰ ਜੀ ਦੀ ਫਰਮਾਇਸ਼ ਹੈ ਜੀ। ਥੈਂਕ ਯੂ ਸੋ ਮੱਚ ਫਰਮਾਇਸ਼ ਭੇਜਣ ਦੇ ਲਈ। ਅਗਲੀ ਫਰਮਾਇਸ਼ ਸਾਡੇ ਤੱਕ ਆਈ ਹੈ ਜੀ, ਕਹਿ ਰਹੇ ਨੇ ਕਿਸੇ ਵੀ ਗੀਤ 'ਚ ਸ਼ਾਮਿਲ ਕਰੋ ਸਾਡੇ ਦੋਸਤ ਰਘੁਵੀਰ ਨਗਰ ਤੋਂ, ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ, ਨਯਾਬ ਔਰ ਲੱਡੂ। ਥੈਂਕ ਯੂ ਸੋ ਮੱਚ ਜੀ ਫਰਮਾਇਸ਼ ਆਪਣੀ ਸਾਂਝੀ ਕਰਵਾਉਣ ਦੇ ਲਈ। ਔਰ ਅਗਲੀ ਫਰਮਾਇਸ਼ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਸ਼ਾਂਜਰੀ, ਜ਼ਿਲ੍ਹਾ ਸੰਗਰੂਰ ਤੋਂ ਭੇਜ ਰਹੇ ਨੇ। ਕਹਿ ਰਹੇ ਨੇ ਜੀ ਕਿ ਕਿਸੇ ਵੀ ਫਰਮਾਇਸ਼ ਦੇ ਵਿੱਚ ਸਾਡੀ ਫਰਮਾਇਸ਼ ਨੂੰ ਐਡ ਔਨ ਕਰ ਲਿਆ ਜਾਵੇ ਜੀ। ਥੈਂਕ ਯੂ ਸੋ ਮੱਚ। ਔਰ ਅਗਲੀ ਫਰਮਾਇਸ਼ ਹੈ ਜੀ ਕਿਸੇ ਵੀ ਗੀਤ 'ਚ ਸ਼ਾਮਲ ਕਰਨ ਦੇ ਲਈ, ਪਿੰਡ ਖੋਖਰਾ ਵਾਲੀ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਵਿਨੋਦ ਬਸਾਰਾ, ਵਿਸ਼ਾਲ, ਵਿਕਾਸ, ਰੋਸ਼ਨੀ ਔਰ ਸ਼ਗੁਨ ਬਸਾਰਾ ਜੀ ਦੀ ਬਹੁਤ ਬਹੁਤ ਸ਼ੁਕਰੀਆ ਪੂਰੇ ਬਸਾਰਾ ਪਰਿਵਾਰ ਦਾ ਸਾਡੇ ਤੱਕ ਆਪਣੀ ਫਰਮਾਇਸ਼ ਭੇਜਣ ਦੇ ਲਈ। ਸੋ ਆਓ ਫਿਰ ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ ਦੇ ਉੱਪਰ ਲਤਾ ਜੀ ਦੀ ਆਵਾਜ਼ 'ਚ ਗਾਇਆ ਹੋਇਆ ਅਗਲਾ ਟਰੈਕ ਪੇਸ਼ ਕਰਨ ਜਾ ਰਿਹਾ।

ਦੇ ਨਾਲ ਸਾਡੇ ਕੋਲ ਆਉਣ ਪਹੁੰਚੀ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਜ਼ਦੀਕ ਬੱਸ ਸਟੈਂਡ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਔਰ ਡਾਕਟਰ ਮਦਨ ਲਾਲ ਵਰਮਾ ਜੀ ਦੀ ਵੀ ਫਰਮਾਇਸ਼ ਆਉਣ ਪਹੁੰਚੀ ਹੈ ਜੀ। ਥੈਂਕ ਯੂ ਸੋ ਮੱਚ। ਭੋਲਾ ਖਾਨ ਅਤੇ ਨਵਾਬ ਖਾਨ ਪਿੰਡ ਬਾਗੜੀਆ ਜ਼ਿਲ੍ਹਾ ਮਲੇਰਕੋਟਲਾ ਤੋਂ ਵੀ ਆਪਣੀ ਫਰਮਾਇਸ਼ ਸਾਡੇ ਨਾਲ ਸਾਂਝੀ ਕਰ ਰਹੇ ਨੇ। ਨਵੀਂ ਦਿੱਲੀ ਤੋਂ ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਤੋਂ ਵੀ ਆਪਣੀ ਫਰਮਾਇਸ਼ ਸਾਡੇ ਨਾਲ ਪਹੁੰਚਦੀ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ। ਨੰਗਲ ਖੇੜਾ ਫਗਵਾੜਾ ਪੰਜਾਬ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮਨੀਸ਼ ਸ਼ਰਮਾ ਅਤੇ ਰਾਹੁਲ ਸ਼ਰਮਾ ਜੀ ਵੀ ਆਪਣੀ ਫਰਮਾਇਸ਼ ਸਾਡੇ ਤੱਕ ਸਾਂਝੀ ਕਰਵਾ ਰਹੇ ਨੇ ਜੀ। ਥੈਂਕ ਯੂ ਸੋ ਮੱਚ ਜੀ। ਅਗਲੀ ਫਰਮਾਇਸ਼ ਸਾਡੇ ਤੱਕ ਆਉਣ ਪਹੁੰਚੀ ਹੈ ਜੀ। ਯਮਤਵਾਲ ਵਿਦਵਰਵ ਮਹਾਰਾਸ਼ਟਰਾ ਤੋਂ ਸੰਤੋਸ਼ ਖੜਸੇ ਔਰ ਵਿਨੋਦ ਖੜਸੇ ਜੀ, ਥੈਂਕ ਯੂ ਸੋ ਮੱਚ ਫਰਮਾਇਸ਼ ਭੇਜਣ ਦੇ ਲਈ। ਔਰ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ 90 ਵਰੇ ਪੂਰੇ ਹੋਣ 'ਤੇ ਸਾਨੂੰ ਫਰਮਾਇਸ਼ਾਂ ਆ ਰਹੀਆਂ ਨੇ, ਪਰ ਮੁਬਾਰਕਬਾਦ ਵੀ ਨਾਲ ਦੇ ਨਾਲ ਆ ਰਹੀ ਹੈ ਜੀ। ਰਜ਼ਾਕ ਮੁਹੰਮਦ, ਇਹਨਾਂ ਦੇ ਨਾਲ ਸੈਮ ਬੇਗਮ, ਇਰਫਾਨ ਖਾਨ ਸਾਕਿਰ ਜੀ ਰਾਜਸਥਾਨ ਹਨੂੰਮਾਨਗੜ੍ਹ ਟਾਊਨ ਤੋਂ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਦੀ ਕਰਾ ਰਹੇ ਨੇ ਜੀ। ਸ਼ੁਕਰੀਆ ਜੀ ਆਪਣੀ ਫਰਮਾਇਸ਼ ਭੇਜਣ ਦੇ ਲਈ।

ਐਕਸਟੈਂਸ਼ਨ ਤੋਂ ਵੀ ਆਪਣੀ ਫਰਮਾਇਸ਼ ਸਾਡੇ ਨਾਲ ਪਹੁੰਚਦੀ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ। ਨੰਗਲਖੇੜਾ ਫਗਵਾੜਾ ਪੰਜਾਬ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮਨੀਸ਼ ਸ਼ਰਮਾ ਅਤੇ ਰਾਹੁਲ ਸ਼ਰਮਾ ਜੀ ਵੀ ਆਪਣੀ ਫਰਮਾਇਸ਼ ਸਾਡੇ ਤੱਕ ਸਾਂਝੀ ਕਰਵਾ ਰਹੇ ਨੇ ਜੀ। ਥੈਂਕ ਯੂ ਸੋ ਮਚ ਜੀ। ਅਗਲੀ ਫਰਮਾਇਸ਼ ਸਾਡੇ ਤੱਕ ਆਉਣ ਪਹੁੰਚੀ ਹੈ ਜੀ ਯਮਤਵਾਲ ਵਿਦਵਰਵ ਮਹਾਰਾਸ਼ਟਰਾ ਤੋਂ, ਸੰਤੋਸ਼ ਖੜਸੇ ਔਰ ਵਿਨੋਦ ਖੜਸੇ ਜੀ, ਥੈਂਕ ਯੂ ਸੋ ਮੱਚ ਫਰਮਾਇਸ਼ ਭੇਜਣ ਦੇ ਲਈ। ਔਰ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ 90 ਵਰੇ ਪੂਰੇ ਹੋਣ 'ਤੇ ਸਾਨੂੰ ਫਰਮਾਇਸ਼ਾਂ ਆ ਰਹੀਆਂ ਨੇ, ਪਰ ਮੁਬਾਰਕਬਾਦ ਵੀ ਨਾਲ ਦੇ ਨਾਲ ਆ ਰਹੀ ਹੈ ਜੀ। ਰਜ਼ਾਕ ਮੁਹੰਮਦ, ਇਹਨਾਂ ਦੇ ਨਾਲ ਸੈਮ ਬੇਗਮ, ਇਰਫਾਨ ਖਾਨ ਸਾਕਿਰ ਜੀ ਰਾਜਸਥਾਨ ਹਨੂੰਮਾਨਗੜ੍ਹ ਟਾਊਨ ਤੋਂ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਦੀ ਕਰਾ ਰਹੇ ਨੇ ਜੀ। ਸ਼ੁਕਰੀਆ ਜੀ ਆਪਣੀ ਫਰਮਾਇਸ਼ ਭੇਜਣ ਦੇ ਲਈ। ਅਗਲੇ ਸਾਡੇ ਦੋਸਤ ਨੇ ਜੀ ਸੁਮਨ ਹੀਰ ਕਮਿਆਂ ਤਨਮ, ਹਰਵਿੰਦਰ, ਯੁਵਰਾਜ, ਯਸ਼ਿਕਾ ਜੀ ਦਸੂਆ ਪੰਜਾਬ ਤੋਂ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਦੀ ਕਰ ਰਹੇ ਨੇ ਜੀ। ਥੈਂਕ ਯੂ ਸੋ ਮੱਚ ਜੀ, ਤੁਸੀਂ ਆਪਣੀਆਂ ਫਰਮਾਇਸ਼ਾਂ ਸਾਡੇ ਤੱਕ ਭੇਜੀਆਂ। ਸੋ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ ਦੇ ਉੱਪਰ ਸੁਣਦਿਆਂ ਜੀ ਅਗਲਾ ਟਰੈਕ।

ਕਰਵਾ ਰਹੇ ਨੇ ਜੀ। ਅਗਲੀ ਇਹ ਫਰਮਾਇਸ਼ ਚੱਕ 5 MD ਪਤਰੋੜਾ ਤੋਂ ਮੰਗਲ ਜਨਾਗਲ ਰਾਹੀ ਸ਼੍ਰੀਮਤੀ ਰੋਸ਼ਨੀ ਜਨਾਗਲ, ਇਹਨਾਂ ਦੇ ਨਾਲ ਅੰਕੁਰ ਇੰਦੂ ਡਾਕਟਰ ਸੁਨੀਲ ਜਨਾਗਲ ਜੀ ਦੀ ਫਰਮਾਇਸ਼ ਆਈ ਹੈ ਜੀ। ਥੈਂਕ ਯੂ ਸੋ ਮੱਚ ਆਪਣੀ ਫਰਮਾਇਸ਼ ਭੇਜਣ ਦੇ ਲਈ। ਔਰ ਅੱਗੇ ਵੱਧਦੇ ਹਾਂ ਜੀ, ਅਗਲੀ ਫਰਮਾਇਸ਼ ਮੁਕਰਮ ਪੋਸਟ ਫੁੱਲ ਚਚੋਲੀ ਤਾਲੁਕਾ ਪਦਮਪੁਰ ਤੋਂ ਜ਼ਾਕਿਰ ਮੁਲਾਨੀ, ਇਹਨਾਂ ਦੇ ਨਾਲ ਸੌਮਿਆ ਸੁਬਾਨ ਸਮੀਰ ਸਲਮਾ ਮੁਮਤਾਜ ਮੁਲਾਨੀ ਦਿਲਸ਼ਾਦ ਨੌਰ ਨਸੀਰ ਮੁਲਾਨੀ ਚਾਚਾ ਚਾਚੀ ਔਰ ਪੂਰਾ ਮੁਲਾਨੀ ਪਰਿਵਾਰ। ਬਹੁਤ ਬਹੁਤ ਸ਼ੁਕਰੀਆ ਜੀ ਫਰਮਾਇਸ਼ ਭੇਜਣ ਦੇ ਲਈ। ਔਰ ਅਗਲੀ ਫਰਮਾਇਸ਼ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ ਹੇਮਲਤਾ ਹਿਨਾ ਹਰਸ਼ਿਤ ਔਰ ਖੁਸ਼ੀ ਗੋਸਵਾਮੀ ਜੀ ਦੀ ਵੀ ਫਰਮਾਇਸ਼ ਸਾਡੇ ਕੋਲ ਆਉਣ ਪਹੁੰਚੀ ਹੈ ਜੀ। ਥੈਂਕ ਯੂ ਸੋ ਮੱਚ। ਔਰ ਆਖਰੀ ਫਰਮਾਇਸ਼ਾਂ ਦੇ ਵਿੱਚ ਦਨੌਰੀ ਤੇਲੀਵਾਰਾ ਸੇਨਿਸਾਰ ਸਲਮਾਨੀ ਨੌਸ਼ਾਦ ਸਲਮਾਨੀ ਬੇਬੀ ਆਲਿਆ ਔਰ ਆਯਾਨ ਬਾਬੂ ਜੀ ਦੀ ਫਰਮਾਇਸ਼ ਆਈ ਹੈ। ਔਰ ਆਖਰੀ ਫਰਮਾਇਸ਼ ਸਾਡੇ ਤੱਕ ਆਉਣ ਪਹੁੰਚੀ ਹੈ ਜੀ ਨਫਸਗੜ੍ਹ ਜੈ ਬਿਹਾਰ ਤੋਂ ਸ਼ਾਹਰੁਖ ਫਾਰੂਕ ਔਰ ਸ਼ਬਨਮ ਸ਼ਹਿਨਾਜ਼ ਜੀ ਦੀ। ਔਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ ਦੇ ਉੱਪਰ ਸੁਣਦੇ ਹਾਂ ਪ੍ਰੋਗਰਾਮ ਦਿਲ ਚਾਹਤਾ ਹੈ ਦਾ ਆਖਰੀ ਗੀਤ।

ਬਿਲਕੁਲ ਜੀ, ਮੈਂ ਤੁਹਾਡਾ ਸਾਥ ਦੇਣ ਦਾ ਵਾਅਦਾ ਕਰਦਾ ਅਤੇ ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਦਾ। ਇਸੇ ਕਰਕੇ ਜਿਹੜੇ ਸਦਾਬਹਾਰ ਨਗਮੇ ਨੇ ਉਹ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਪਲੇ ਕਰਦੇ ਜਾਂਦੇ ਹਾਂ। ਔਰ ਸਮਾਂ ਜਿਹੜਾ ਆਪਣੀ ਚਾਲ 'ਤੇ ਚੱਲਦਾ ਜਾ ਰਿਹਾ ਜੀ, ਇਸ ਪ੍ਰੋਗਰਾਮ ਦੇ ਨੂੰ ਚੱਲਦੇ ਹੋਏ ਤਕਰੀਬਨ 55 ਮਿੰਟ ਹੋ ਚੁੱਕੇ ਨੇ ਜੀ। ਔਰ ਸਮੇਂ ਦੀ ਆਖਰੀ ਘੜੀਆਂ ਦੇ ਵਿੱਚ ਵੀ ਸਾਡੇ ਦੋਸਤਾਂ ਦੇ ਮੈਸੇਜਿਸ ਆਏ ਹੋਏ ਨੇ ਜੀ। ਅਗਲਾ ਮੈਸੇਜ ਹੈ ਜੀ ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਯਾਂਸ਼ੀ ਵਰਮਾ ਔਰ ਅਮਿਤ ਵਰਮਾ, ਰੈਪੀ ਵਰਮਾ, ਵਿਸ਼ੂ ਵਰਮਾ, ਔਲ ਵਰਮਾ ਫੈਮਿਲੀ ਪਿੰਡ ਬੁਰਜ ਤੋਂ ਆਪਣੀ ਫਰਮਾਇਸ਼ ਸਾਡੇ ਤੱਕ ਸਾਂਝੀ

0: Bravo, bravo, bene Bobby.
1: Buon lavoro, grazie.

0: क्या रखे हो बेटा?
1: बॉबी सम ऑफ क्लास में।
0: बॉबी सन ऑफ कैलाश नाथ।

ਹੁਣੇ ਤੁਸੀਂ ਸੁਣ ਰਹੇ ਸੀ ਗੀਤ ਤੇਰਾ ਮੇਰਾ ਪਿਆਰ ਅਮਰ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ। ਇਹ ਸਾਡੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਦਾ ਆਖਰੀ ਗੀਤ ਸੀ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੇ ਸਾਡੇ ਸਭਾ ਦੇ ਸਾਰੇ ਪ੍ਰੋਗਰਾਮ ਪਸੰਦ ਆਏ ਹੋਣਗੇ। ਇਸੇ ਹੀ ਉਮੀਦ ਦੇ ਨਾਲ ਆਪ ਸਭ ਤੋਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਲੈਂਦੇ ਹਾਂ। FM ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 11 ਵੱਜ ਰਹੇ ਨੇ। ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ ਹੁਣ ਇੱਥੇ ਹੀ ਖਤਮ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ। ਜੈ ਹਿੰਦ।